0: ਨਵਾਂ ਖੰਡਾ ਵਿੱਚ ਜਾਣੀ ਆ ਇਹ ਆਪਣੇ ਚ ਅੱਜ ਵਿਚਾਰ ਬ੍ਰਾਹਮਣ ਕਹਿ ਲਈ ਘਾਤ ਕੰਜਕਾ ਅਨਚਾਰੀ ਕਾ ਧਾਨ ਫਿਟਕ ਫਿਟਕਾ ਗੋੜਪਦੀ ਆ ਸਦਾ ਸਦਾ ਬਮਾਨ ਪਾਏ ਤੇ ਜਾਏ ਵਿਸਰ ਨਾਨਕਾ ਇਕ ਨਾਮ ਸਭ ਬੁੱਧੀ ਜਾਲੀ ਹੈ ਕਰਹੇ ਤਤ ਗਿਆਨ ਮਾਥੇ ਜੋ ਤੁਰ ਲਿਖਿਆ ਸੋ ਮੇਟ ਨਾ ਸਕੇ ਕੋਏ ਨਾਨਕ ਜੋ ਲਿਖਿਆ ਸੋ ਵਰਦਾ ਸੋ ਬੂਜੇ ਜਿਸਨੂੰ ਨਿਦਰ ਹੋਏ ਜਿਨੇ ਨਾਮ ਵਸਾਰਿਆ ਕੂੜੇ ਲਾਲਚ ਲੱਗ ਤੰਦਾ ਮਾਇਆ ਮੋਹਣੀ ਅੰਤਰ ਤਿਹਨਾ ਅੱਗ ਜਿਨ੍ਹਾਂ ਵੇਲ ਨਾ ਤੁੰਬੜੀ ਮਾਇਆ ਠੱਗੇ ਠੱਗ ਮਨ ਮੁਬਾਨ ਚਲਾਈ ਐ ਨਾ ਮਿਲੀ ਬਗ ਸਾਗ ਆਪ ਭਲਾਏ ਭੂਲੀ ਐ ਆਪੇ ਮੇਲ ਮਿਲਾਏ ਨਾਨਕ ਗੁਰਮ ਛੁੱਟੀ ਐ ਜੇ ਚੱਲੇ ਸਤਿਗੁਰ ਪਾਏ ਸਲਾਹੀ ਸਲਾਣਾ ਵੀ ਸੱਚਾ ਸਲਾਹਾ ਨਾਨਕ ਸੱਚਾ ਇਕ ਦਰ ਬੀਬਾ ਪਰ ਹਰਿਆ ਏ ਨਾਨਕ ਜੈ ਜੈ ਮੈਂ ਫਿਰੋ ਤੈ ਤੈ ਸੱਚਾ ਸੋਏ ਜੈ ਦੇਖਾਂ ਤਾਂ ਇਕ ਹੈ ਗੁਰਮੁਖ ਪ੍ਰਗਟ ਹੋਏ ਦੋਹ ਵਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸਾਏ ਕਰਮ ਪ੍ਰਾਪਤ ਹੋਏ ਨਾਨਕ ਹੋਂ ਹੋਂ ਕਰਤੇ ਖੱਪ ਮੂਹੈ ਖੂਨ ਲੱਖ ਸੰਖ ਸਤਿਗੁਰ ਮਿਲੇ ਸੋਭਰੈ ਸੱਚ ਸ਼ਬਦ ਅਲੰਖ ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੂ ਪਾਏ ਗੁਰ ਸ਼ਬਦੀ ਅਰ ਮਨ ਵਸੈ ਮਾਇਆ ਕੀ ਭੁੱਖ ਜਾਏ ਸੇ ਜਨ ਨਿਰਮਲ ਉਜਲੈ ਜੈ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜਿਉਂ ਪੁਰਖੇ
1: ਕਰ ਭਗਤੀ ਨਾਰ ਹੈ ਅਤ ਲੋਚੈ ਭਗਤੀ ਪਾਏ ਬਹੁ ਰਸ ਸਾਲਣੇ ਸਵਾਰ ਦੀ ਖੱਟ ਰਸ ਮਿੱਠੇ ਪਾਏ ਤਿਉਂ ਬਾਣੀ ਭਗਤ ਸਲਾਹ ਦੇ ਹਰ ਨਾਮੇ ਚਿਤ ਲਾਏ ਮਨ ਤਨ ਧਨ ਆਗੇ ਰੱਖਿਆ ਸਿਰ ਵੇਚਿਆ ਗੁਰ ਆਗੇ ਜਾਏ ਪੈ ਭਗਤੀ ਭਗਤ ਬੋ ਲੋਚ ਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਪ੍ਰਭ ਬੇਪਰਵਾਹ ਹੈ ਕਿਤ ਖਾਦੇ ਤੇ ਬਤਾਏ ਸਤਿਗੁਰ ਕੇ ਭਾਣੇ ਜੋ ਚੱਲੇ ਤੇ ਬਤਾਸੇ ਹਰ ਗੁਣ ਗਾਏ ਧੰਨ ਧੰਨ ਕਲ ਯੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਉਰ ਤਾਰ ਤੈਗਤ ਨਾ ਕਾ ਜੀਵਿਆ ਕਿਤਾ ਏ ਸੰਸਾਰ ਗੁਰਮਤੀ ਭਉ ਮਨ ਪਵੈ ਤਾਂ ਹਰ ਰਸ ਲੱਗੇ ਪਿਆਰ ਨਾਉ ਮਿਲੇ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ ਮਾਇਆ ਮੋਹ ਜਗ ਪਰਮਿਆ ਕਰ ਮੂਸੇ ਖਬਰ ਨਾ ਹੋਏ ਕਾਮ ਕ੍ਰੋਧ ਮਨ ਹਿਰਿਆ ਮਨ ਮੁਖ ਅੰਧਾ ਲੋਏ ਗਿਆਨ ਖੜਗ ਪੰਜ ਦੂਤ ਸੰਘਾਰੇ गुरमत जाग सोए नाम रतन परगासया मन तन निर्मल होए नाम हीन नगटे फिरे बिन नावे भै रोए नानक जो तुर करते लिखिया सो मेट न सके कोए गुरमुखा हर धन खटिया गुर के शब्द विचार नाम पदार्थ पाया अतुट परे पंडार हर गुण बाणी उचर है अंत न पारा वार नानक सब कारण करता करे वेखे सिरजनहार गुरमुख अंतर सहज है मन चढ़िया दसवें आकाश तिथे ऊंग न भुख है हर मृत नाम सुख वास नानक दुख सुख व्यापत नहीं जिथे आत्म राम प्रगास काम क्रोध का चोलड़ा सब गल आए पाए एक उपज एक बिन सजाहे हुक्मे आवे जाए जमण मरण ना चुकई रंग लगा दूजे पाए बंधन बांध पवायन करना कछु न जाए जिनको कृपा तारियन तेना सतगुर मिलिया आए सतगुर मिले उल्टी पई मर जीव सहज सुभाए नानक भक्ति रत्या हर हर नाम समाए मनमुख चंचल मत है अंतर बहुत चतराई कीता करत्या बिरथा किया एक तल थाए न पाई पुन दान जो बीज दे सब धर्म राय के जाई बिन सतगुरु जम काल ना छोड़ई दूजे पाए खुआई जोवन जांदा नदर ना आवई जर पहुंचे मर जाई पुत कलत मोहे तह अंत बेली को ना सखाई सतगुर सेवे सो सुख पाए ना बसे मन आई नानक से बड़े बड़ भागी जय गुरमुख नाम समाई मनमुख नाम ना चेतने बिन नावे दुख रोए आत्मा राम ना पूजने दूजे क्यों सुख होए होम अंतर मैल है शब्द न काढ तोए नानक बिना नामे मैलिया मुए जन्म पदार्थ खोए मनमुख बोले अंतर

0: ಗುರುಮುಖ ಹೋಯ್ತೆ ಸಬ್ಕು ಸುಜೈ ನಾನ್ಕ ಗುರುಮುಖ ಮನಸೋಲು ಜೈ ಜನಾ ಸತ್ಗುರ ಪುರಖ ನಾ ಸೇವಿಯೋ ಶಬ್ದ ನಾ ಕೀತೋ ವಿಚಾರ ਉਹ ਮਾਨਸ ਜੂਨ ਨਾ ਆਖੀਆਂ ਪਸ਼ੂ ਟੋਰ ਗਵਾਰ ਉਹਨਾਂ ਅੰਤਰ ਗਿਆਨ ਧਿਆਨ ਹੈ ਹਰ ਸੋ ਪ੍ਰੀਤ ਨਾ ਪਿਆਰ ਮਨ ਮੁਖ ਮੂਹੇ ਵਿਕਾਰ ਮਹਿ ਮਰ ਜਮ ਮੈਂ ਵਾਰੋ ਵਾਰ ਜੀਵ ਧਿਆਨੋ ਮਿਲੇ ਸੋ ਜੀਵ ਦੇ ਹਰ ਜਗ ਜੀਵਨ ਉਰਧਾਰ ਨਾਨਕ ਗੁਰਮੁਖ ਸੋਹਣੇ ਤਿਤ ਸੱਚੇ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਬਸੈ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰ ਜਾਲ ਹਰ ਮੰਦਰ ਵਾਸਤਾ ਅਨੇਕ ਹੈ ਨਮ ਨਦ ਨਾਮ ਸਮਾਲ ਧੰਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੇ ਪਾਇਆ ਨਾਲ ਮਨਮੁਖ ਦੈ ਦਿਸ ਫਿਰ ਰਹੇ ਅਤ ਤਿਸਨਾ ਲੋਭ ਵਿਕਾਰ ਮਾਇਆ ਮੋਹਨਾ ਚੁੱਕਈ ਮਰ ਜੰਮੈ ਵਾਰੋ ਵਾਰ ਸਤਗੁਰ ਸੇਵ ਸੁਖ ਪਾਇਆ ਅਤ ਤਿਸਨਾ ਤਜ ਵਿਕਾਰ ਜਨਮ ਮਰਨ ਕਾ ਦੁੱਖ ਗਿਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰ ਗੈ ਪਾਵੇ ਮਾਨ ਕਿਲਵਖ ਪਾਪ ਸਭ ਕੱਟੀਐ ਹੋ ਮੈਂ ਚੁੱਕੇ ਗੁਮਾਨ ਗੁਰਮੁਖ ਕਮਲ ਵਿਗਸਿਆ ਸਮਾਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਤਨਾ ਸ੍ਰੀ ਤਨਵੰਤੀ ਜਾਣੀਐ ਪਾਈ ਜਾ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੌਂਪੇ ਜੀ ਸੋ ਪਾਈ ਲੈ ਹੁਕਮ ਫਿਰਾਓ ਜੈ ਬੈਸਾ ਵੈ ਵੈਸੈ ਪਾਈ ਜੈ ਪੇ ਜੈ ਤੈ ਜਾਓ ਇਵੜ ਧਨ ਹੋਰ ਕੋ ਨਹੀਂ ਪਾਈ ਜੇਵੜ ਸੱਚਾ ਨਾਉ ਸਦਾ ਸੱਚੇ ਕੇ ਗੁਣ ਗਾਵਾਂ ਪਾਈ ਸਦਾ ਸੱਚੇ ਕੈ ਸੰਗ ਰਹਾਓ ਪਹਿਨਣ ਗੁਣ ਚੰਗਿਆਈਆਂ ਪਾਈ ਆਪਣੀ ਪਤ ਕੇ ਸਾਧ ਆਪੇ ਖਾਏ ਤਿਸਕਾ ਕਿਆ ਸਲਾਹੀਐ ਪਾਈ ਦਰਸ਼ਨ ਕੋ ਬਲ ਜਾਏ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਪਾਈ ਕਰਮ ਮਿਲੇ ਤਾਂ ਪਾਏ ਇੱਕ ਹੁਕਮ ਮਨ ਨਾ ਜਾਣਨੀ ਪਾਈ ਦੂਜੇ ਪਾਏ ਫਿਰਾਏ ਦੂਜੇ ਪਾਏ ਫਿਰਾਏ ਢੋਈ ਨਾ ਮਿਲੇ ਪਾਈ
1: ਮਿਲੇ ਨਾ ਥਾਉ ਨਾਨਕ ਹੁਕਮ ਤੈਨਾ ਮਨਾਏ ਸੀ ਭਾਈ ਜਿਨ੍ਹਾਂ ਤੁਰੇ ਕਮਾਇਆ ਨਾਉ ਤਿੰਨ ਵਿਟੋਂ ਹੋ ਵਾਰਿਆ ਭਾਈ ਤਿੰਨ ਕਹੋ ਸਤਬਲ ਹਾਰੇ ਜਾਉ ਸਹਿ ਦਾੜੀਆਂ ਸੱਚੀਆਂ ਜੇ ਗੁਰ ਚਰਨ ਲਾਗਨ ਅੰਦਰ ਸੇਵਨ ਗੁਰ ਆਪਣਾ ਅੰਦਨ ਅੰਦਰ ਹਨ ਨਾਨਕ ਸੇ ਮੋਹ ਸੋਹਣੇ ਸੱਚੇ ਦਰ ਦਿਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਏ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਹਿ ਸਮਾਏ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਏ ਸੱਚ ਸੁਣੇ ਸੱਚ ਮਨ ਲੈਣ ਸੱਚੀ ਘਰ ਕਮਾਏ ਸੱਚੀ ਦਰਗਹਿ ਬੈਸਣਾ ਸੱਚੇ ਮਾਹੀ ਸਮਾਏ ਨਾਨਕ ਬਿਨ ਸਤਿਗੁਰ ਸੱਚ ਨ ਪਾਈਐ ਮਨਮੋਹ ਭੁੱਲੇ ਜਾਏ ਬਾਬੀਆ ਪ੍ਰਿਉ ਪ੍ਰਿਉ ਕਰੈ ਜਲ ਨਿਤ ਪ੍ਰੇਮ ਪਿਆਰ ਗੁਰਮਿਲੈ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਣ ਹਾਰ ਤੇ ਚੁਕੇ ਸਹਿਜ ਉਪਜਾਏ ਚੁਕੇ ਕੁਗ ਪਕਾਰ ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰੱਖੋ ਵਰਤਾਰ ਬਾਬੀਆ ਤੂੰ ਸੱਚ ਆਓ ਸੱਚੇ ਸਿਉ ਲਿਓ ਲਾਏ ਬੋਲਿਆ ਤੇਰਾ ਥਾਏ ਪਵਾਏ ਗੁਰਮੁਖ ਹੋਏ ਅਲਾਏ ਸ਼ਬਦ ਚੇਨ ਤੇ ਖੁਤਰੇ ਮਨ ਲੈ ਰਜਾਏ, ਚਾਰੇ ਕੁੰਡਾਂ ਝੋਗ ਵਰਸਦਾ, ਬੂੰਦ ਪਵੇ ਸਹਿ ਸਬਾਏ, ਜਾਲੀ ਤੇ ਸਭ ਪਜਾਏ, ਬਿਨ ਜਲ ਪਿਆਸ ਨਾ ਜਾਏ, ਨਾਨਕ ਹਰ ਜਲ ਜਿਨ ਪਿਆ ਤਿਸ ਭੂਨ ਲਾਗੇ ਆਏ, ਬਬੀਆ ਤੂੰ ਸਹਿਜ ਬੋਲ ਸੱਚੇ ਸ਼ਬਦ ਸਬਾਏ, ਸਭ ਕਿਛ ਤੇਰੇ ਨਾਲ ਹੈ, ਸਤਿਗੁਰ ਦੀ ਆ ਦਿਖਾਏ, ਆ ਪਛਾਣੇ ਪ੍ਰੀਤਮ ਮਿਲਾਏ, ਊਠਾ ਸ਼ੈਬਰ ਲਾਏ, ਚਿਮ ਅਮਰ ਵਸਦਾ ਤਿਹ ਨਾ ਭੋ ਸਭ ਜਾਏ, ਕੂਪ ਕਾਰਨ ਹੋਵੇ ਜੋਤੀ ਜੋਤ ਮਿਲਾਏ, ਨਾਨਕ ਸੁਖ ਸਵਨ ਸੁਹਾਗਣੀ ਸੱਚੇ ਨਾਮ ਸਮਾਏ, ਤੁਰੋਂ ਖਸਮ ਭੇਜਿਆ ਸੱਚੇ ਹੁਮ ਬੜਾਏ, ਇੰਦ ਵਰਸੇ ਦਿਆ ਕਰ ਗੁੜੀ ਸ਼ੈਬਰ ਲਾਏ, ਬਾਬੀਐ ਤਨ ਮਨ ਸੁਖ ਹੋਏ ਜਾਂ ਤਤ, ਬੂਨ ਮੋਹ ਪਾਏ ਅੰਤਨ ਬਹੁਤਾ ਉਪਜੈ, ਧਰਤੀ ਸੋਭਾ ਪਾਏ, ਅਨ ਦਿਨ ਲੋਕ ਭਗਤ ਕਰੈ ਗੁਰ ਕੈ ਸ਼ਬਦ ਸਮਾਏ, ਆਪੇ ਸੱਚਾ ਬਖਸ਼ ਲਾਏ ਕਰ ਕਿਰਪਾ ਕਰੇ ਰਜਾਏ, ਹਰ ਗੁਣ ਗਾਵੋ ਕਾਮਣੀ ਸੱਚੇ ਸਭ ਸਮਾਏ, ਪੈ ਕਾ ਸਹਿ ਸ਼ਿੰਗਾਰ ਕਰਿਓ ਸੱਚ ਰਹੋ ਲਿਵ ਲਾਏ, ਨਾਨਕ ਨਾਮੋ ਮਨ ਵਸੈ ਹਰ ਦਰਗਹਿ ਲੈ ਛਿੜਾਏ, ਬਬੀਹਾ ਸਗਲੀ ਧਰਤੀ ਜੇ ਫਿਰੈ ਊਠ ਚੜੇ ਆਕਾਸ, ਸਤਿਗੁਰ ਮਿਲਿਆ ਜਲ ਪਾਈਐ ਚੁਕੈ ਭੂਖ ਪਿਆਸ, ਜਿਉ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ, ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਆਗੈ ਕੀਚੇ ਅਰਦਾਸ, ਨਾਨਕ ਘੜ ਘੜ ਏਕੋ ਵਰਦਾ ਸ਼ਬਦ ਕਰੇ ਪ੍ਰਗਾਸ, ਨਾਨਕ ਤੇ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ, ਹਰ ਬੂਠਾ ਮਨ ਤਨ ਸਭ ਪਰ ਫੜਾਏ, ਸਭ ਜਗ ਰਿਆਵਲ ਹੋਏ ਸ਼ਬਦੇ ਸਦਾ ਬਸੰਤ ਹੈ ਜੇ ਤਨ ਮਨ ਰਿਹਾ ਹੋਏ, ਨਾਨਕ ਨਾਮ ਨਾ ਵਿਸਰੇ ਜਿਨ ਸਿਰਿਆ ਸਭ ਕੋਏ, ਨਾਨਕ ਤਿਨਾ ਬਸੰਤ ਹੈ ਜਿਨਾ ਗੁਰਮੁਖ ਵਸਿਆ ਮਨ ਸੋਏ, ਹਰ ਬੂਟੇ ਮਨ ਤਨ ਪਰ ਫੜਾਏ ਸਭ ਜਗ ਰਿਹਾ ਹੋਏ, ਵਡੜੈ ਚਾਲ ਚਲੰਬੜੈ ਨਾਵੜਾ ਲਈਏ ਕੇਸ, ਨਾਉ ਲਈਏ ਪਰਮੇਸ਼ਰੈ ਭੰਨਣ ਕਰਨ ਸਮਰੱਥ, ਹਰ ਹਟ ਬੀ ਤੂੰ ਤੂੰ ਕਰੇ ਬੋਲੇ ਭਲੀ ਬਾਣ, ਸਾਹਿਬ ਸਦਾ ਦੂਰ ਹੈ ਕਿਆ ਉੱਚੀ ਕਰੇ ਪੁਕਾਰ, ਜਿਨ ਜਗਤੋ ਪਾਇਆ ਰੰਗ ਆ ਤੇ ਬਿਟੋ ਕੁਰਬਾਨ, ਆਪ ਛੁੱਟੇ ਤਾਂ ਸੋ ਮਿਲੇ ਸੱਚਾਏ ਵਿਚਾਰ, ਹੋ ਮੈਂ ਫੇਕਾ ਬੋਲਣਾ ਬੋਲ ਨ ਸਕਾਂ ਕਾਰ, ਵਾਣ ਤ੍ਰਿਣ ਤ੍ਰਿਪਣ ਤੁਝੇ ਧਿਆਨ ਦਾਨ ਸਦਾ ਵਿਹਾਣ, ਬਿਨ ਸਤਿਗੁਰ ਕਿਨ ਨ ਪਾਇਆ ਕਰ ਕਰ ਥੇ ਵਿਚਾਰ, ਨਦਰ ਕਰੇ ਜੇ ਆਪਣੀ ਤਾਂ ਆਪੇ ਲੇ ਸਵਾਰ, ਨਾਨ ਗੁਰਮੁਖ ਜਿਨੀ ਧਿਆਇਆ ਆਏ ਸੇ ਪ੍ਰਵਾਨ, ਜੋਗ ਨ ਪਗਵੀ ਕੱਪੜੀ ਜੋਗ ਨ ਮੈਲੇ ਵੇਸ, ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕਹਿ ਉਪਦੇਸ਼, ਚਾਰੇ ਕੁੰਡਾਂ ਜੇ ਪਵੈ ਬੇਦ ਪੜੇ ਜੋ ਚਾਰ, ਨਾਨਕ ਸਾਚਾ ਪੇਟੇ ਹਰ ਮਨ ਵਸੈ ਪਾਵੇ ਮੋਹ ਦੁਆਰ, ਨਾਨਕੋ ਵਰਤੇ ਖਸਮ ਕਾ ਮਤ ਪਵੀ ਫਿਰੇ ਚਲ ਚਿੱਤ, ਮਨ ਮੋਸੋ ਕਰ ਦੋ ਧੀ ਸੁਖ ਪੁੱਛੇ ਮੇਤਾ, ਗੁਰਮੁਖ ਸੋ ਕਰ ਦੋਸਤੀ ਸਤਿਗੁਰ ਸੋ ਲਾਏ ਚਿੱਤ, ਜਮਣ ਮਨ ਕਾ ਮੋਲ ਕਟੀਐ ਤਾਂ ਸੁਖ ਹੋਵੇ ਮੇਤਾ, ਬੋਲੇ ਆਪ ਸਮਝਾਇ ਸੀ ਜਾ ਕੋ ਨਦ ਕਰੈ ਨਾਨਕ ਨਦੀ ਬਾਰੀ ਕਣ ਪਲਾਵ ਕਰੈ, ਸਲੋਕ ਮਹਲਾ ਚੌਥਾ, ਇਕ ਓਅੰਕਾਰ ਸਤਿਗੁਰ ਪ੍ਰਸਾਦ ਵੜ ਭਾਗੀਆਂ ਸੁਹਾਗਣੀ ਜਿਨ੍ਹਾਂ ਗੁਰ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸਾ ਜਾਤਾ ਸੋਏ ਜਿਤ ਮਿਲਿਆ ਤੋ ਉਤਰੈ ਧਰਮ ਸੀਤਲ ਹੋਏ ਵਾਹ ਵਾਹ ਸਤਿਗੁਰ ਸਤ ਪੁਰਖ ਹੈ ਜਿਹਨੋ ਸਮ ਸਭ ਕੋਏ ਵਾਹ ਵਾਹ ਸਤਿਗੁਰ ਨਿਰਵੈਰ ਹੈ ਜੇ ਨਿੰਦਾ ਉਤਲ ਹੋਏ ਵਾਹ ਵਾਹ ਸਤਿਗੁਰੂ ਸਜਾਣ ਹੈ ਜੇ ਸੰਤ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰੂ ਅਹੰਕਾਰ ਹੈ ਜੇ ਸੰਤਨ ਪਾਰਾਵਾਰ ਵਾਹ ਵਾਹ ਸਤਿਗੁਰੂ ਹੈ ਜੇ ਸਜ ਦੜਾਏ ਸੋਏ ਨਾਨਕ ਸਤਿਗੁਰ ਵਾਹ ਵਾਹ ਜਿਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ ਗੁਰਮਾ ਨਾਮ ਗੋਵਿੰਦ ਅਨੰਦਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਇਆ ਬੋੜਨ ਮਨ ਤਨ ਭੰਗ ਮੂੰਹ ਪਿਰੀਆਂ ਸਿਉਨੇ ਹੋ ਕਿਉਂ ਸੱਜਣ ਮਿਲੇ ਪਿਆਰਿਆ ਉਟ ਨੇਨੀ ਤੇ ਸੱਜਣ ਸਾਜ ਸਵਾਰਿਆ ਸਤਿਗੁਰ ਮੈਡਾ ਮੇਤਾ ਹੈ ਜੇ ਮਿਲੇ ਤਾਂ ਇਹ ਮਨ ਵਾਰਿਆ ਦਿੰਦਾ ਮੂੰਹ ਫਿਰ ਦਾਸ ਹਰ ਸੱਜਣ ਸਿੱਜਣ ਹਾਰਿਆ ਨਾਨਕ ਕਹੋ ਫਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹੋ ਖੜੀ ਨਿਹਾਲੀ ਪੰਧ ਮਦ ਮੂਹ ਸੱਜਣ ਆਵੈ ਕੋ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੈ ਹੋ ਜੀਉ ਕਰੀ ਤੇ ਵਿਟੋ ਚੌਖਨੀ ਹੈ ਜੋ ਮੈਂ ਪ੍ਰੀ ਦਿਖਾਵੈ ਨਾਨਕ ਕਰੋ ਦਿਆਲ ਤਾਂ ਗੁਰਪੂਰਾ ਮਿਲਾਵੈ ਅੰਦਰ ਜੋ ਰਮੇ ਤਨ ਮਾਇਆ ਕੂੜੀ ਆਵੇ ਜਾਏ ਸਤਿਗੁਰ ਕਾ ਫਰਮਾਇਆ ਮਨ ਸਕੀ ਦੋ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਣੇ ਸੋ ਚੱਲੇ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇਸੇ ਸੋ ਫਲ ਪਾਏ ਜਿਨੀ ਸਤਿਗੁਰ ਮੰਨਿਆ ਹੋ ਤਿਨ ਕੇ ਲਾਗੋ ਪਾਏ ਨਾਨਕਤਾ ਕਾ ਦਾਸ ਹੈ ਜੇ ਅੰਦਰ ਲਿਵ ਲਾਏ ਜਿਨ੍ਹਾਂ ਪ੍ਰੀ ਪਿਆਰ ਬਿੰਦਰ ਸਿੰਘ ਕਿਉਂ ਤ੍ਰਿਪਤੀ ਹੈ ਨਾਨਕ ਮਿਲੈ ਸੁਭਾਏ ਗੁਰਮੁਖ ਇਹ ਮਨ ਰੈਸੀ ਹੈ ਜਿਨ੍ਹਾਂ ਪ੍ਰੀ ਪਿਆਰ ਕਿਉਂ ਜੀਵਨ ਪਿਰ ਬਾਰ ਹੈ ਜਾਂ ਸੋ ਦੇਖਣ ਆਪਣਾ ਨਾਨਕ ਥੀਵਨ ਬਿਹਾਰ ਹੈ ਜਿਨ੍ਹਾਂ ਗੁਰਮੁਖ ਅੰਦਰ ਨੇ ਹੂੰ ਤੈ ਪ੍ਰੇਮ ਸੱਚੇ ਲਾਇਆ ਰਾਤੀ ਅਤੇ ਡਿਓ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈ ਹੈ ਅੰਦਰ ਰਹੇ ਆਨੰਦ ਨਾਨਕ ਸਹਿ ਸਮਾਈ ਹੈ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈ ਹੈ ਕਬੂ ਨਾ ਹੋਵੇ ਭੰਗ ਨਾਨਕ ਕਰ ਗੁਣ ਗਾਈ ਹੈ ਜਿਨ੍ਹਾਂ ਅੰਦਰ ਸੱਚਾ ਨੇ ਹੋ ਕਿਉਂ ਜੀਵਨ ਪ੍ਰੀ ਹੋਵੇ ਆ ਗੁਰੂ ਮੇਲੇ ਆਪ ਨਾਨਕ ਚਿਰੀ ਵਿਛੁਨਿਆ ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ ਨਾਨਕ ਲਿਓ ਮਲਾਏ ਮੈਂ ਜਾਜ ਦੀਜੇ ਨਾਮ ਹਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੇ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੇ ਪਾਰ ਜਿਨ੍ਹਾਂ ਅੰਦਰ ਨਾਮ ਨਿਦਾਨ ਹੈ ਗੁਰਬਾਣੀ ਵਿਚਾਰ ਤਿੰਨ ਕਹੇ ਮੁੱਖ ਸਦ ਉਜਲੇ ਤੇ ਸੱਚੇ ਦਰਬਾਰ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੇ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰ ਮਿਲੇ ਨਾ ਵਿਛੜੈ ਜੇ ਮੇਲੇ ਸਿਜਣਹਾਰ ਗੁਰਪੀਰਾਂ ਕੀ ਚਾਕਰ ਹੀ ਮਾਂ ਕਰੜੀ ਸੁਖਸਾਰ ਨਦਰ ਕਰੇ ਜਿਸ ਆਪਣੀ ਤਿਸ ਲਾਏ ਹਿਤ ਪਿਆਰ ਸਤਿਗੁਰ ਕੀ ਸੇਵੇ ਲੱਗਿਆ ਪਉ ਜਲ ਤਰੇ ਸੰਸਾਰ ਮਨ ਚਿੰਦਿਆ ਫਲ ਪਾਏ ਸੀ ਅੰਤਰ ਬੇ ਵਿਚਾਰ ਨਾਨਕ ਸਤਿਗੁਰ ਮਿਲੇ ਪ੍ਰਭਾਈ ਹੈ ਸਭ ਦੋਸ ਨਿਵਾਰਨ ਹਾਰ ਮਨ ਮੋ ਸੇਵਾ ਜੋ ਕਰੈ ਦੂਜੇ ਪਾਏ ਚਿਤ ਲਾਏ ਪੋਤ ਗਲਾ ਤਿਗ ਟੰਬ ਮਾਇਆ ਮੋਹ ਵਧਾਏ ਦਰਗੇ ਲੇਖਾ ਮੰਗੀਐ ਕੋਈ ਅੰਤਰਾ ਸਗੀ ਛੜਾਏ ਬਿਨ ਨਾਵੇਂ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਨੇ ਸਹਿ ਘੇਰਾ ਹੁਕਮੇ ਹੀ ਸੋ ਪਾਏ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮ ਰਾਧੇ ਹੁਕਮੇ ਸਮੇਂ ਸਮਾਏ ਹੁਕ ਵਰਤਨੇ ਸੁਸੰਜਮ ਮੰਚ ਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੈ ਬੂਝਾਏ ਸਤਿਗੁਰ ਸੇਵੇ ਲਿਵ ਲਾਏ ਨਾਨਕ ਕਿਰਪਾ ਕਰੇ ਜਿਨੇ ਉੱਪਰ ਤਿੰਨਾ ਹੁਕਮੈ ਲਏ ਮਲਾਏ ਮਾਨਵ ਨ ਬੁਝੇ ਬਪੜੀ ਨੇ ਤੋ ਮੈਂ ਕਰਮ ਗਮਾਏ ਵਰਤਨੇਮ ਸੋ ਸੰਯਮ ਪੂਜਾ ਪਾਖਣ ਪਰਮ ਨ ਜਾਏ ਅੰਤਰੰਗ ਸੁਧ ਮਾਇਆ ਮੋ ਬੇਦੇ ਜਿਉ ਹਸਤੀ ਚਾਰ ਉਡਾਏ ਜੈਨੋ ਪਾਏ ਤੇ ਨ ਚੇਤੈ ਬਿਨ ਚੇਤੇ ਕਿਉਂ ਸੋ ਪਾਏ ਨਾਨਕ ਪਰਪੰਜ ਗਿਆ ਤੁਰ ਕਰਤੇ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਪਈ ਮਨ ਮਾਨੇ ਆਂਦਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਾਹਿਬ ਪੂਜਾਏ ਸਤਿਗੁਰ ਕਾ ਦਰਸ਼ ਦੇਖੇ ਸਭ ਆਏ ਮੰਨੀਏ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤਿਹਨਾ ਪਉ ਸਭ ਜਾਏ ਉਹ ਸਦਾ ਸਦਾ ਬਲਾਰੀ ਗੁਰ ਆਪਣੈ ਜੋ ਪ੍ਰਭ ਸੱਚਾ ਦੇਹ ਮਲਾਏ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਣੀ ਲੱਗੇ ਆਏ ਜੈਨ ਪਿਰਿਆ ਸੁਨੇ ਹੋ ਸੇ ਸੱਜਣ ਮੈਂ ਨਾਲ ਅੰਤਰ ਬਾਰੋ ਫਿਰਾਂ ਵੀ ਹਿਰਦੇ ਰਖਾਂ ਸੰਭਾਲ ਜੇ ਨਾ ਇੱਕ ਮਨ ਇੱਕ ਚਿੱਤ ਧਿਆਇਆ ਸਤਿਗੁਰੂ ਸੋ ਚਿੱਤ ਲਾਏ ਤਿਨ ਕੀ ਦੁੱਖ ਭੁੱਖ ਮੈਂ ਵੱਡਾ ਰੋ ਗਿਆ ਨਿਰਦੋ ਪੈ ਲਿਵਲਾਏ ਗੁਣ ਗਾਵੇ ਗੁਣ ਉਚਰਾਏ ਗੁਣ ਮੈਂ ਸਵੇ ਸਮਾਏ ਨਾਨਕ ਗੁਰ ਪੂਰੇ ਤੇ ਪਾਇਆ ਸਹਿ ਮਿਲਿਆ ਪ੍ਰਭ ਆਏ ਮਨ ਮਾਇਆ ਮੋਹ ਹੈ ਨਾਮ ਲੱਗੇ ਪਿਆਰ ਕੂੜ ਕਮਾਵੇ ਕੂੜ ਸੰਗਰੈ ਕੂੜ ਕਰੇ ਆਹਾਰ ਬਿਖ ਮਾਇਆ ਤਨ ਸੰਚ ਮਰੇ ਅੰਤੋਹੇ ਸਭ ਸ਼ਾਰ ਕਰਮ ਧਰਮ ਸੋ ਸੰਜਮ ਕਰੈ ਅੰਤਰ ਲੋਭ ਕਾਰ ਨਾਨਕ ਮਨ ਮੋਜੇ ਕਮਾਵੈ ਸੋ ਥਾਇ ਨ ਪਵੈ ਦਰਗੇ ਹੋਏ ਖਵਾਰ ਸਭਨਾ ਰਾਗਾਂ ਵਿੱਚ ਸੋ ਭਲਾ ਪਾਈ ਜਿਤ ਵਸਿਆ ਮਨ ਆਏ ਰਾਗ ਨਾ ਸਭ ਸਾਚਾ ਕੀਮਤ ਕਹੀ ਨਾ ਜਾਏ ਰਾਗੇ ਨਾ ਦੇ ਬਾਰ ਹਾਇਨੀ ਹੁਕਮ ਨਾ ਬੂਝਿਆ ਜਾਏ ਨਾਨਕ ਹੁਕਮੈ ਬੂਝੈ ਤਿੰਨਾ ਰਾਸ ਹੋਏ ਸਤਿਗੁਰ ਸੋ ਜੀ ਪਾਏ ਸਭ ਤਿਸ ਤੇ ਹੋਇਆ ਜੋ ਤਿਸੇ ਧੀਰ ਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਏ ਗੁਰਮਤੀ ਨਾਮ ਨਿਰਮਲ ਹੋ ਨਿਰਮਲ ਨਾਮ ਧਿਆਏ ਅੰਮ੍ਰਿਤ ਬਾਣੀ ਤਤ ਹੈ ਗੁਰਮ ਵਸੇ ਮਨ ਆਏ ਹਿਰਦੇ ਕਮ ਪ੍ਰਗਾਸਿਆ ਜੋਤੀ ਜੋਤ ਮਲਾਏ ਨਾਨਕ ਸਤਿਗੁਰ ਤਿੰਨ ਕੋ ਮੇਲਿਆ ਜਿਨ ਤੁਰ ਮਖਤ ਭਾਗ ਲਿਖਾਏ ਅੰਦਰ ਤਿਹਨਾ ਆਗੈ ਮਨ ਮੋਹ ਭੁੱਖ ਨਾ ਜਾਏ ਮੋਗ ਟਾਮਸਾ ਕੂੜੈ ਕੂੜ ਰਿਆ ਲਵਟਾਏ ਅੰਦਰ ਜਿੰਦਾ ਚਿੰਦ ਵੈ ਚਿੰਦਾ ਬਦਾ ਜਾਏ ਜੰਮਣ ਮਰਨ ਚੁੱਕੀ ਅਮੈ ਕਰਮ ਕਰਮਾਏ ਗੁਰ ਸੁਣਾਏ ਉਬਰੈ ਨਾਨਕ ਲੈ ਛਡਾਏ ਸਤਿਗੁਰ ਪੁਰਾ ਧਿਆਇੰਦਾ ਸਤਸੰਗ ਸਤਿਗੁਰ ਪਾਏ ਸਤਸੰਗ ਸਤਿਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ ਸਤਸੰਗਤ ਸਤਿਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ ਪਉ ਜਲ ਜਗ ਸੰਸਾਰ ਗੁਰ ਬੋਧ ਨਾਮ ਤਰਾਏ ਗੁਰ ਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਣੇ ਤੁਰ ਮਸਤਕ ਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ ਜਮ ਕੰਗਰ ਮਾਰ ਬਦਾਰ ਅੰਦਰ ਗਏ ਲੈ ਛਡਾਏ ਗੁਰਸਿੱਖਾਂ ਨੂੰ ਸੁਭਾਸ ਹੈ ਤੂਠਾ ਮੇਲ ਮਲਾਏ ਗੁਰਪੂਰੇ ਹਰ ਨਾਮ ਦੜਾਇਆ ਜਿਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ ਹੋਮੇ ਮਾਰੇ ਉਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋ ਨ ਸਕੈ ਸੱਚੇ ਨਾਹੀਂ ਸਮਾਇਆ ਸਭ ਆਪਿਆ ਵਰਤੇ ਕਰਤਾ ਜੋ ਭਾਵੇ ਸੋ ਨਾਵੇਂ ਲਾਇਆ ਜਾਂ ਨਾ ਨਾਉ ਲੈ ਤਾਂ ਜੀਵੈ ਬਿਨ ਨਾਵੇਂ ਖਿਨ ਮਰ ਜਾਇਆ ਮਨੰਤਰ ਹੋਮੇ ਰੋ ਪਰ ਭੂਲੇ ਹੋਮੇ ਸਾਗਰ ਦੁਰਜਣਾ ਨਾਨਕ ਰੋ ਗਵਾਏ ਮਿਲ ਸਤਿਗੁਰੂ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਗਸਾਈ ਦਿਨ ਸਰਾਤ ਹਰ ਅਤੀ ਹਰ ਰੰਗ ਚੋਲੈ ਹਰ ਜਾਸਾ ਪੁਰਨ ਲੱਭੇ ਸਭ ਦੇਖਿਆ ਜਗਤ ਮੈਂ ਟੋਲੈ ਗੁਰ ਸਤਿਗੁਰ ਨਾਮ ਦੜਾਇਆ ਮਨ ਤਨ ਕਾਹੂ ਡੋਲੈ ਜਾਂ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕਹਿ ਗੁਲ ਗੋਲੈ ਸਲੋਕ ਮਹਲਾ ਪੰਜਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਤੇ ਸਿਜ ਮੁਖ ਨਾ ਮੋੜਨ ਜਿੰਦਾ ਤਾ ਸਾਈ ਚੜ ਚੜ ਪਾਉਂਦੇ ਕੱਚੇ ਬਿਰਹੀ ਜਿੰਨਾ ਕਾਰਨ ਆਏ ਤਣੀ ਵਿਹੁਣਾ ਪਾੜ ਪਟੰਬਰ ਪਾਹੀ ਸੇਤੀ ਜਲ ਤੂੜੀ ਵਿੱਚ ਲਟੰਦੜੀ ਸੋਹਾ ਨਾਨਕ ਤੈਸੈ ਨਾ ਲੈ ਗੁਰਗੇ ਸ਼ਬਦ ਰਾਧੀ ਹੈ ਨਾਮ ਰੰਗ ਬੈਰਾਗ ਜੀਤੇ ਪੰਜ ਬਰਾਈਆ ਨਾਨਕ ਸਨ ਮਾਰੂਏ ਰਾਗ ਜਾਮੂ ਇਕ ਤਾਂ ਲਖ ਤੋ ਜਿੱਤੀ ਪਿੰਡੇ ਦਰ ਕਿੱਤੜੈ ਬਾਮਣ ਬਿਰਥਾ ਗਿਓ ਜਨਮ ਜਿਨ ਕੀ ਤੋ ਸੋ ਵਿਸਰੈ ਸੁਰ ਸੁਰਾ ਪੀਜੀਐ ਕਬੂ ਨਾ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈ ਐ ਦਰਗਹਿ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿੰਨ ਕੋਈ ਨਾ ਮਾਰੀ ਅੰਦਰ ਨਾਮ ਦਾਨ ਸਦਾ ਗੁਣ ਸਾਰੀ ਏਕਾ ਟੇਕ ਅਗੰਮ ਮਨ ਤਨ ਪ੍ਰਭ ਤਾਰੀ ਲੱਗਾ ਰੰਗ ਪਾਰ ਕੋ ਨਾ ਉਤਾਰੀ ਗੁਰਮਾਰ ਗੁਣ ਗਾਏ ਸਹਿ ਸੋ ਸਾਰੀ ਨਾਨਕ ਨਾਮ ਦਾਨ ਦੇ ਉਰਾਰੀ ਕਰੇ ਚੰਗਾ ਮਾਣ ਦੋਈ ਗੰਤ ਲਾਏ ਆਪਣੀ ਨਾ ਨਿਹਾਲਿਆ ਪਹਿਲਿਓ ਲਾਏ ਜਨ ਦਿਓ ਮਤੀ ਅਵਦੇਸ਼ ਵਿੱਚੋਂ ਭਰਮ ਜਾਏ ਜੋ ਤੁਲਿਖਿਆ ਲੇ ਸੋਈ ਸਭ ਕਮਾਏ ਸਭ ਕਿਤੇ ਦੇ ਵਸ ਦੂਜੀ ਨਾਹੀਂ ਜਾਏ।

कल में हर को नाम देश दिन जो नानक पजै।

ਸਵਾਨਤਜਤ ਨਹੀਂ ਨਿਤ ਨਾਨਕੇ ਬਿਦ ਹਰ ਭਜੋ ਇਕ ਮਨ ਹੋਏ ਇਕ ਚਿਤ ਤੀਰਥ ਵਰਤ ਔਰ ਦਾਨ ਕਰ ਮਨ ਮੈਂ ਤਰੇ ਗੁਮਾਨ ਨਾਨਕ ਨੇ ਫਲ ਜਾਤ ਤੇ

ਨਾਨਕ ਤੇਰੇ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾ ਕੀ ਜੀਐ ਜੋ ਅਨਹੋਨੀ ਹੋਏ ਏ ਮਾਰਗ ਸੰਸਾਰ ਕੋ ਨਾਨਕ।

होए, जैसे मरत संकट मिटाए, दर्स तोहारो होए मुदामणी।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿ ਸੇ ਤੀ ਮਨ ਵਜੀਆਂ ਵਧਾਈਆਂ ਰਾਹ ਰਤਨ ਪਰਿਵਾਰ ਭਰੀਆਂ ਸ਼ਬਦ ਗਾਹਮਣੇ ਆਈਆਂ ਸ਼ਬਦ ਉਤਾਂ ਗਾ ਵੋਰੀ ਕੇ ਰਾਹ ਮਾਂਜਨੀ ਵਸਾਇਆ ਕਹਿ ਦਾਨ ਗਿਆ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੂਸਾ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸਵਾਮੀ ਸੁਖ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਦਾ ਤੇਰੇ ਸਭ ਕਿ ਜੈ ਦੇ ਸੋ ਪਾਵੇ ਇਸ ਦਾ ਸਿਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਸ਼ਾਹ ਸਾਹਿਬ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਹਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੇ ਘਰ ਸੁਭਾਗੈ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੈਂਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇਆ ਤੋ ਜਿਨ ਕਹੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤੀ ਜੀ ਸਹਾਇ ਵਾਰ, ਸ਼੍ਰੀ ਬਹੁਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਬਗਾਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਸ ਜਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨੋ ਨਿਧਿਆਵੇ ਤਾਏ, ਸਭ ਤਾਈ ਹੋਈ ਸਹਾਏ ਦਸਵੀਂ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ, ਸਭ ਤਾਈ ਹੋਈ ਸਹਾਏ। ਦਸੋਂ ਪਾਤਸ਼ਾਹੀਓ ਕੀ ਜੋਤ,

0: ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ
1: ਵਾਹਿਗੁਰੂ
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਏ ਸੀ ਦਿੱਤਾ ਬੰਦ ਬੰਦ ਕਢਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਘਸਾਰ ਦੇ ਸੀ ਦੋਏ ਸਿੱਕਿਦ ਕੇਸਾਂ ਸਵਾਸਾਂ ਸੰਘ ਨੰਬਾਈ ਧਰਮ ਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸਾਦਾਤਾ ਜੀ ਉਹ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲ

ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦਤਾਰ ਪਿਤਾ ਜੀ ਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੇ ਓਨੇ ਆਸਰਿਆਂ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਸੁਰਬਤ ਸੰਗਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਆਪ ਦਾ ਪਾਵਨ ਪ੍ਰਕਾਸ਼ ਉਹ ਦਿਹਾੜਾ ਮਨਾ ਰਹੀਆਂ ਹਨ ਅੰਮ੍ਰਿਤ ਵੇਲੇ ਤੋਂ ਸੰਗਤਾਂ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਈਆਂ ਨੇ ਹਫ਼ਤਾਵਾਰੀ ਦੀਵਾਨ ਸਜੇ ਅਤੇ ਸਜੇ ਦੀਵਾਨਾਂ ਵਿੱਚ ਆਪ ਨੇ ਕਿਰਪਾ ਕੀਤੀ ਹਰ ਸਾਲ ਦੀ ਤਰ੍ਹਾਂ ਦਰੋਂ ਘਰੋਂ ਵਰਸਾਏ ਦਾ ਤਾਈ ਨਗਰ ਚੰਡੀਗੜ੍ਹ ਮੋਹਾਲੀ ਇਲਾਕਾ ਨਿਵਾਸੀ ਸੰਗਤਾਂ ਨੂੰ ਅਤੇ ਇਸੇ ਤਰ੍ਹਾਂ ਪਿੰਡ ਦੀਵਾਨਾ ਬਰਨਾਲਾ ਦੀਆਂ ਸਮੋਹ ਨਗਰ ਨਿਵਾਸੀ ਸੰਗਤਾਂ ਨੂੰ ਹਰ ਸਾਲ ਦੀ ਤਰ੍ਹਾਂ ਆਪ ਜੀ ਨੇ ਸ਼੍ਰੀ ਅਖੰਡ ਪਾਠ ਸਾਹਿਬ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਬਖਸ਼ਿਸ਼ ਕੀਤੀ ਦਾਤਾ ਜੀ ਨਗਰ ਨਿਵਾਸੀ ਪਰਿਵਾਰਾਂ ਅਤੇ ਸੰਗਤਾਂ ਵੱਲੋਂ ਨਗਰਾਂ ਦੀ ਚੜ੍ਹਦੀ ਗਲਾਰੀ ਪਰਿਵਾਰਾਂ ਦੀ ਸੁੱਖ ਸ਼ਾਂਤੀ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਕਾਰੋਬਾਰਾਂ ਦੀਆਂ ਬਰਕਤਾਂ ਕਦਾ ਅਤੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਣ ਦਾ ਸਰਬੱਤ ਦੇ ਭਲੇ ਲਈ ਦਾਤਾ ਜੀ ਅਤੇ ਦਾਤਾ ਜੀ ਚੰਡੀਗੜ੍ਹ ਮੋਹਾਲੀ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਹਰ ਸਾਲ ਦੀ ਸਗਰਾਂ ਧੰਨ ਬਾਬਾ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦ ਨੂੰ ਮਨਾਉਂਦਿਆਂ ਹੋਇਆਂ ਅਤੇ ਦਾਤਾ ਜੀ ਦੀਵਾਨਾ ਇਲਾਕਾ ਨਿਵਾਸੀਆਂ ਵੱਲੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਪ ਦੀ ਅਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਆਰੰਭ ਕੀਤੇ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਸੰਪੂਰਨ ਹੋਏ ਤਥਾ ਭੋਗ ਪਏ ਹਨ ਪਾਠੀ ਸਿੰਘਾਂ ਕੋਲੋਂ ਪਾਠ ਕਰਦੇ ਹਾਂ ਨਗਰ ਨਿਵਾਸੀ ਪਰਿਵਾਰਾਂ ਕੋਲੋਂ ਸੇਵਾ ਕਰਦੇ ਹਾਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਕੀਤੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਸਮੋਹ ਨਗਰ ਤੇ ਇਲਾਕਾ ਨਿਵਾਸੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ ਦਰੋਂ ਘਰੋਂ ਵਰਸਾਏ ਨਗਰਾਂ ਦੇ ਸਿਰ ਤੇ ਮਿਹਰ ਭਰਿਆ ਤਰਕਣਾ ਨਗਰਾਂ ਨੂੰ ਚੜ੍ਹਦੀ ਕਲਾ ਬਣੀ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਤਰਕਣਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਪਰਿਵਾਰਾਂ ਦੇ ਕਾਰੋਬਾਰਾਂ ਦੀ ਬਰਕਤਾਂ ਪ੍ਰੇਮ ਪਿਆਰ ਇਤਫਾਕ ਦੀਆਂ ਦਾਤਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਕਰਨ ਦਾ ਇਸੇ ਤਰ੍ਹਾਂ ਉਦਮ ਬਲ ਬਖਸ਼ਿਸ਼ ਕਰਦੇ ਰਹਿਣਾ ਅੰਮ੍ਰਿਤ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਯਾਦ ਸਮੋਹ ਦਾਤਾ ਜੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣੀ ਉਹਨਾਂ ਦੇ ਪਾਏ ਮਾਰਗ ਤੇ ਚੱਲਣ ਦਾ ਬਲ ਬਖਸ਼ਿਸ਼ ਕਰਨਾ ਆਉਣ ਵਾਲੇ ਸਮੇਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸ਼ੁਕਰਾਨੇ ਵਜੋਂ ਪਰਿਵਾਰਾਂ ਵੱਲੋਂ ਆਪ ਨੂੰ ਸੁੰਦਰ ਮਾਲੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਮਿਹਰ ਕਰਨੀ ਸਭ ਦੀ ਸੇਵਾ ਦਰ ਪ੍ਰਵਾਨ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਧੰਨ ਧੰਨ ਸਾਹਿਬ ਗੁਰੂ ਹਰਗੋਬਿੰਦ ਜੀ ਮਹਾਰਾਜ ਮਿਹਰ ਕਰੋ ਰਹਿਮਤ ਕਰੋ ਆਪਣੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਸੰਗਤਾਂ ਨੂੰ ਚੜ੍ਹਦੀ ਕਲਾ ਪ੍ਰੇਮ ਪਿਆਰ ਦਿਵਾਗ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਬਖਸ਼ੇ ਉਪਦੇਸ਼ਾਂ ਦੇ ਚੱਲਣ ਦਾ ਬਲ ਬਖਸ਼ਿਸ਼ ਕਰਨਾ ਇਸ ਅਸਥਾਨ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਔਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਏ ਤਿਲ ਫੁੱਲ ਭੇਟਾ ਕੀਤੀ ਬਖਸ਼ੀਆਂ ਹਦਾਇਤਾਂ ਹਾਜ਼ਰ ਕੀਤੀਆਂ ਸਭ ਦੀ ਹਾਜ਼ਰੀ ਦਰ ਪ੍ਰਵਾਨੀ ਸੇਵਾ ਥਾਏ ਪਾਉਣੀ ਸਿਰ ਤੇ ਮਿਹਰ ਭਰਿਆ ਤਰਕਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਦੇ ਕਾਰਜ ਰਾਸ ਕਰਨੇ ਪੰਥ ਦੇ ਸਿਰ ਤੇ ਮਿਹਰ ਭਰਿਆ ਤਰਕਣਾ ਪਵਿੱਤਰ ਹਜ਼ੂਰੀ ਵਿੱਚ ਦਾਤਾ ਜੀ ਇਲਾਕਾ ਤੇ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਪਦਾਤਕੜਾ ਪ੍ਰਸ਼ਾਦ ਦੇਗਾ ਹਾਜ਼ਰਾ ਦਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਐਸ ਵੇ ਦੀਵਾਨ ਸਾਜ ਰਹੇ ਨੇ ਮਿਹਰ ਭਰਿਆ ਹੱਥ ਰੱਖਣਾ ਮਿਹਰ ਕਰੋ ਦਾਤਾ ਜੀ ਆਓ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣਿਆਈ, ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਇ। ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਇ। ਸਤਨਾਮ ਧੰਨ ਵਾਹਿਗੁਰੂ ਜੀ, ਤਨਾਸਰੀ ਮਹਲਾ ਪੰਜਵਾਂ। ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਤ ਹੈ ਸੂਰਾ। ਆਤਮ ਜਣੇ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਤ ਹੈ ਸੂਰਾ। ਆਤਮ ਜਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਠਾਕਰ ਗਾਇਐ ਆਤਮ ਰੰਗ, ਸਰਣੇ ਪਾਵਣ ਨਾਮ ਧਿਆਵਣ, ਸਹਿਜ ਸਮਾਵਣ ਸੰਗ ਰਹਾਉ। ਜਨ ਕੈ ਚਰਨ ਵਸੈ ਮੈਂ ਰਹੀ ਆ ਰਹੇ, ਸੰਗ ਪਨੀਤਾ ਦੇਹੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਰੇ ਗੁਰੂ ਸਾਹਿਬ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਂ ਕੋਟਾਂ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਓਟ ਆਸਰਾ ਲੈ ਕੇ ਪਰਸੋਂ ਰੋਜ਼ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੰਡੀਗੜ੍ਹ ਅਤੇ ਆਲੇ ਦੁਆਲੇ ਦੇ ਨਗਰਾਂ ਦੀ ਸੰਗਤ ਵੱਲੋਂ ਜੋ ਹੈ ਜਥੇਦਾਰ ਅਕਾਲੀ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦ ਦੇ ਵਿੱਚ ਜੋ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਹਨ, ਇਸ ਸਾਲ ਵੀ ਪਰਸੋਂ ਰੋਜ਼ ਤੋਂ ਸ਼ੁਰੂ ਕਰਵਾਏ ਗਏ ਸਨ। ਅਤੇ ਇਸੇ ਹੀ ਤਰ੍ਹਾਂ ਨਗਰ ਦੀਵਾਨਾ ਜ਼ਿਲ੍ਹਾ ਬਰਨਾਲਾ ਦੀ ਸੰਗਤ ਜੋ ਹਰ ਸਾਲ ਆਪਣੇ ਸੱਜਣਾ ਮਿੱਤਰਾਂ ਵੱਲੋਂ ਮਿਲ ਕੇ, ਰਿਸ਼ਤੇਦਾਰਾਂ ਵੱਲੋਂ ਮਿਲ ਕੇ ਜੋ ਅਖੰਡ ਪਾਠ ਸਾਹਿਬ ਦੀ ਸੇਵਾ ਕਰਦੇ ਹਨ ਅਤੇ ਸਭ ਨੂੰ ਇਕੱਤਰ ਕਰਦੇ ਹਨ, ਉਹਨਾਂ ਵੱਲੋਂ ਵੀ ਅਖੰਡ ਪਾਠ ਸਾਹਿਬ ਦੀ ਸੇਵਾ ਪਰਸੋਂ ਰੋਜ਼ ਤੋਂ ਇਸੇ ਹੀ ਤਰ੍ਹਾਂ ਚੱਲ ਰਹੀ ਸੀ। ਕੋਟਾਂ ਕੋਟਾਂ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਮਿਹਰ ਸਦਕਾ ਇਹ ਸਾਰੇ ਅਖੰਡ ਪਾਠ ਸਾਹਿਬ ਨਿਰਵਿਘਨ ਤਸਾ ਸੰਪੂਰਨ ਹੋਏ ਤਥਾ ਭੋਗ ਪਏ ਗਏ ਹਨ। ਉਪਰੰਤ ਅਰਦਾਸ ਬੇਨਤੀ ਹੋਈ ਨਗਰ ਖੇੜੇ ਦੀ ਸੁੱਖ ਸ਼ਾਂਤੀ ਦੀ, ਪਰਿਵਾਰਾਂ ਦੀ ਸੁੱਖ ਸ਼ਾਂਤੀ ਦੀ, ਗੁਰੂ ਮਹਾਰਾਜ ਵੱਲੋਂ ਦਿੱਤੀਆਂ ਦਾਤਾਂ ਦਾ ਧੰਨਵਾਦ ਕਰਦੇ ਹੋਏ ਗੁਰੂ ਮਹਾਰਾਜ ਨੇ ਜੋ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਆਓ ਅਰਦਾਸ ਕਰੀਏ। ਜੋ ਪਰਸੋਂ ਰੋਜ਼ ਤੋਂ ਬਾਣੀ ਪੜ੍ਹੀ ਜਾ ਰਹੀ ਸੀ, ਸਾਨੂੰ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਸਭ ਕਾਸੇ ਦੇ ਜੋ ਭਾਵ ਅਰਥ ਹਨ ਸਾਡੇ ਹਿਰਦਿਆਂ ਵਿੱਚ ਵੱਸ ਜਾਣ ਅਤੇ ਅਸੀਂ ਆਪਣੇ ਜੀਵਨ ਨੂੰ ਜੋ ਹੈ ਗੁਰਬਾਣੀ ਦੇ ਅਨੁਸਾਰ ਚਲਾਉਣ ਦਾ ਯਤਨ ਕਰ ਸਕੀਏ। ਨਗਰ ਚੰਡੀਗੜ੍ਹ ਦੀ ਸੰਗਤ ਜੋ ਹੈ ਬਾਬਾ ਹਨੂੰਮਾਨ ਸਿੰਘ ਜੀ ਦੇ ਯਾਦ ਕਰਦਿਆਂ ਹੋਇਆਂ ਹਰ ਸਾਲ ਜੋ ਇਹ ਪ੍ਰੋਗਰਾਮ ਕਰਦੇ ਹਨ। ਬਾ ਕੌਣ ਸਨ ਬਾਬਾ ਹਨੂੰਮਾਨ ਸਿੰਘ ਜੀ? ਸੰਗਤ ਤਾਂ ਜਾਣਦੀ ਹੋਵੇਗੀ, ਉੱਥੋਂ ਬਹੁਤ ਸਾਰੀ ਸੰਗਤ ਨੂੰ ਇਹਨਾਂ ਬਾਰੇ ਪਤਾ ਨਹੀਂ। ਬਾਬਾ ਹਨੂੰਮਾਨ ਸਿੰਘ ਜੀ ਜੋ ਸਨ ਉਹ ਅਕਾਲੀ ਜਥੇਦਾਰ ਸਨ, ਸੱਤਵੇਂ ਜਥੇਦਾਰ ਸਨ ਉਹ, ਅਕਾਲੀ ਜੋ ਆਪਣੀ ਜਥੇਦਾਰ ਨਿਹੰਗ ਸਨ ਜਥੇਬੰਦੀ ਸੀ, ਅਤੇ ਅਕਾਲੀ ਫੂਲਾ ਸਿੰਘ ਤੋਂ ਬਾਅਦ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਯੁਕਤ ਹੋਏ। ਉਹ ਜਦੋਂ ਜਥੇਦਾਰ ਬਣੇ ਤਾਂ ਆਪਾਂ ਸਭ ਜਾਣਦੇ ਹਾਂ ਸਿੱਖ ਰਾਜ ਦੇ ਖਾਤਮੇ ਦੀ ਜੋ ਹੈ ਉਹ ਸਭਰਾਵਾਂ ਦੀ ਲੜਾਈ ਤੋਂ ਬਾਅਦ ਪਟਿਆਲਾ ਰਿਆਸਤਾਂ ਜਾਂ ਪੈਪਸੂ ਦੀਆਂ ਰਿਆਸਤਾਂ ਕਹਿ ਲਓ, ਉਹਨਾਂ ਸਾਰਿਆਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ, ਅਤੇ ਬਾਬਾ ਹਨੂੰਮਾਨ ਸਿੰਘ ਜੀ ਜੋ ਹਨ ਉਹ ਇਹਨਾਂ ਰਿਆਸਤਾਂ ਦੇ ਵਿਰੁੱਧ ਲੜਦੇ ਹੋਏ ਅਤੇ ਅੰਗਰੇਜ਼ਾਂ ਦੇ ਵਿਰੁੱਧ ਲੜਦੇ ਹੋਏ ਜੋ ਨਗਰ ਸੋਹਾਣਾ ਜਿੱਥੇ ਕਿ ਅੱਜ ਕੱਲ੍ਹ ਮੋਹਾਲੀ ਦਾ ਏਰੀਆ ਹੈ ਸਾਰਾ ਹੀ, ਉੱਥੇ ਉਹਨਾਂ ਦੀ ਜੋ ਹੈ ਸ਼ਹੀਦੀ ਹੋਈ। ਅਤੇ ਬੜਾ ਹੀ ਸੁੰਦਰ ਗੁਰਦੁਆਰਾ, ਜਿਹੜੇ ਸੱਜਣ ਆਪ ਹੋਰਨਾਂ ਨਗਰਾਂ ਤੋਂ ਵੀ ਜਾਂਦੇ ਹੋਵੋਗੇ ਦੇਖਿਆ ਹੋਵੇਗਾ, ਉੱਥੇ ਗੁਰਦੁਆਰਾ ਸਿੰਘ ਸ਼ਹੀਦਾਂ ਬਹੁਤ ਵੱਡਾ ਬਣਿਆ ਹੋਇਆ ਹੈ ਉਹਨਾਂ ਦੀ ਯਾਦ ਦੇ ਵਿੱਚ। ਸੋ ਇਹ ਸਾਰੇ ਵੀਰ ਰਲ ਮਿਲ ਕੇ ਜੋ ਹਨ ਉਹਨਾਂ ਦੇ ਬਾਬਾ ਹਨੂੰਮਾਨ ਸਿੰਘ ਜੀ ਨੂੰ ਜੋ ਯਾਦ ਕਰਦੇ ਹਨ, ਅਤੇ ਨਾਲ ਦੀ ਨਾਲ ਇਲਾਕੇ ਦੀਆਂ ਸੰਗਤਾਂ ਹਨ ਜੋ ਉਹਨਾਂ ਨੂੰ ਵੀ ਇਕੱਤਰ ਕਰਕੇ ਜੋ ਭਾਈਚਾਰਾ ਹੈ ਆਪਸ ਦੇ ਵਿੱਚ ਉਹਨਾਂ ਨੂੰ ਵੀ ਮਿਲਦੇ ਹਨ, ਅਤੇ ਬੱਚਿਆਂ ਵਾਸਤੇ ਇੱਕ ਐਗਜ਼ਾਮਪਲ ਵੀ ਸੈੱਟ ਕਰਦੇ ਹਨ। ਇਸੇ ਹੀ ਤਰ੍ਹਾਂ ਨਗਰ ਦੀਵਾਨਾ ਦੀ ਸੰਗਤ ਜੋ ਹੈ ਉਹ ਵੀ ਸੱਜਣ ਮਿੱਤਰ ਮਿਲ ਕੇ ਜੋ ਅਖੰਡ ਪਾਠ ਸਾਹਿਬ ਦੀ ਸੇਵਾ ਹਰ ਸਾਲ ਕਰਾਉਂਦੇ ਹਨ, ਧੀਆਂ ਭੈਣਾਂ ਜਿੱਥੇ ਵੀ ਵਿਆਹੀਆਂ ਗਈਆਂ ਹੋਣ ਉਹ ਬੜੇ ਚਾਅ ਦੇ ਨਾਲ ਇੱਥੇ ਆਉਂਦੇ ਹਨ, ਅਤੇ ਇੱਕ ਦੂਸਰੇ ਨਾਲ ਜਿੱਥੇ ਮਿਲਦੇ ਗੁਰੂ ਮਹਾਰਾਜ ਦੇ ਚਰਨ ਵੀ ਪਛਦੇ ਹਨ। ਅੱਜ ਸਵੇਰੇ ਹੀ ਇੱਕ ਬੀਬੀ ਜੀ ਆਏ ਅਤੇ ਉਹਨਾਂ ਨੇ ਸਭ ਤੋਂ ਪੁੱਛਿਆ ਵੀ ਫਲਾਣਿਆਂ ਦਾ ਅਖੰਡ ਪਾਠ ਕਿੱਥੇ ਹੈ? ਅਸੀਂ ਕਿਹਾ ਕਿਹਨਾਂ ਦਾ ਜੀ? ਉਹ ਜਿਹੜੀ ਕੁੜੀ ਦੀਵਾਨੇ ਤੋਂ ਹੈ, ਆਪਣੇ ਨਗਰ ਦੀ ਯਾਦ ਕੀਤੀ, ਉਹਨਾਂ ਦੇ ਨਾਂ ਨਗਰਾਂ ਨਾਲ ਜੁੜ ਜਾਂਦੇ ਹਨ। ਸੋ ਅਸੀਂ ਕਿਹਾ ਜੀ ਆਹ ਨਗਰ ਦੀਵਾਨੇ ਵਾਲਿਆਂ ਦਾ ਅਖੰਡ ਪਾਠ ਸਾਹਿਬ ਸਾਹਮਣੇ ਹੋ ਰਿਹਾ, ਉਹਨਾਂ ਨੂੰ ਨਾਂ ਨਹੀਂ ਸੀ ਪਤਾ। ਸੋ ਨਗਰ ਦੀ ਇੰਨੀ ਮਹੱਤਤਾ ਹੁੰਦੀ ਹੈ ਜਦੋਂ ਆਪਾਂ ਸਾਰੇ ਇਕੱਤਰ ਹੁੰਦੇ ਹਾਂ, ਇਕੱਠੇ ਹੁੰਦੇ ਹਾਂ, ਇੱਕ ਦੂਸਰੇ ਨੂੰ ਮਿਲਦੇ ਹਾਂ, ਅਤੇ ਖਾਸ ਕਰਕੇ ਬੱਚਿਆਂ ਦੀ ਐਗਜ਼ਾਮਪਲ ਜਿਹੜੀ ਸੈੱਟ ਕਰਦੇ ਹਾਂ ਕਿ ਅਸੀਂ ਹਰ ਦੁੱਖ ਸੁੱਖ ਵੇਲੇ ਜੋ ਹੈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਕਰਦੇ ਹਾਂ। ਅਤੇ ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਦਾ, ਜਿਹੜੇ ਪ੍ਰਬੰਧਕ ਵੀਰ ਹਨ ਉਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ, ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਆਪ ਸਭ ਜੀ ਨੂੰ ਜੀਆਂ ਆਖਿਆ ਜਾਂਦਾ ਹੈ। ਅਤੇ ਇਹ ਜਿਹੜੇ ਪ੍ਰੋਗਰਾਮ ਹਨ ਇਹ ਸੰਗਤਾਂ ਦੇ ਸਹਿਯੋਗ ਬਿਨਾਂ ਜੋ ਹਨ ਉਹ ਠੀਕ ਤਰ੍ਹਾਂ ਪੂਰੇ ਨਹੀਂ ਨਿਭਾਏ ਜਾ ਸਕਦੇ, ਅਤੇ ਪ੍ਰਬੰਧਕ ਵੀਰ ਵੀ ਆਪਣੇ ਰੁਝੇਵਿਆਂ ਭਰੇ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਜੋ ਹੈ ਇਹ ਇੰਤਜ਼ਾਮ ਕਰਨੇ ਇੰਨੇ ਸੌਖੇ ਨਹੀਂ। ਆਪਾਂ ਘਰ ਦੇ ਵਿੱਚ ਬੱਚੇ ਦਾ ਬਰਥਡੇ ਕਰਨਾ ਕਿੰਨਾ ਸਮਾਂ ਲੱਗ ਜਾਂਦਾ। ਸੋ ਇਹ ਤਾਂ ਕਾਫੀ ਵੱਡਾ ਕਾਰਜ ਹੋ ਜਾਂਦਾ। ਅਤੇ ਜੋ ਸੰਗਤ ਹੈ ਉਹ ਵੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਜੋ ਇਹ ਸਾਰੇ ਪ੍ਰੋਗਰਾਮ ਲੀਕ ਕੇ ਤੁਸੀਂ ਉਹਨਾਂ ਨੂੰ ਇਕੱਤਰ ਕਰਦੇ ਹੋ। ਇਸੇ ਤਰ੍ਹਾਂ ਮੈਂ ਆਪ ਜੀ ਦੇ ਨਾਲ ਇੱਕ ਆਪਾਂ ਬੈਠੇ ਹਾਂ ਸਾਰੇ, ਆਪ ਜੀ ਨੂੰ ਬਹੁਤ ਬਹੁਤ ਸੰਗਤ ਨੂੰ ਜੋ ਗੁਰਦੁਆਰਾ ਸਾਹਿਬ ਵਿਖੇ ਆਉਂਦੀਆਂ ਵਧਾਈ ਦੇਣੀ ਚਾਹੁੰਦਾ ਹਾਂ ਕਿ ਪਿਛਲੇ ਸ਼ੁੱਕਰਵਾਰ 30 ਤਰੀਕ ਨੂੰ, ਸੋਮਵਾਰ ਨੂੰ 30 ਜੂਨ ਨੂੰ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਈ ਅਤੇ ਗੁਰਦੁਆਰਾ ਸਾਹਿਬ ਵਿਖੇ ਜੋ ਹੈ 225 ਸਰੂਪ ਗੁਰੂ ਮਹਾਰਾਜ ਦੇ ਜੋ ਇੱਥੇ ਪਹੁੰਚੇ ਹਨ। ਬਹੁਤ ਲੰਬੇ ਸਮੇਂ ਤੋਂ ਸੰਗਤਾਂ ਦੀ ਮੰਗ ਸੀ, ਬਹੁਤ ਸਾਰੇ ਗੁਰਦੁਆਰਿਆਂ ਸਿੰਘਾਂ ਦੀ, ਸੰਗਤਾਂ ਦੀ, ਗੁਰਦੁਆਰਾ ਸਾਹਿਬਾਨ ਦੀ, ਸਭਾਵਾਂ ਦੀ ਇਹ ਸਾਡੇ ਪਾਸ ਮੰਗ ਆ ਰਹੀ ਸੀ ਕਿ ਸਾਨੂੰ ਸਰੂਪ ਚਾਹੀਦੇ ਹਨ, ਕਿਉਂਕਿ ਨੌਰਥ ਅਮੈਰੀਕਾ ਦੇ ਵਿੱਚ ਕਿਧਰੇ ਵੀ ਸਰੂਪ ਨਹੀਂ ਛਪਦੇ, ਸਿਰਫ ਅਤੇ ਸਿਰਫ ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਜੋ ਹੈ ਉਹ ਸਰੂਪ ਦੀ ਛਪਾਈ ਕਰਦੀ ਹੈ ਅਤੇ ਉਹ ਹੀ ਡਿਸਟ੍ਰੀਬਿਊਸ਼ਨ ਕਰਦੀ ਹੈ। ਅਸੀਂ ਬੜੇ ਅਦਬ ਸਤਿਕਾਰ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ, ਸੰਗਤਾਂ ਦੀ ਮੰਗ ਉੱਥੇ ਪਹੁੰਚਾਈ, ਉਹਨਾਂ ਨੇ ਪ੍ਰਵਾਨ ਕੀਤੀ ਅਤੇ ਉਹਨਾਂ ਨੇ ਆਪਣੇ ਹੀ ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਯਮ ਬਣਾਏ ਗਏ ਹਨ ਗੁਰਦੁਆਰਾ ਸਾਹਿਬ ਵਿਖੇ ਜਾਂ ਘਰਾਂ ਦੇ ਵਿੱਚ ਜਾਂ ਉੱਥੇ ਹੋਰ ਸ਼ਹਿਰਾਂ ਦੇ ਵਿੱਚ ਜਾਂ ਐਬਰੋਡ ਜੋ ਇਹ ਨਿਯਮ ਹਨ ਉਹਨਾਂ ਦੇ ਵੀ ਕਿਸ ਤਰ੍ਹਾਂ ਗੁਰੂ ਮਹਾਰਾਜ ਦੀਆਂ ਭੀੜਾਂ ਲੈ ਕੇ ਜਾਣੀਆਂ ਹਨ, ਉਸੇ ਹੀ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੇ ਅਦਬ ਸਤਿਕਾਰ ਦੇ ਨਾਲ ਆਪ ਜੀ ਬਾਹਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਬੱਸ ਵੇਖਦੇ ਹੋ ਉਸ ਬੱਸ ਦੇ ਵਿੱਚ ਸ਼ੋਭਿਤ ਕਰਕੇ ਅਤੇ ਬਾਅਦ ਵਿੱਚ ਇੱਥੇ ਜੋ ਹੈ ਪਹੁੰਚਾਈ ਗਈ। ਬੜੇ ਹੀ ਚਾਅ ਦੇ ਨਾਲ, ਅੱਧ ਦੇ ਨਾਲ ਸੰਗਤਾਂ ਨੇ ਇੱਥੇ ਬੜੇ ਇਕੱਤਰ ਹੋ ਕੇ ਫੁੱਲਾਂ ਦੀ ਵਰਖਾ ਕਰਕੇ ਅਤੇ ਉਹ ਜੋ ਬੀੜਾਂ ਸਨ ਜਿੱਥੇ ਉਹਨਾਂ ਨੂੰ ਜੀ ਆਇਆਂ ਆਖਿਆ, ਉਹਨਾਂ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਉਹਨਾਂ ਦੇ ਨਿੱਜੀ ਸਥਾਨ 'ਤੇ ਜੋ ਹੈ ਉਹਨਾਂ ਨੂੰ ਬਿਰਾਜਮਾਨ ਕੀਤਾ ਗਿਆ। ਪਰੰਤੂ ਬੜੇ ਅਫਸੋਸ ਦੀ ਗੱਲ ਹੈ ਕਿ ਜਿੱਥੇ ਸਾਨੂੰ ਸਭ ਨੂੰ ਇਹੋ ਜਿਹੇ ਖੁਸ਼ੀ ਦੇ ਮੌਕੇ ਦੇ ਉੱਤੇ ਇਹੋ ਹੀ ਬੀੜਾਂ ਦਾ ਜੋ ਇਸੇ ਹੀ ਤਰ੍ਹਾਂ ਬੱਸ ਦੇ ਵਿੱਚ ਬੀੜਾਂ ਜਦੋਂ ਥਾਈਲੈਂਡ ਦੇ ਗਏ ਵਿੱਚ ਗਈਆਂ ਸਨ 2025 ਦੇ ਵਿੱਚ, ਬਹੁਤ ਵੱਡਾ ਨਗਰ ਕੀਰਤਨ ਕਰਕੇ ਉਹ ਬੀੜਾਂ ਨੂੰ ਜੋ ਹੈ ਉਹ ਬੱਸ ਨੂੰ ਲੈ ਕੇ ਗਏ ਸਨ। ਪਰ ਇੱਥੇ ਜੋ 2014 ਦੇ ਵਿੱਚ ਇੱਕ ਜੋ ਹੈ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਦਿੱਲੀ ਦੀ ਸੰਗਤ ਨੂੰ 2014 ਦੇ ਵਿੱਚ ਇੱਕ ਆਦੇਸ਼ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਸੀ ਕਿ ਉਹਨਾਂ ਨੇ ਕੋਈ ਕਤਾਹੀ ਕੀਤੀ ਸੀ ਇਹਨਾਂ ਬੀੜਾਂ ਦੇ ਸੰਬੰਧ ਦੇ ਵਿੱਚ, ਉਹਨਾਂ ਨੂੰ ਆਦੇਸ਼ ਜਾਰੀ ਕੀਤਾ ਗਿਆ ਸਿਰਫ ਅਤੇ ਸਿਰਫ ਦਿੱਲੀ ਦੀ ਸੰਗਤ ਨੂੰ, ਉਹਨੂੰ ਆਧਾਰ ਬਣਾ ਕੇ ਇੱਥੇ ਸੰਗਤਾਂ ਦੇ ਵਿੱਚ ਦੁਬਿਧਾ ਖੜੀ ਜਾ ਰਹੀ ਹੈ, ਕੀਤੀ ਜਾ ਰਹੀ ਹੈ ਕਿ ਬੀੜਾਂ ਇਸ ਤਰ੍ਹਾਂ ਆਈਆਂ, ਇੱਦਾਂ ਹੋਈਆਂ, ਉੱਦਾਂ ਹੋਈਆਂ, ਬਿਲਕੁਲ ਕਿਸੇ ਚੀਜ਼ ਦੀ ਕੁਤਾਹੀ ਨਹੀਂ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇੱਕ ਬਹੁਤ ਜ਼ਿੰਮੇਵਾਰ ਸੰਸਥਾ ਹੈ ਜਿਹਦੇ ਕੋਲ ਇਹ ਸਾਰਾ ਅਧਿਕਾਰ ਹੈ, ਉਹਨਾਂ ਨੇ ਆਪਣੇ ਢੰਗ ਤਰੀਕੇ ਨਾਲ ਜੋ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਹੁਕਮ ਹੈ ਉਸ ਤਰੀਕੇ ਦੇ ਨਾਲ ਉਹਨਾਂ ਨੇ ਜੋ ਬੀੜਾਂ ਬੜੇ ਅਦਬ ਸਤਿਕਾਰ ਦੇ ਨਾਲ ਇੱਥੇ ਭੇਜੀਆਂ ਹਨ। ਅਤੇ ਸੰਗਤਾਂ ਨੂੰ ਜੋ ਦੁਬਿਧਾ ਵਿੱਚ ਪਾਇਆ ਜਾ ਰਿਹਾ ਹੈ ਉਸ ਦਿੱਲੀ ਦੀ ਸੰਗਤ ਨੂੰ ਜੋ ਆਦੇਸ਼ ਦਿੱਤਾ ਗਿਆ ਸੀ ਉਹ ਸਿਰਫ ਅਤੇ ਸਿਰਫ ਉਹਨਾਂ ਵਾਸਤੇ ਸੀ, ਬਾਕੀ ਜੋ ਨਿਯਮ ਹਨ ਉਹ ਦੁਨੀਆਂ ਦੇ ਵਿੱਚ ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਨਿਯਮ ਬਣਾਏ ਗਏ ਉਹਨਾਂ ਦੇ ਆਧਾਰ 'ਤੇ ਚੱਲਦਾ। ਸੋ ਅਸੀਂ ਉਹਨਾਂ ਨੂੰ ਹੀ ਫੋਲੋ ਕਰਦੇ ਹੋਏ, ਬਲਕਿ ਅਸੀਂ ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਸਾਡੀ ਬੇਨਤੀ 'ਤੇ ਉਹ ਪਾਵਨ ਬੀੜਾਂ ਇੱਥੇ ਭੇਜੀਆਂ ਹਨ ਉਹ ਪੂਰੇ ਅਦਬ ਸਤਿਕਾਰ ਦੇ ਨਾਲ ਇੱਥੇ ਆਈਆਂ ਹਨ। ਜਿਸ ਤਰੀਕੇ ਨਾਲ ਜੋ ਤਰੀਕਾ ਜੋ ਨਿਯਮ ਅਕਾਲ ਤਖਤ ਸਾਹਿਬ ਵੱਲੋਂ ਜੋ ਨਿਯਤ ਕੀਤੇ ਗਏ ਹਨ, ਸੋ ਇੱਕ ਜੋ ਇਹ ਦੁਬਿਧਾ ਪਾਉਣ ਵਾਲੀ ਇੱਕ ਵੀਡੀਓ ਵੀ ਚੱਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ, ਸਾਡੀ ਬੇਨਤੀ ਹੈ ਕਿ ਕਿਸੇ ਨੂੰ ਵੀ ਕੋਈ ਸਵਾਲ ਹੋਵੇ ਇਹਨਾਂ ਚੀਜ਼ਾਂ ਦੇ ਸੰਬੰਧ ਦੇ ਵਿੱਚ ਜਦੋਂ ਮਰਜ਼ੀ ਗੁਰਦੁਆਰਾ ਸਾਹਿਬ ਆ ਕੇ ਸਾਡੇ ਕੋਲੋਂ ਜਾਣਕਾਰੀ ਲੈ ਸਕਦੇ ਹਨ। ਅਸੀਂ ਹਰ ਇੱਕ ਨਿਯਮ ਦੀ ਪਾਲਣਾ ਕੀਤੀ ਹੈ ਅਤੇ ਗਾਂਹ ਵੀ ਕਰਦੇ ਰਹਾਂਗੇ ਅਤੇ ਨਾਲ ਦੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਜੋ ਬੀੜਾਂ ਇੱਥੇ ਪਹੁੰਚਾਈਆਂ ਹਨ। ਸੋ ਵੀਰ ਜੀ ਜਾਂ ਭੈਣ ਜੀ, ਕਿਸੇ ਨੂੰ ਵੀ ਕਿਸੇ ਦੁਬਿਧਾ ਦੇ ਵਿੱਚ ਹੋਵੇ ਸਾਡੇ ਕੋਲੋਂ ਆ ਕੇ ਕਲੈਰੀਫਿਕੇਸ਼ਨ ਲੈ ਲਓ, ਸਾਡੇ ਕੋਲ ਸਭ ਉਹਨਾਂ ਦੇ ਡਾਕੂਮੈਂਟਸ ਵੀ ਹਨ, ਉਹਨਾਂ ਦੇ ਨੁਮਾਇੰਦੇ ਆ ਕੇ ਇੱਥੇ ਸਾਡੇ ਵੇਖ ਕੇ ਵੀ ਗਏ ਸਥਾਨ ਵੀ ਜਿੱਥੇ ਤੁਸੀਂ ਪਾਵਨ ਬੀੜਾਂ ਜੋ ਹਨ ਉਹਨਾਂ ਸੁਸ਼ੋਭਿਤ ਕਰਤੀਆਂ ਹਨ, ਸਭ ਉਹ ਸੈਟਿਸਫਾਈਡ ਹੋ ਕੇ ਫਿਰ ਉਹਨਾਂ ਨੇ ਸਾਨੂੰ ਇਹ ਬੀੜਾਂ 2 ਸਾਲ ਲੱਗ ਗਏ ਸਾਨੂੰ ਇਹ ਕੰਮ ਕਰਦਿਆਂ। ਸੋ ਕਿਸੇ ਵੀ ਦੁਬਿਧਾ ਵਿੱਚ ਨਹੀਂ ਪੈਣਾ, ਕੋਈ ਸਵਾਲ ਹੋਵੇ ਸਾਨੂੰ ਆ ਕੇ ਪੁੱਛੋ। ਆਪ ਸਭ ਜਾਣਦੇ ਹੋ ਇਸ ਗੁਰਦੁਆਰਾ ਸਾਹਿਬ ਵਿਖੇ ਮੁੱਢ ਤੋਂ ਹੀ ਜਦੋਂ ਤੋਂ ਇਹ ਗੁਰਦੁਆਰਾ ਸਾਹਿਬ ਦਾ ਮੁੱਢ ਬੱਝਿਆ ਹੈ, ਅਸੀਂ ਸਿਰਫ ਅਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। ਅਸੀਂ ਹਮੇਸ਼ਾ ਖੁਸ਼ੀ ਦੇ ਕੰਮ 'ਤੇ, ਗਮੀ ਦੇ ਕੰਮ ਦੇ ਉੱਤੇ ਅਸੀਂ ਇਹ ਹਮੇਸ਼ਾ ਪ੍ਰਚਾਰ ਕਰਦੇ ਹਾਂ ਕਿ ਅਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਨਾਲ ਚੱਲਦੇ ਹਾਂ। ਇਸ ਗੁਰਦੁਆਰਾ ਸਾਹਿਬ ਵਿਖੇ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈ ਉਸ ਨੂੰ ਅਸੀਂ ਬਾਹਰ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ ਹਮੇਸ਼ਾ ਡਿਸਟ੍ਰੀਬਿਊਟ ਵੀ ਕਰਦੇ ਹਾਂ, ਬੇਨਤੀਆਂ ਵੀ ਕਰਦੇ ਹਾਂ ਕਿ ਇਹਨੂੰ ਪੜ੍ਹੋ। ਇਹ ਜੋ ਮਰਿਆਦਾ ਹੈ ਸਾਨੂੰ ਆਪਣਾ ਜੋ ਕਾਰੋਬਾਰ ਹਨ, ਜੋ ਸਾਡਾ ਜੀਵਨ ਹੈ ਉਸ ਦੇ ਅਨੁਸਾਰ ਚਲਾਉਣਾ ਚਾਹੀਦਾ। ਸੋ ਅਸੀਂ ਪੂਰਨ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਅਤੇ ਉਹਨਾਂ ਦੇ ਬਣਾਏ ਹੋਏ ਨਿਯਮਾਂ 'ਤੇ ਹੀ ਹਮੇਸ਼ਾ ਚੱਲਦੇ ਹਾਂ। ਸੋ ਕਿਸੇ ਵੀ ਦੁਬਿਧਾ ਵਿੱਚ ਨਹੀਂ ਪੈਣਾ, ਜੇ ਕੋਈ ਸਵਾਲ ਹੋਵੇ ਅਗੇਨ ਸਾਡੇ ਕੋਲੋਂ ਆ ਕੇ ਪੁੱਛ ਲੈਣਾ। ਸੋ ਜੋ ਇਸ ਦੀਵਾਨ ਹਾਲ ਦੇ ਵਿੱਚ ਇਹ ਅੱਜ ਵਿਸ਼ੇਸ਼ ਦੀਵਾਨ ਸਜਾਏ ਗਏ ਸਨ ਗੁਰੂ ਮਹਾਰਾਜ ਦੇ ਅਖੰਡ ਪਾਠ ਸਾਹਿਬ ਦੇ ਸੰਬੰਧ ਦੇ ਵਿੱਚ, ਉਹਨਾਂ ਦੀ ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ, ਹੁਣ ਜੋ ਹਮੇਸ਼ਾ ਦੀ ਤਰ੍ਹਾਂ ਮੇਨ ਦਰਬਾਰ ਹਾਲ ਦੇ ਵਿੱਚ ਦੀਵਾਨ ਸਾਜ ਚੁੱਕੇ ਹਨ, ਆਪਾਂ ਉੱਥੇ ਜਾ ਕੇ ਹਾਜ਼ਰੀਆਂ ਭਰਨੀਆਂ, ਕੀਰਤਨ ਸਰਵਣ ਕਰਨਾ ਹੈ, ਕਥਾ ਸਰਵਣ ਕਰਨੀ ਹੈ, ਢਾਡੀ ਵਾਰਾਂ ਸਰਵਣ ਕਰਨੀਆਂ ਹਨ। ਸੋ ਇੱਕ ਵਾਰੀ ਫਿਰ ਸਭ ਨੂੰ ਆਇਆਂ ਜੀ ਆਇਆਂ ਅਤੇ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਜੋ ਇਸ ਦੀਵਾਨ ਹਾਲ ਦੇ ਵਿੱਚ

0: गुरु की संगत आओ, एक शब्द की हाजरी 5-7 मिनट की होर है, जिस दर तो आए हैं, जिस दर नूं गुरु रामदास जी ने कहा है डिठे सबे थाव नहीं तुद जिहिया, बदहो पुरख बिदाते ताहू तातू सोहिया। सो टाइम 5 मिनट उपर हो गया है, सानू टाइम का पता नहीं सी। सो इत ही कीर्तन की समाप्ति है जी। शाम के दवाना में आप जी ने शब्द सानू करावांगे। कीर्तन करद्या बाणी पढ़द्या हुई बेंत भुलों की मुआफी, आओ गज वज के फतेह बुलाओ। आखो जी वाहेगुरु जी का खालसा वाहेगुरु जी की फतेह।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਰੇ ਗੁਰੂ ਸਾਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਹਰਮਨਦੀਪ ਸਿੰਘ ਹੁਣਾਂ ਦੇ ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਦਾ ਜੋ ਹੈ ਸਾਡੇ ਪਾਸ ਥੋੜ੍ਹੀ ਦੇਰ ਹੋਈ, ਇਹਨਾਂ ਨੂੰ ਆਇਆਂ ਨੂੰ ਪਿਛਲੇ ਹਫ਼ਤੇ ਗਏ ਹਨ ਅਤੇ ਹਫ਼ਤਾਵਾਰੀ ਦੀਵਾਨਾਂ ਦੇ ਵਿੱਚ ਅੱਜ ਇਹਨਾਂ ਦਾ ਜੋ ਹੈ ਪਹਿਲਾ ਦਿਨ ਸੀ, ਅਤੇ ਜਿੱਥੇ ਅਸੀਂ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ। ਅਤੇ ਸਾਡੇ ਪਾਸ ਥੋੜ੍ਹਾ ਚਿਰ ਹਜੇ ਕੀਰਤਨ ਦੀ ਸੇਵਾ ਨਿਭਾਉਣਗੇ, ਅਤੇ ਸਵੇਰੇ ਅਤੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਵੀ ਭਾਈ ਸਾਹਿਬ ਜੋ ਹੈ ਹਾਜ਼ਰੀਆਂ ਭਰਦੇ ਹਨ। ਆਪ ਜੀ ਵੀ ਗੁਰਦੁਆਰਾ ਸਾਹਿਬ ਖਾ ਕੇ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਸਫਲਾ ਕਰਿਆ ਕਰੋ ਜੀ। ਅੱਜ ਦੇ ਦੀਵਾਨਾਂ ਦੇ ਵਿੱਚ ਜੋ ਹੈ ਕੀਰਤਨ ਅਤੇ ਲੰਗਰਾਂ ਦੀ ਸੇਵਾ ਚੰਡੀਗੜ੍ਹ ਅਤੇ ਆਲੇ ਦੁਆਲੇ ਹੋਰ ਨਗਰਾਂ ਦੀ ਸੰਗਤ ਵੱਲੋਂ, ਅਤੇ ਸਹੀ ਤਰ੍ਹਾਂ ਨਗਰ ਦੀਵਾਨਾ ਜ਼ਿਲ੍ਹਾ ਬਰਨਾਲਾ ਦੀ ਸੰਗਤ ਵੱਲੋਂ ਜੋ ਹੈ ਕੀਰਤਨ ਅਤੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ। ਅਤੇ ਇਸ ਦੇ ਨਾਲ ਹੀ ਭਾਈ ਗੁਰਿੰਦਰਜੀਤ ਸਿੰਘ ਜੀ ਮਲਤਾਨੀ, ਉਹਨਾਂ ਵੱਲੋਂ ਵੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਅਤੇ ਨਾਲ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਅਤੇ ਇੱਕ ਹੋਰ ਪਰਿਵਾਰ ਜੋ ਹੈ ਰਮਨਦੀਪ ਸਿੰਘ ਜੀ, ਉਹਨਾਂ ਵੱਲੋਂ ਵੀ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਅਤੇ ਨਾਲ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਹੋ ਰਹੀ ਹੈ। ਅੱਜ ਦੇ ਜੋ ਇਹ ਦੀਵਾਨ ਹਨ, ਇਹਨਾਂ ਦੇ ਵਿੱਚ ਸਾਡੇ ਪਾਸ ਇੱਕ ਸਪੈਸ਼ਲ ਜਾਂ ਖਾਸ ਮਹਿਮਾਨ ਸਾਡੇ ਭਾਈ ਸਰਬਜੀਤ ਸਿੰਘ ਜੀ ਰੇਣੂਕਾ, ਉਹ ਪਹੁੰਚੇ ਹੋਏ ਹਨ। ਭਾਈ ਰੇਣੂਕਾ ਜੀ ਇੱਕ ਵੈਲ ਨੋਨ ਜੋ ਪ੍ਰੋਫੈਸਰ ਸਨ, ਰਿਟਾਇਰ ਇਹ ਪ੍ਰੋਫੈਸਰ ਹੋਏ ਹਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ। ਅਤੇ ਇਹ ਇੱਕ ਬਹੁਤ ਵਧੀਆ ਸਪੀਕਰ ਜਿੱਥੇ ਹਨ, ਨਾਲ ਦੀ ਨਾਲ ਰਾਈਟਰ ਵੀ ਬਹੁਤ ਵਧੀਆ ਹਨ। ਅਤੇ ਸਿੱਖ ਫਿਲਾਸਫੀ ਦੀ ਗੱਲ ਵੀ ਜੋ ਹੈ ਉਹ ਬੜੇ ਅੰਦਾਜ਼ ਦੇ ਵਿੱਚ ਕਰਦੇ ਹਨ। ਸੋ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਸਮਾਂ ਕੱਢ ਕੇ ਸਾਨੂੰ ਜ਼ਰੂਰ ਸਮਾਂ ਦੇਣ, ਅਤੇ ਉਹ ਅੱਜ ਸਾਡੇ ਪਾਸ ਇੱਥੇ ਪਹੁੰਚੇ ਹਨ। ਭਾਈ ਸਾਹਿਬ ਜੀ ਜੋ ਹੈ 11 ਵਜੇ ਤੱਕ ਆਪ ਜੀ ਦੇ ਨਾਲ ਜੋ ਹੈ ਗੁਰਬਾਣੀ ਦੇ ਵਿੱਚੋਂ ਅਤੇ ਹੋਰ ਸਾਡੇ ਜੀਵਨ ਦੇ ਵਿੱਚੋਂ ਜਿਸ ਤਰ੍ਹਾਂ ਦਾ ਇੱਕ ਸਿੱਖ ਦਾ ਜੀਵਨ ਹੋਣਾ ਚਾਹੀਦਾ ਹੈ ਉਹਦੀ ਸਾਂਝ ਪਾਉਣਗੇ। ਅਤੇ ਭਾਈ ਸਾਹਿਬ ਪੰਜਾਬ ਦੇ ਵਿੱਚ ਜੋ ਹੈ ਬਹੁਤ ਸਾਰੇ ਕੈਂਪ ਲਾਉਂਦੇ ਹਨ, ਐਡਲਟਸ ਵਾਸਤੇ ਵੀ, ਬੱਚਿਆਂ ਵਾਸਤੇ ਵੀ, ਜਿੱਥੇ ਉਹਨਾਂ ਨੂੰ ਜੀਵਨ ਜਾਚ ਸਿਖਾਈ ਜਾਂਦੀ ਹੈ ਅਤੇ ਨਾਲ ਦੀ ਨਾਲ ਗੁਰਬਾਣੀ ਦੇ ਨਾਲ ਵੀ ਉਹਨਾਂ ਨੂੰ ਜੋੜਿਆ ਜਾਂਦਾ ਹੈ। ਆਪ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜੋ ਸੀ ਜਰਨਲਿਜ਼ਮ ਡਿਪਾਰਟਮੈਂਟ ਦੇ ਜੋ ਹੈੱਡ ਵੀ ਰਹਿ ਚੁੱਕੇ ਹਨ। ਸੋ ਇਹਨਾਂ ਦੇ ਪਾਸ ਬਹੁਤ ਗਿਆਨ ਹੈ, ਆਓ ਇਹਨਾਂ ਪਾਸੋਂ ਆਪਾਂ 11 ਵਜੇ ਤੱਕ ਜੋ ਹੈ ਇਹਨਾਂ ਦੇ ਵਿਚਾਰ ਸਰਵਣ ਕਰਦੇ ਹਾਂ। ਭਾਈ ਸਾਹਿਬ ਨੂੰ ਬੇਨਤੀ ਹੈ ਕਿ ਸਟੇਜ 'ਤੇ, ਸੋਰੀ ਮੈਂ ਦੇਖਿਆ ਨਹੀਂ ਜੀ, ਆਓ ਇਹਨਾਂ ਪਾਸੋਂ ਜੋ ਇਹਨਾਂ ਦੀ ਖੋਜ, ਇਹਨਾਂ ਦੇ ਜੋ ਤਜਰਬੇ, ਜੋ ਇਹਨਾਂ ਦਾ ਗੁਰਬਾਣੀ 'ਤੇ ਪਕੜ, ਸਮਾਜ 'ਤੇ ਪਕੜ ਹੈ, ਉਹ ਆਪਾਂ ਇਹਨਾਂ ਪਾਸੋਂ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: जुगो जुग अटल साहिब श्री गुरु ग्रंथ साहब जी की हजूरी विच जुड़ बैठी गुरु प्यारी सात संगत जीओ फतेह प्रवान करना जी। वाहिगुरु जी का खालसा वाहिगुरु जी की फतेह। बड़ा ही रस भिन्ना कीर्तन असी सरवन कर रहे सी। पहला शब्द भाई साहब ने पढ़िया, हर जियो निमाणिया तू माण, नचीजियां चीज करे मेरा गोबिंद, तेरी कुदरत को कुर्बान। सात संगत जी, मैं बैठा सोच रहा सी किन्ने भागां वाले हाँ असी कि सानू शब्द गुरु मिलिया है, ज्ञान गुरु मिलिया है। मौजूदा समय नूं नॉलेज सोसाइटी कहा जाता है। साढ़े पातशाह ने इस तो 500 साल पहला ही सानू नॉलेज नाल जोड़ दिता, ज्ञान नाल जोड़ दिता। बड़ा प्यारा फरमान लिखा हुआ है, अमृत बाणी हर हर तेरी, सुन सुन होवै परम गत मेरी। परम दा भाव सब तो उत्तम श्रेष्ठ, गत भाव अवस्था। यह अमृत बाणी ऐसी है जिन्हों सुन के साड़ी अवस्था बहुत उच्ची हो जाती है। उच्ची अवस्था नूं किवें असी डिफाइन करांगे, जे सौखी भाषा च मैं कहां ते हैप्पीनेस, खुश आनंद। ते जे गुरबाणी दी भाषा च कहिए ते आनंद तो भी उपरली अवस्था, जिन्हों असी पंजाबी दे विच कह दिंदे आ बड़ा चा चढ़िया होया। कदे साडे घर कोई समागम होवे, कोई प्राप्ति होवे ते सानू चा चढ़ जांदा है। ते पातशाह बख्शिश करदे ने, कहिंदे ने ऐसी अवस्था भी हो सकती है कि सदा ही चा चढ़िया रहे। अज मैं जिस विषय ते आप जी नाल गल करनी है, साड़ी पहली बाणी जपजी साहब दे विच पातशाह फरमान करदे ने, सत सुहाण सदा मन चाओ। सारे एक बारी कृपा करना जी, मुस्कुरा के बोलना जी, सदा मन चाओ, सदा मन चाओ। सदा दा मतलब हर वेले, मन दे नन्ने नूं सिहारी है भाव मन विच। ते चाओ, मैंने शायद इंग्लिश, मैनू नहीं समझ इंग्लिश की होएगी चाओ दी, कोई ब्लिस तक गल कर दिंदा जी, एवर लास्टिंग इटरनल ब्लिस। पर इन्नी गल श्योर है कि हैप्पीनेस तो बड़ी वड्डी अवस्था है चाओ दी। ते खिमा करना साडे विचों बहुती वारी असी हैप्पीनेस तक भी नहीं पहुंच पा रहे। असी सक्सैस नू, सफलता नू इस तरह डिफाइन कर लिया कि पैसा आ जाए, कोठी आ जाए, नाम हो जाए, यही सक्सैस है, यही सफलता है। पर सात संगत जी, सच्ची गल ये है कि बहुते बंदे जेड़े बड़ा पढ़ चुके ने या बड़िया प्राप्तियां दुनियावी कर चुके ने, वह भी खुश नहीं जे। ऑल सक्सैसफुल पीपल मे नॉट बी हैप्पी, बट ऑल हैप्पी पीपल आर सक्सैसफुल। ए तो हाली दुनियावी हैप्पीनेस की असी गल कर रहे हैं। इस वेले सारे संसार के जेडे खोजी ने, वो इस गल ते खोज कर रहे ने कि इन्नी विज्ञान की तरक्की कर दिती पर मनुख अज भी खुश नहीं। मैं एग्रीकल्चर यूनिवर्सिटी की गल वीर जी ने दसी है, मैं उत्थे पढ़ांदे आ अपनी क्लास के बच्चियां नूं पुछदा सी, या जदों पिंडां दे विच साड़ी यूनिवर्सिटी वालों सैमीनार लगते सी, ते मैं पुछदा सी कि साडे बजुर्गां कोल ना कोठियां सी, ना कारां सी, ना पक्के मकान सी, अग भी बालनी होंदी सी, चाह भी बनानी होंदी सी, ते बड़ा समा लगदा सी स्टोव नूं, ओह पिन मारना, फूकां मारनियां या अंगीठी बालनी। लाइफ वॉज वेरी टफ। ਮੈਂ ਸੰਗਤ ਜੀ ਆਪ ਜੀ ਨੂੰ ਵੀ ਬੇਨਤੀ ਕਰਾਂਗਾ, ਯਾਦ ਕਰੋ ਆਪਣੇ ਨਾਨਕੇ ਦਾਦਕੇ ਕੋਈ ਬਜ਼ੁਰਗ ਪਿੰਡ ਦੇ ਵੱਡੇ, ਉਹ ਜ਼ਿਆਦਾ ਖੁਸ਼ ਰਹਿਣੇ ਸੀ ਕਿ ਅੱਜ ਅਸੀਂ ਜ਼ਿਆਦਾ ਖੁਸ਼ ਰਹਿਣੇ ਹਾਂ ਜੀ? ਦੱਸੋ ਜੀ, ਉਹ ਬੜੇ ਖੁਸ਼ ਰਹਿਣੇ ਸੀ। ਮੈਂ ਆਪਣੀ ਦਾਦੀ ਜੀ ਨੂੰ ਯਾਦ ਕਰਦਾ, ਨਾਨੀ ਜੀ ਨੂੰ ਯਾਦ ਕਰਦਾ, ਇੰਨੇ ਵੱਡੇ ਪਰਿਵਾਰ, ਕੋਈ ਸਹੂਲਤਾਂ ਨਹੀਂ ਅੱਜ ਵਰਗੀਆਂ, ਪਰ ਉਹਨਾਂ ਦਾ ਖੇੜਾ ਅੱਜ ਸਾਡੇ ਤੋਂ ਬਹੁਤ ਵੱਧ ਸੀ। ਮੈਂ ਕਦੇ ਕਦੇ ਸੋਚਦਾ, ਵਿਗਿਆਨ ਨੇ ਵਿਕਾਸ ਤਾਂ ਕਰ ਦਿੱਤਾ ਹੈ, ਵਿਕਾਸ ਤਾਂ ਮਤਲਬ ਸੋਹਣੀਆਂ ਸੜਕਾਂ, ਸੋਹਣੀਆਂ ਬਿਲਡਿੰਗਾਂ, ਆ ਬੜੇ ਤਰ੍ਹਾਂ ਦੇ ਯੰਤਰ ਸਾਡੇ ਕੋਲ ਆ ਗਏ ਨੇ, ਵਿਕਾਸ ਹੋ ਗਿਆ ਹੈ, ਪਰ ਵਿਕਾਸ ਖਤਮ ਹੋ ਗਿਆ ਹੈ। ਇਸ ਵੇਲੇ ਸਾਰੇ ਸੰਸਾਰ ਦੇ ਚਿੰਤਕ ਇਹ ਸੋਚ ਰਹੇ ਨੇ ਵੀ ਇੰਨਾ ਵਿਕਾਸ ਕੀਤਾ, ਇੰਨਾ ਵਿਕਾਸ ਕੀਤਾ, ਮਨੁੱਖ ਫਿਰ ਵੀ ਖੁਸ਼ ਨਹੀਂ, ਉਦਾਸ ਹੈ, ਚਿੰਤਾ ਵਿੱਚ ਹੈ। ਹੈਪੀਨੈਸ ਲੈਵਲ ਅਕਰੋਸ ਦਾ ਗਲੋਬ, ਇਕੱਲੇ ਪੰਜਾਬ ਦੀ ਜਾਂ ਇਸ ਦੇਸ਼ ਦੀ ਗੱਲ ਨਾ ਕਰੀਏ, ਕੀ ਪੜ੍ਹਿਆ, ਕੀ ਅਨਪੜ੍ਹ, ਕੀ ਗੋਰਾ, ਕੀ ਕਾਲਾ, ਇਹ ਸਟੱਡੀਜ਼ ਦੱਸ ਰਹੀਆਂ ਨੇ ਕਿ ਸਭ ਦਾ ਹੈਪੀਨੈਸ ਲੈਵਲ ਡਾਊਨ ਜਾ ਰਿਹਾ। ਕੁਛ ਤੇ ਕਹਿੰਦੇ ਨੇ ਵੀ ਇਹ ਗਟਰਸ ਦੇ ਵਿੱਚ ਚਲਾ ਗਿਆ, ਹੋਰ ਥੱਲੇ ਚਲਾ ਗਿਆ। ਮੈਂ ਪਹਿਲੀ ਵਾਰੀ ਜਦੋਂ ਪਤਾ ਲੱਗਿਆ ਕਿ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿੱਚ ਅੱਜ ਤੋਂ 15-20 ਸਾਲ ਪਹਿਲਾਂ ਹੈਪੀਨੈਸ ਇੰਡੈਕਸ ਤੇ, ਇਕਨੋਮਿਕਸ ਦੇ ਸਕੂਲਾਂ ਦੇ ਵਿੱਚ ਹੈਪੀਨੈਸ ਇੰਡੈਕਸ ਦੀ ਗੱਲਾਂ ਹੋ ਰਹੀਆਂ, ਉਸ ਤੋਂ ਬਾਅਦ ਤੇ ਬਹੁਤ ਸਾਰੀ ਥਾਵਾਂ ਤੇ ਵਿਕਾਸ ਦੀਆਂ ਗੱਲਾਂ ਹੋਈਆਂ। ਮੈਂ ਸੋਚਿਆ ਜਦੋਂ ਸਾਰੀ ਦੁਨੀਆ ਹੁਣ ਹੈਪੀਨੈਸ ਦੀ ਖੋਜ ਵਿੱਚ ਹੈ, ਤੇ ਸਾਨੂੰ ਗੁਰਸਿੱਖਾਂ ਨੂੰ ਇੱਕ ਬੜੀ ਬਖਸ਼ਿਸ਼ ਹੈ ਕਿ ਜਦੋਂ ਵੀ ਕੋਈ ਭੀੜ ਆਉਂਦੀ ਹੈ, ਕੋਈ ਫੁਰਨਾ ਆਉਂਦਾ ਹੈ, ਅਸੀਂ ਕਹਿੰਦੇ ਹਾਂ ਸਾਡੇ ਗੁਰੂ ਸਾਹਿਬ ਕੀ ਕਹਿੰਦੇ ਨੇ ਇਹਦੇ ਬਾਰੇ। ਜਦੋਂ ਸਾਰੇ ਹੈਪੀਨੈਸ ਦੀ ਗੱਲ ਕਰ ਰਹੇ ਨੇ ਤੇ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਨੇ? ਸਤ ਸੰਗਤ ਜੀ, ਮੇਰੀ ਹੈਰਾਨੀ ਦੀ ਹੱਦ ਨਹੀਂ ਰਹੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਵਿੱਚ ਪਹਿਲੇ ਪਾਤਸ਼ਾਹ ਨੇ ਜੇ ਕਿਸੇ ਸੰਕਲਪ ਨੂੰ ਦੁਹਰਾਇਆ ਹੈ, ਦੁਹਰਾਉਣ ਦਾ ਮਤਲਬ ਕੀ ਹੁੰਦਾ, ਉਹ ਬੜੀ ਇੰਪੋਰਟੈਂਟ ਗੱਲ ਹੈ। ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਤਿੰਨ ਵਾਰੀ ਨਹੀਂ, ਚਾਰ ਵਾਰੀ ਜਿਹੜਾ ਸੰਕਲਪ ਦੁਹਰਾਇਆ ਹੈ, ਉਹ ਪਾਤਸ਼ਾਹ ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਗਾਸ। ਸੁਣਿਆ, ਦੁੱਖ ਪਾਪ ਕਾ ਨਾਸ, ਬੜੀ ਸੌਖੀ ਬਾਣੀ ਹੈ। ਨਾਨਕ ਜੀ ਕਹਿ ਰਹੇ ਨੇ ਭਗਤ ਸਦਾ ਖੁਸ਼ ਰਹਿੰਦੇ ਨੇ। ਪਹਿਲਾਂ ਤਾਂ ਮੈਂ ਬੜੀ ਦੇਰ ਤੱਕ ਬਚਪਨ ਚ ਇਹਨੂੰ ਵਿਕਾਸ ਹੀ ਸਮਝਦਾ ਰਿਹਾ, ਇਹ ਵਿਕਾਸ ਨਹੀਂ ਹੈ, ਵਿਗਾਸ ਗੱਗੇ ਨਾਲ ਹੈ, ਤੇ ਵਿਗਾਸ ਦਾ ਮਤਲਬ ਹੈ ਖੇੜਾ, ਖੁਸ਼ੀ। ਸੰਗਤ ਜੀ, ਇੱਕ ਅਨੁਭਵ ਹੋਇਆ ਕਿ ਪਾਤਸ਼ਾਹ ਕਹਿ ਰਹੇ ਨੇ ਕਿ ਭਗਤ ਹਰ ਵੇਲੇ ਖੁਸ਼ ਰਹਿੰਦੇ ਨੇ। ਮੈਂ ਇਹ ਸੋਚਿਆ ਕਿ ਜੇ ਮੈਂ ਹਰ ਵੇਲੇ ਖੁਸ਼ ਨਹੀਂ ਰਹਿ ਰਿਹਾ, ਇਹਦਾ ਮਤਲਬ ਮੈਂ ਭਗਤ ਨਹੀਂ। ਪਰ ਮੈਂ ਤੇ ਰੋਜ਼ ਨਿਤਨੇਮ ਵੀ ਕਰ ਰਿਹਾ, ਕੀਰਤਨ ਵੀ ਸੁਣ ਰਿਹਾ। ਫਿਰ ਫੁਰਨਾ ਆਇਆ ਕਿ ਜੇ ਮੇਰੀ ਭਗਤੀ ਥਾਂ ਪੈ ਰਹੀ ਹੈ ਤੇ ਮੇਰੇ ਖੇੜੇ ਵਿੱਚ ਵਿਕਾਸ ਹੋਏਗਾ, ਮੇਰੀ ਖੁਸ਼ੀ ਵਧੇਗੀ, ਮੇਰਾ ਗੁੱਸਾ ਘਟੇਗਾ, ਮੇਰਾ ਲੋਭ ਘਟੇਗਾ, ਮੇਰਾ ਵੈਰ ਘਟੇਗਾ, ਮੇਰਾ ਸਹਿਜ ਵਧੇਗਾ। ਸੱਚ ਜਾਣਨਾ, ਅਸੀਂ ਸਾਰੇ ਆਪਣੀ ਭਗਤੀ ਕਿਸੇ ਦੂਜੇ ਬਾਰੇ ਨਾ ਨਹੀਂ ਜਾਣ ਸਕਦੇ ਨਾ, ਆਪਣੇ ਬਾਰੇ ਅਸੀਂ ਜਾਣ ਸਕਦੇ ਹਾਂ ਕਿ ਮੇਰੀ ਭਗਤੀ ਗੁਰੂ ਦਰਬਾਰ ਵਿੱਚ ਥਾਂ ਪੈ ਰਹੀ ਹੈ ਕਿ ਨਹੀਂ। ਹਰ ਮਹੀਨੇ, 6 ਮਹੀਨੇ, ਸਾਲ ਜ਼ਰੂਰ ਦੇਖਿਆ ਕਰੀਏ ਕਿ ਮੇਰੇ ਸੁਭਾਅ 'ਚ ਕੀ ਤਬਦੀਲੀ ਆਈ ਹੈ। ਪਾਤਸ਼ਾਹ ਬਾਣੀ 'ਚ ਕਹਿੰਦੇ ਨੇ ਗੁਰ ਕੈ ਸ਼ਬਦ ਬਣਾਵੋ ਇਹ ਮਨ। ਸਾਰੀ ਕਿਰਪਾ ਕਰਨਾ ਜੀ, ਗੁਰ ਕੈ ਸ਼ਬਦ ਬਣਾਵੋ ਇਹ ਮਨ। ਬਾਣੀ ਇੰਨੀ ਸੌਖੀ ਹੈ, ਜੇ ਬਾਰ ਬਾਰ ਪੜ੍ਹੀਏ ਨਾ ਸਮਝ ਆ ਜਾਂਦੀ ਹੈ। ਇੱਕ ਮੈਨੂੰ ਹੋਰ ਅਨੁਭਵ ਹੋਇਆ, ਜਿਵੇਂ ਵੀਰ ਜੀ ਨੇ ਦੱਸਿਆ ਕਿ ਅਸੀਂ ਉੱਥੇ ਬੜੇ ਕੈਂਪ ਲਗਾਉਂਦੇ ਹਾਂ। ਇੱਕ ਵਾਰੀ ਬੱਚਿਆਂ ਦੇ ਕੈਂਪ ਵਿੱਚ ਗੁਰਦੁਆਰਾ ਕਲਗੀਧਰ ਸਾਹਿਬ, ਜਿਹੜੇ ਤੁਸੀਂ ਪੰਜਾਬ ਲੁਧਿਆਣੇ ਨੂੰ ਜਾਣਦੇ ਹੋ, ਬੜਾ ਸ਼ਹਿਰ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ, ਬੜਾ ਵੱਡਾ ਹਾਲ, 500-700 ਬੱਚੇ ਉੱਥੇ ਬੈਠੇ ਸਨ, ਕੈਂਪ ਚੱਲ ਰਿਹਾ ਸੀ ਤੇ ਵਿਸ਼ਾ ਮਿਲ ਗਿਆ ਵੀ ਬਾਣੀ ਪੜ੍ਹਨ ਦੇ ਢੰਗ ਦੱਸੋ ਜੀ। ਇਹ ਸਾਡੀ ਸਾਰਿਆਂ ਦੀ ਵੀ ਸਮੱਸਿਆ ਹੈ ਕਿ ਬਾਣੀ ਪੜ੍ਹਦੇ ਹਾਂ ਮਨ ਕਿਤੇ ਹੋਰ ਦੌੜਦਾ। ਉੱਥੇ ਪਹਿਲੀ ਵਾਰੀ ਜਦੋਂ ਗੱਲ ਕੀਤੀ ਤੇ ਬੱਚਿਆਂ ਨੂੰ ਸਮਝਾਉਣ ਲਈ ਕਿਹਾ ਵੀ ਬਾਣੀ ਪੜ੍ਹਨ ਦੇ 5 ਢੰਗ ਨੇ। ਪਹਿਲਾ, ਬੋਲ ਬੋਲ ਕੇ, ਕੁਛ ਵੀ ਬੋਲ ਕੇ ਪੜੋਗੇ ਜ਼ਿਆਦਾ ਸਮਝ ਆਏਗਾ। ਮੈਂ ਤੇ ਬੱਚਿਆਂ ਨੂੰ ਕਹਿਣਾ ਵੀ ਇਮਤਿਹਾਨ ਦੇ ਸਵਾਲ ਨੂੰ ਬੋਲ ਬੋਲ ਕੇ ਪੜੋ, ਹਵਾਈ ਜਹਾਜ਼ ਦੀ ਟਿਕਟ ਨੂੰ, ਇੰਟਰਵਿਊ ਦੀ ਚਿੱਠੀ ਨੂੰ ਬੋਲ ਕੇ ਪੜੋ, ਜ਼ਿਆਦਾ ਸਮਝ ਆਏਗਾ, ਕਨਫਿਊਜ਼ਨ ਘਟੇਗੀ। ਪਹਿਲਾ ਬੋਲ ਬੋਲ ਕੇ, ਦੂਜਾ ਰੁਕ ਰੁਕ ਕੇ। ਪਾਤਸ਼ਾਹ ਹਰ ਫੁਰਮਾਨ ਤੋਂ ਬਾਅਦ 2 ਲਾਈਨਾਂ ਲਗਾਉਂਦੇ ਨੇ, ਪੰਜਾਬੀ ਵਾਲੇ 1 ਲਾਈਨ ਲਾਉਂਦੇ ਨੇ, ਡੰਡੀ ਕਹਿੰਦੇ ਆ, ਹਿੰਦੀ ਵਾਲੇ ਵਿਰਾਮ ਲਗਾਉਂਦੇ ਨੇ, ਇੰਗਲਿਸ਼ ਵਾਲੇ ਫੁੱਲ ਸਟਾਪ ਲਗਾਉਂਦੇ ਨੇ, ਪਾਤਸ਼ਾਹ 2 ਲਾਈਨਾਂ ਲਗਾਉਂਦੇ ਨੇ। ਕੋਈ ਰਮਜ਼ ਹੈ ਇਹਦੇ ਵਿੱਚ? ਰੁਕੋ ਰੁਕੋ। ਫਿਰ ਤੀਸਰਾ ਢੰਗ, ਸਮਝ ਸਮਝ ਕੇ ਪੜੀਏ। ਚੌਥਾ ਢੰਗ ਮੈਂ ਕਹਿੰਦਾ ਹੁੰਦਾ ਸੀ, ਹੱਸ ਹੱਸ ਕੇ ਪੜੀਏ, ਹੁਣ ਮੈਂ ਕਹਿੰਦਾ ਮੁਸਕੁਰਾ ਮੁਸਕੁਰਾ ਕੇ ਪੜੀਏ। ਤੇ ਪੰਜਵਾਂ ਢੰਗ, ਬਾਰ ਬਾਰ ਪੜੀਏ। ਇਹ 5 ਢੰਗਾਂ ਨਾਲ ਬਾਣੀ ਪੜ੍ਹਨ ਦਾ ਅਭਿਆਸ ਸਾਨੂੰ ਬਚਪਨ ਚ ਨਹੀਂ ਮਿਲਿਆ। ਮੈਂ ਦੇਖਿਆ ਆਪ ਜੀ ਬਾਹਰ ਪੋਸਟਰ ਲੱਗਾ, ਬੱਚਿਆਂ ਦੇ ਕੈਂਪ ਲੱਗ ਰਹੇ ਨੇ। ਅਸੀਂ ਬਾਣੀ ਜਦੋਂ ਪੜ੍ਹਨੀ ਸਿੱਖੀ ਤੇ ਅਸੀਂ ਤੇਜ਼ੀ ਨਾਲ ਬਾਣੀ ਪੜ੍ਹਦੇ ਹਾਂ, ਅਸੀਂ ਸੋਚਦੇ ਹਾਂ ਵੀ ਬਾਣੀ ਪੜ੍ਹ ਲਈ ਇਹਦੇ ਨਾਲ ਹਾਜ਼ਰੀ ਲੱਗ ਗਈ। ਸਾਧ ਸੰਗਤ ਜੀ, ਮੁਬਾਰਕ ਹੈ ਜਿਹੜੇ ਅਸੀਂ ਨੇਮ ਕਰ ਰਹੇ ਹਾਂ, ਪਰ ਪਾਤਸ਼ਾਹ ਕਹਿੰਦੇ ਨੇ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀ ਹੋ ਤਿਨਹੀ ਪ੍ਰਭਾ। ਨੇਮ ਤੱਕ ਰੁਕਣਾ ਨਹੀਂ, ਨੇਮ ਤੋਂ ਬਾਅਦ ਪ੍ਰੇਮ ਵੱਲ ਜਾਣਾ ਹੈ। ਤੇ ਮੈਂ ਸੱਚੀ ਦੱਸਾਂ, ਬੜੀ ਬੜੇ ਜੀਵਾਂ ਦੇ ਬੜੇ ਵਧੀਆ ਅਨੁਭਵ ਆ ਰਹੇ ਨੇ ਕਿ ਜਦ ਤੋਂ ਅਸੀਂ ਮੁਸਕੁਰਾ ਕੇ ਬਾਣੀ ਪੜ੍ਹਨੀ ਸ਼ੁਰੂ ਕੀਤੀ ਹੈ, ਬਾਣੀ ਦੀ ਵਿਚਾਰ ਵੀ ਅੰਦਰ ਚੱਲਦੀ ਹੈ ਤੇ ਰਸ ਵੀ ਆਉਂਦਾ ਹੈ। ਮੈਂ ਤੇ ਹੁਣ ਕਹਿਣਾ ਸ਼ੁਰੂ ਕੀਤਾ, ਕੱਲੀ ਮੁਸਕੁਰਾ ਕੇ ਬਾਣੀ ਨਾ ਪੜੋ, ਹੈ ਮੱਥਾ ਟੇਕਣ ਦੀ ਲਾਈਨ ਲੱਗੀ, ਅਸੀਂ ਸਾਰੇ ਮੱਥਾ ਟੇਕਦੇ ਹਾਂ। ਮੈਂ ਤੇ ਕਹਿੰਦਾ ਗੁਰੂ ਜੀ ਨੂੰ ਮੱਥਾ ਵੀ ਟੇਕਣਾ, ਮੁਸਕੁਰਾ ਕੇ ਮੱਥਾ ਟੇਕਿਆ ਕਰੀਏ ਜੀ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ, ਜੇ ਖੇੜਾ ਹੀ ਨਹੀਂ ਆਇਆ ਤਾਂ ਮਤਲਬ ਨਿਹਾਲ ਨਹੀਂ ਹੋਏ, ਪੜ੍ਹ ਦਿੱਤਾ। ਫਿਰ ਮੈਨੂੰ ਅਨੁਭਵ ਹੋਇਆ ਵੀ ਕੀਰਤਨ ਕਰਨਾ, ਕੀਰਤਨ ਸਰਵਨ ਕਰਨਾ, ਉਹ ਵੀ ਮੁਸਕੁਰਾ ਕੇ ਸਰਵਨ ਕਰੀਏ। ਇੱਕ ਸੱਜਣ ਕਹਿਣ ਲੱਗੇ ਵੀ ਇਹ ਗੱਲ ਕਿੱਥੇ ਲਿਖੀ ਹੈ ਜੀ, ਇਹ ਵੀ ਬੜੀ ਵਧੀਆ ਗੱਲ ਹੈ। ਕੁਛ ਵੀ ਸਾਨੂੰ ਮੁਸ਼ਕਿਲ ਆਉਂਦੀ ਹੈ, ਅਸੀਂ ਕਹਿੰਦੇ ਆਓ ਗੁਰੂ ਜੀ ਨੂੰ ਪੁੱਛੀਏ। ਤੇ ਕਮਾਲ ਦੀ ਗੱਲ ਹੈ ਸਾਧ ਸੰਗਤ ਜੀ, ਦੁਨੀਆਂ ਦੇ ਹਰ ਸਵਾਲ, ਹਰ ਗੱਲ ਦਾ ਬੀਜ ਰੂਪ ਵਿੱਚ ਇਸ਼ਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਜੇ। ਮੈਂ 20-30 ਸਾਲ ਪਹਿਲਾਂ ਕਿਸੇ ਤੋਂ ਇਹ ਗੱਲ ਸੁਣੀ ਤੇ ਮੈਂ ਕਿਹਾ ਨਹੀਂ, ਇਹ ਨਹੀਂ ਹੋ ਸਕਦਾ। ਪਰ ਅੱਜ ਮੈਂ ਆਪਣੇ ਅਨੁਭਵ ਨਾਲ ਦੱਸ ਸਕਦਾ, ਜੋ ਵੀ ਫੁਰਨੇ ਆਏ, ਜਦੋਂ ਵੀ ਅਰਦਾਸ ਕਰਕੇ ਤਾਬਿਆ ਬੈਠੇ, ਸਹਿਜ ਪਾਠ ਕੀਤਾ, ਹੁਕਮ ਲਿਆ, ਜਵਾਬ ਮਿਲੇ। ਤੇ ਹੁਣ ਮੁਸਕੁਰਾਉਣ ਬਾਰੇ ਪਾਤਸ਼ਾਹ ਕੀ ਕਹਿੰਦੇ ਨੇ? ਪਾਤਸ਼ਾਹ ਕਹਿੰਦੇ ਨੇ ਹਰ ਜਨ ਗੁਣ ਗਾਵਤ ਹੱਸਿਆ। ਸਾਰੇ ਕਿਰਪਾ ਕਰਨਾ ਜੀ, ਹਰ ਜਨ ਗੁਣ ਗਾਵਤ ਹੱਸਿਆ। ਇੱਕ ਵਾਰੀ ਸਾਰੇ ਕਿਰਪਾ ਕਰੋ, ਹਰ ਜਨ ਗੁਣ ਗਾਵਤ ਹੱਸਿਆ। ਦੱਸੋ ਜੀ, ਕੋਈ ਹੋਰ ਮਤਲਬ ਹੋ ਸਕਦਾ ਹੈ? ਹਰੀ ਜਨ ਗੁਣ ਗਾਏਗਾ, ਉਹਦੇ ਅੰਦਰ ਖੇੜਾ ਪੈਦਾ ਹੋਏਗਾ। ਜਿਸ ਦਿਨ ਨਿਤਨੇਮ ਕਰਨ ਤੋਂ ਬਾਅਦ, ਪਾਠ ਕਰਨ ਤੋਂ ਬਾਅਦ ਮਨ ਵਿੱਚ ਖਿੜਾਓ ਆਏ, ਸਮਝ ਜਾਓ ਅੱਜ ਬਾਣੀ ਥਾਏ ਪੈ ਗਈ, ਨਹੀਂ ਤੇ ਨੇਮ ਹੀ ਪੂਰਾ ਹੋਇਆ। ਨੇਮ ਵੀ ਕਰਨਾ ਹੈ, ਇਹ ਨਹੀਂ ਵੀ ਨੇਮ ਤੋਂ ਪਿੱਛੇ ਚਲੇ ਜਾਈਏ। ਇਸ ਤੋਂ ਬਾਅਦ ਤੇ ਕਿੰਨੇ ਹੀ ਫੁਰਮਾਨ ਪਾਤਸ਼ਾਹ ਬਾਣੀ ਚ ਕਹਿੰਦੇ ਨੇ, ਲੈ ਲਾਹਾ ਮਨ ਹੱਸ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ। ਸਾਡਾ ਸਿੱਖੀ ਦਾ ਰਾਹ ਨਾ ਜੰਗਲਾਂ ਚ ਜਾਣਦਾ, ਨਾ ਜ਼ਿੰਮੇਵਾਰੀਆਂ ਛੱਡਣ ਦਾ, ਪਰਿਵਾਰ ਵੀ ਪਾਲਣਾ, ਕਾਰੋਬਾਰ ਵੀ ਕਰਨਾ, ਉਹਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਕਰਨੀ। ਕੈਸਾ ਕਮਾਲ ਦਾ ਰਾਹ ਹੈ। ਸਤਸੰਗ ਜੀ, ਮੈਂ ਬੇਨਤੀ ਕਰਾਂਗਾ, ਜਿੱਥੇ ਸਾਡੀ ਦੌੜ ਦੁਨਿਆਵੀ ਪ੍ਰਾਪਤੀਆਂ ਦੀ ਹੈ, ਉੱਥੇ ਅੱਜ ਇੱਕ ਸੰਕਲਪ ਲੈ ਲਈਏ ਕਿ ਅਸੀਂ ਆਪਣੇ ਖੇੜੇ ਵਿੱਚ ਵਾਧਾ ਕਰਨਾ ਹੈ। ਹਰ ਕੋਈ ਸੋਚੇ ਕਿ ਮੈਂ ਵੱਧ ਤੋਂ ਵੱਧ ਖੁਸ਼ ਰਹਿਣਾ ਹੈ, ਆਪਣੀ ਭਾਸ਼ਾ ਚ ਕਹੀਏ ਤੇ ਚੜ੍ਹਦੀ ਕਲਾ ਚ ਰਹਿਣਾ ਹੈ। ਅੱਛਾ, ਜਦੋਂ ਮੁਸ਼ਕਿਲਾਂ ਆਉਂਦੀਆਂ ਨੇ, ਮੈਨੂੰ ਯੂਨੀਵਰਸਿਟੀ ਚ ਸਟੂਡੈਂਟ ਵੀ ਤੇ ਕਈ ਵਾਰੀ ਕਿਸਾਨ ਵੀਰ ਵੀ ਜਦੋਂ ਪਿੰਡਾਂ ਜਾਂਦੇ ਸੀ, ਕਹਿੰਦੇ ਸੀ ਜੀ ਕਹਿਣਾ ਬੜਾ ਸੌਖਾ ਕਿ ਮੁਸ਼ਕਿਲਾਂ ਵਿੱਚ ਵੀ ਖੇੜੇ ਚ ਰਹੋ, ਪਰ ਸੰਭਵ ਨਹੀਂ ਜਾਂ ਬੜਾ ਔਖਾ ਹੈ। ਤੇ ਮੈਂ ਇੱਕ ਗੱਲ ਕਹਿਣੀ ਸ਼ੁਰੂ ਕੀਤੀ ਵੀ ਜਿੰਨੀ ਭੀੜ ਦੁਨਿਆਵੀ ਤੌਰ ਤੇ ਦੇਖੀਏ, ਜਿੰਨੀ ਮੁਸ਼ਕਿਲ ਦਸਵੇਂ ਪਾਤਸ਼ਾਹ ਤੇ ਆਈ, ਕੀ ਸਾਡੇ ਕਿਸੇ ਤੇ ਆਈ ਹੈ ਜਾਂ ਆਏਗੀ? ਨਹੀਂ ਆਈ ਤੇ ਨਾ ਆਏਗੀ। ਕਿੱਥੇ ਸਾਡਾ ਦਸ਼ਮੇਸ਼ ਪਾਤਸ਼ਾਹ ਅਨੰਦਪੁਰ ਦਾ ਮਾਲਕ ਅਨੰਦਪੁਰ ਸਾਹਿਬ ਛੱਡਣਾ ਪੈ ਗਿਆ, ਪਰਿਵਾਰ ਵਿਛੋੜਾ ਹੋ ਗਿਆ, ਜੋੜੇ ਵੀ ਪੈਰਾਂ ਚ ਨਹੀਂ, ਕੋਈ ਸੇਵਕ ਵੀ ਨਹੀਂ, ਮਾਛੀਵਾੜੇ ਦੇ ਜੰਗਲਾਂ ਵਿੱਚ ਕੱਲਾ ਮੇਰਾ ਪਾਤਸ਼ਾਹ, ਢੀਮ ਦੇ ਸਰਾਣਾ ਲੈ ਕੇ ਪਾਤਸ਼ਾਹ ਸੁੱਤੇ, ਪੱਤਾ ਪੱਤਾ ਵੈਰੀ, ਪਤਾ ਨਹੀਂ ਕਿਸ ਵੇਲੇ ਦੁਸ਼ਮਣ ਹਮਲਾ ਕਰ ਦੇਵੇ। ਕਿਸੇ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੇ ਪਾਤਸ਼ਾਹ ਦਾ ਜੀਵਨ ਐਸਾ ਹੈ ਕਿ ਬੁਲੰਦੀ ਸੇ ਗੁਜ਼ਰੇ, ਪਸਤੀ ਸੇ ਗੁਜ਼ਰੇ, ਪਰ ਜਿਧਰ ਸੇ ਵੀ ਗੁਜ਼ਰੇ ਬੜੀ ਮਸਤੀ ਸੇ ਗੁਜ਼ਰੇ। ਸਾਧ ਸੰਗਤ ਜੀ, ਅਸੀਂ ਐਸੇ ਪਾਤਸ਼ਾਹ ਦੇ ਬੱਚੇ ਹਾਂ, ਸਾਨੂੰ ਹੀ ਕਿਹਾ ਸੀ ਨਾ, ਮੇਰਾ ਖਾਲਸਾ ਮੇਰਾ ਰੂਪ ਹੈ ਖਾਸ, ਕਦੇ ਵੀ ਕਿਸੇ ਮੁਸ਼ਕਿਲ ਤੋਂ ਘਬਰਾਉਣਾ ਨਹੀਂ। ਮੈਂ ਤੇ ਨੌਜਵਾਨਾਂ ਨੂੰ ਕਹਿੰਦਾ ਹੁੰਦਾ ਕਿ ਮੁਸ਼ਕਿਲਾਂ ਸਾਨੂੰ ਮਜ਼ਬੂਤ ਬਣਾਉਂਦੀਆਂ ਨੇ, ਜਿੰਨੀਆਂ ਮੁਸ਼ਕਿਲਾਂ ਆਉਣਗੀਆਂ ਓਨੇ ਤੁਸੀਂ ਮਜ਼ਬੂਤ ਬਣੋਗੇ। ਇੱਕ ਜਗ੍ਹਾ ਇੱਕ ਨੌਜਵਾਨ ਕਹਿੰਦਾ, ਨਹੀਂ ਸਰ ਇਹ ਤਾਂ ਬੜੀ ਔਖੀ ਗੱਲ ਹੈ, ਕਿਵੇਂ ਮੁਸ਼ਕਿਲਾਂ ਮਜ਼ਬੂਤ ਬਣਾਉਂਦੀਆਂ ਨੇ, ਮੁਸ਼ਕਿਲਾਂ ਤਾਂ ਤੋੜ ਦਿੰਦੀਆਂ ਨੇ। ਮੈਂ ਦੋ ਗੱਲਾਂ ਕੀਤੀਆਂ ਵੀ ਇੱਕ ਤਾਂ ਜਿਹੜਾ ਡਾਟਾ ਕਹਿੰਦਾ ਹੈ, ਰਿਸਰਚ ਕਹਿੰਦੀ ਹੈ ਕਿ ਜਿਨ੍ਹਾਂ ਤੇ ਵੱਧ ਮੁਸ਼ਕਿਲਾਂ ਆਈਆਂ ਉਹ ਵੱਧ ਰਾਈਜ਼ ਕਰਦੇ ਜੇ, ਕਮਾਲ ਦੀ ਗੱਲ। ਤੁਸੀਂ 100 ਬੰਦੇ ਰੈਂਡਮਲੀ ਚੁਣ ਲਓ, ਉਹਨਾਂ ਦੀ ਲਾਈਫ ਸਟੱਡੀ ਕਰੋ, ਜਿਨ੍ਹਾਂ ਤੇ ਵੱਧ ਮੁਸ਼ਕਿਲ ਆਈ ਉਹ ਵੱਧ ਰਾਈਜ਼ ਕੀਤੇ। ਇਹਦਾ ਮਤਲਬ ਜੇ ਜੀਵਨ 'ਚ ਅੱਗੇ ਵਧਣਾ ਜੇ ਤੇ ਮੁਸ਼ਕਿਲਾਂ ਤੁਹਾਨੂੰ ਅੱਗੇ ਵਧਾ ਸਕਦੀਆਂ। ਇੱਕ ਜਗ੍ਹਾ ਨੌਜਵਾਨ ਕਹਿੰਦਾ, ਜੀ ਮੁਸ਼ਕਿਲਾਂ ਤੇ ਤੋੜ ਦਿੰਦੀਆਂ ਨੇ। ਮੈਂ ਕਿਹਾ ਨਹੀਂ, ਮੈਂ ਕਿਹਾ ਇੱਕ ਮੁਸ਼ਕਿਲ ਮੇਰੇ ਤੇ ਆਈ, ਸਮਝੋ ਮੈਂ ਇੱਕ ਹਫ਼ਤਾ ਪਰੇਸ਼ਾਨ ਰਿਹਾ, ਸਾਲ ਬਾਅਦ ਉਹੀ ਮੁਸ਼ਕਿਲ ਫਿਰ ਆ ਜਾਏ, ਹੁਣ ਦੱਸੋ ਜੀ ਮੈਂ ਇੱਕ ਹਫ਼ਤਾ ਪਰੇਸ਼ਾਨ ਰਵਾਂਗਾ ਵੱਧ ਕੇ ਘੱਟ? ਘੱਟ ਜੀ, ਕਿਉਂ? ਕਿਉਂਕਿ ਮੈਂ ਉਹਦੇ ਚੋਂ ਇੱਕ ਵਾਰੀ ਨਿਕਲ ਚੁੱਕਾ, 2-3 ਸਾਲ ਬਾਅਦ ਉਹ ਮੁਸ਼ਕਿਲ ਫਿਰ ਆ ਗਈ ਜੀ, ਹੁਣ ਦੱਸੋ ਜੀ ਹੁਣ ਹੋਰ ਘੱਟ ਹੋਵਾਂਗਾ? ਹੋ ਸਕਦਾ ਹੋਵਾਂ ਹੀ ਨਾ। ਕਮਾਲ ਦੀ ਗੱਲ, ਬੰਦਾ ਉਹੀ, ਮੁਸ਼ਕਿਲ ਉਹੀ, ਪਹਿਲੀ ਵਾਰੀ ਇੰਨਾ ਡੋਲਿਆ, ਦੂਜੀ ਵਾਰੀ ਘੱਟ ਡੋਲਿਆ ਤੇ ਤੀਜੀ ਵਾਰੀ ਡੋਲਿਆ ਹੀ ਨਹੀਂ। ਸਤ ਸੰਗਤ ਜੀ, ਜਦੋਂ ਬਾਣੀ ਦਾ ਆਸਰਾ ਸਾਡੇ ਕੋਲ ਹੈ, ਸ਼ਬਦ ਦਾ ਆਸਰਾ ਸਾਡੇ ਕੋਲ ਹੈ, ਸੱਚ ਜਾਣਨਾ ਮੁਸ਼ਕਿਲ ਵੀ ਪਰੇਸ਼ਾਨੀ ਵੀ ਸਾਨੂੰ ਦੁਖੀ ਨਹੀਂ ਕਰ ਸਕੇ। ਮੈਂ ਕੁਛ ਸਮਾਂ ਪਹਿਲਾਂ ਆਕਸਫੋਰਡ ਯੂਨੀਵਰਸਿਟੀ ਗਿਆ, ਉੱਥੇ ਇੱਕ ਗੁਰੂ ਪਿਆਰੇ ਪਿੰਡ ਦੇ ਵਿੱਚ ਮੈਨੂੰ ਆਪਣੇ ਘਰ ਲੈ ਗਏ। ਘਰ ਦੇ ਵਿੱਚ ਵੱਡੇ ਜਿਹੜੇ ਸਨ, ਉਹਨਾਂ ਦੀ ਸਪਾਈਨ ਦਾ ਐਕਸੀਡੈਂਟ ਹੋਇਆ ਸੀ। ਕਹਿੰਦੇ ਵੀ ਕਈ ਵਾਰੀ ਬੜੀ ਪੇਨ ਕਿਲਰ ਵੀ ਜਿੰਨੇ ਮਰਜ਼ੀ ਖਾ ਲਓ ਦਰਦ ਨਹੀਂ ਜਾਂਦੀ। ਮੈਂ ਸਹਿਜ ਸੁਭਾਇਕ ਹਮਦਰਦੀ ਕਰਦੇ ਹਾਂ ਵੀ ਬੜਾ ਦੁੱਖ ਭੋਗ ਰਹੇ ਹੋ। ਮੈਂ ਕੁਛ ਐਸੇ ਸ਼ਬਦ ਕਹੇ ਤੇ ਉਹ ਬਜ਼ੁਰਗ ਗੁਰੂ ਕੇ ਲਾਲ ਪਤਾ ਕੀ ਕਹਿੰਦੇ ਨੇ ਮੈਨੂੰ, ਕਹਿੰਦੇ ਡਾਕਟਰ ਸਰਬਜੀਤ ਸਿੰਘ ਜੀ, ਦੁੱਖ ਤਾਂ ਮੰਨੇ ਦਾ ਹੁੰਦਾ ਹੈ। ਸਾਰੇ ਬੋਲਣਾ ਜੀ, ਦੁੱਖ ਤਾਂ ਮੰਨੇ ਦਾ ਹੁੰਦਾ ਹੈ। ਸਤ ਸੰਗਤ ਜੀ, ਇੰਨੀ ਵਾਰੀ ਨੌਵੇਂ ਪਾਤਸ਼ਾਹ ਦਾ ਹੁਕਮ ਪੜਿਆ ਸੀ, ਬਾਣੀ ਪੜ੍ਹੀ ਸੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ, ਮੈਨੂੰ ਉਹਦੇ ਅਰਥ ਪਹਿਲਾਂ ਨਹੀਂ ਸਮਝ ਆਏ। ਜਦੋਂ ਇੱਕ ਗੁਰੂ ਕਾ ਸਿੱਖ ਜਿਹੜਾ ਦੁੱਖ ਭੋਗ ਰਿਹਾ, ਉਹ ਕਹਿੰਦਾ ਵੀ ਦੁੱਖ ਤੇ ਮੰਨੇ ਦਾ ਹੁੰਦਾ, ਮੰਨੋ ਤੇ ਹੁੰਦਾ, ਨਾ ਮੰਨੋ ਤੇ ਨਹੀਂ ਹੁੰਦਾ। ਅੱਛਾ ਇਹੀ ਗੱਲ ਨਹੀਂ, ਇਸ ਤੋਂ ਅਗਲੀ ਗੱਲ ਹੈ, ਜਿੰਨਾ ਮੰਨੋ ਓਨਾ ਹੁੰਦਾ। ਮੇਰੇ ਤੇ 100 ਡਿਗਰੀ ਦਾ ਦੁੱਖ ਆਇਆ, ਹੋ ਸਕਦਾ ਮੈਂ 200 ਡਿਗਰੀ ਦੁਖੀ ਹੋਵਾਂ, 300 ਡਿਗਰੀ ਦੁਖੀ ਹੋਵਾਂ। ਕਈਆਂ ਦਾ ਸੁਭਾਅ ਹੈ ਮੁਸ਼ਕਿਲ ਥੋੜੀ ਆਉਂਦੀ ਹੈ, ਘਬਰਾਉਂਦੇ ਜ਼ਿਆਦਾ ਨੇ, ਤੇ ਕਈਆਂ ਦਾ ਸੁਭਾਅ ਹੈ 100 ਡਿਗਰੀ ਦਾ ਦੁੱਖ ਆਇਆ 50 ਡਿਗਰੀ ਦੁਖੀ ਹੋ ਰਹੇ ਨੇ, 10 ਡਿਗਰੀ ਦੁਖੀ ਹੋ ਰਹੇ ਨੇ, ਤੇ ਜੇ ਨਾਮ ਬਾਣੀ ਨਾਲ ਜੁੜੇ ਨੇ ਤੇ ਫਿਰ ਦੁਖੀ ਨਹੀਂ ਹੋ ਰਹੇ। ਫਿਰ ਅਵਸਥਾ ਹੈ ਦੁੱਖ ਨਾਹੀ ਰੇ, ਸਭ ਸੁਖੀ ਹੈ, ਕੁਛ ਵੀ ਬੁਰਾ ਨਹੀਂ, ਸਭ ਕੁਝ ਭਲਾ ਹੈ। ਸਾਧ ਸੰਗਤ ਜੀ, ਸਾਡੇ ਖੇੜੇ ਸਾਡੇ ਚਾਓ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ, ਮੈਂ ਕਹਿੰਦਾ 2 ਗੱਲਾਂ ਦੀ ਰੁਕਾਵਟ ਹੈ ਜਿਹਦੇ ਕਰਕੇ ਅਸੀਂ ਖੁਸ਼ ਨਹੀਂ ਰਹਿ ਪਾਉਂਦੇ। ਸਭ ਕੁਝ ਹੁੰਦੇ ਵੀ ਉਦਾਸ ਜੇ ਰਹਿੰਦੇ ਹਾਂ, ਪਰੇਸ਼ਾਨ ਜੇ ਰਹਿੰਦੇ ਹਾਂ। ਵੈਸੇ ਮੈਂ ਇਹਨੂੰ ਕਹਿਣਾ ਸ਼ੁਰੂ ਕੀਤਾ, ਇੰਟਰਨੈਟ ਤੇ ਖੋਜ ਕਰੋ ਨਾ, ਅੱਜ ਕੱਲ੍ਹ ਸਾਰਾ ਕੁਛ ਹੀ ਨੈਟ ਤੇ ਮਿਲ ਜਾਂਦਾ। ਪਰ ਮੈਂ ਕਿਹਾ ਵੀ ਟੀਚਰ ਦੇ ਤੌਰ ਦੇ ਉੱਤੇ ਸਾਡੇ ਲਈ ਚੈਲੰਜ ਹੈ ਕਿ ਹੁਣ ਉਹ ਚੀਜ਼ਾਂ ਲੱਭੀਏ ਜਿਹੜੇ ਨੈਟ ਤੇ ਨਹੀਂ ਹੈਗੀਆਂ, ਜਿਹੜੀ ਨਾ ਗੂਗਲ ਨੂੰ ਪਤਾ ਨੇ ਨਾ ਚੈਟ GPT ਨੂੰ ਪਤਾ ਨੇ। ਤੇ ਮੈਂ ਕਿਹਾ ਵੀ ਕਈ ਤਰ੍ਹਾਂ ਦੇ ਸਟ੍ਰੈਸ ਉੱਥੇ ਲਿਖੇ ਨੇ, ਇੱਕ ਨਵੀਂ ਤਰ੍ਹਾਂ ਦਾ ਵੀ ਸਟ੍ਰੈਸ ਹੁੰਦਾ ਹੈ ਜੀ। ਕਿਹੜਾ ਸਟ੍ਰੈਸ ਜੀ? ਮੈਂ ਕਿਹਾ ਉਹ ਸਟ੍ਰੈਸ ਹੈ AE ਸਟ੍ਰੈਸ। ਕਹਿੰਦੇ AE ਤੋਂ ਕੀ ਬਣਿਆ? ਮੈਂ ਕਿਹਾ AE ਤੋਂ ਬਣਿਆ ਐਵੇਂ ਹੀ ਸਟ੍ਰੈਸ। ਸੱਚ ਜਾਣਨਾ, ਕਈ ਵਾਰੀ ਅਸੀਂ ਐਵੇਂ ਹੀ ਉਦਾਸ ਹੁੰਦੇ ਹਾਂ, ਸਾਡਾ ਡਿਫਾਲਟ ਹੀ ਉਦਾਸੀ ਬਣ ਗਿਆ। ਬੱਚਾ ਪੰਘੂੜੇ ਚ ਪਿਆ ਨਾ, ਬਿਨਾਂ ਕਾਰਨ ਦੇ ਹੱਸਦਾ ਖਿੜਦਾ, ਤੁਸੀਂ ਕਹਿੰਦੇ ਹੋ ਇਹਨੂੰ ਹੋਇਆ ਕੀ ਹੈ? ਤੇ ਜਿਵੇਂ ਜਿਵੇਂ ਅਸੀਂ ਵੱਡੇ ਹੋਈ ਜਾਂਦੇ ਹਾਂ ਹਾਸਾ ਚਲਾ ਜਾਂਦਾ। ਮੈਂ ਕਹਿੰਦਾ ਅਕਾਰਨ ਖੁਸ਼ ਰਹਿਣਾ ਸਿੱਖੀਏ। ਸਾਰੇ ਬੋਲਣਾ ਜੀ, ਅਕਾਰਨ ਖੁਸ਼ ਰਹਿਣਾ ਸਿੱਖੀਏ। ਹੁਣ ਅਸੀਂ ਖੁਸ਼ ਹੁੰਦੇ ਹਾਂ ਕੋਈ ਖਬਰ ਮਿਲੇ, ਕੋਈ ਚੀਜ਼ ਮਿਲੇ, ਕੋਈ ਤਾਰੀਫ ਕਰੇ ਤਾਂ ਖੁਸ਼ ਹੁੰਦੇ ਹਾਂ, ਨਹੀਂ ਬਿਨਾਂ ਕਾਰਨ ਦੇ ਖੁਸ਼ ਰਹੀਏ। ਸਭ ਤੋਂ ਵੱਡਾ ਕਾਰਨ ਹੀ ਹੈ ਕਿ ਮਨੁੱਖਾ ਜੂਨ ਮਿਲੀ ਹੈ, ਤੇ ਉਸ ਤੋਂ ਵਧੀਆ ਕਾਰਨ ਹੈ ਕਿ ਗੁਰੂ ਘਰ ਦੇ ਵਿੱਚ ਜਨਮੇ। ਕੋਈ ਭਰਮ ਨਹੀਂ, ਕੋਈ ਸਾਡੇ ਅੰਦਰ ਕੋਈ ਵਹਿਮ ਨਹੀਂ, ਕਿੰਨੇ ਭਾਗਾਂ ਵਾਲੇ। ਪਰ ਸਤਸੰਗਤ ਜੀ, ਜਿਹੜੀਆਂ 2 ਗੱਲਾਂ ਮੈਂ ਦੱਸਣ ਲੱਗਾ ਸੀ ਜਿਹਦੇ ਕਰਕੇ ਅਸੀਂ ਬਹੁਤਾ ਉਦਾਸ ਰਹਿੰਦੇ ਹਾਂ, ਉਹ ਹੈ ਸਾਡਾ ਅਤੀਤ ਤੇ ਉਹ ਹੈ ਸਾਡਾ ਭਵਿੱਖ। ਪਾਸਟ ਵਿੱਚ ਜੋ ਸਾਡੇ ਕੋਲ ਗਲਤੀਆਂ ਹੋਈਆਂ ਜਾਂ ਕਿਸੇ ਨੇ ਸਾਡੇ ਨਾਲ ਵਧੀਕੀ ਕੀਤੀ, ਅਸੀਂ ਸਾਰੇ ਜਣੇ ਸਣੇ ਮੇਰੇ ਅਸੀਂ ਆਪਣਾ ਪਾਸਟ ਨਾਲ ਚੁੱਕੀ ਫਿਰਦੇ ਹਾਂ। ਪਰ ਦੁਨੀਆ ਦਾ ਕੋਈ ਤਾਕਤਵਰ ਮਨੁੱਖ ਵੀ ਆਪਣਾ ਪਾਸਟ ਨਹੀਂ ਬਦਲ ਸਕਦਾ, ਜੋ ਹੋ ਗਿਆ ਉਹ ਤਾਂ ਹੋ ਗਿਆ ਜੀ। ਤੇ ਪਾਤਸ਼ਾਹ ਨੇ ਸਾਨੂੰ ਕਮਾਲ ਦਾ ਸੰਕਲਪ ਦਿੱਤਾ ਜਿਹਨੂੰ ਅਸੀਂ ਕਹਿੰਦੇ ਹਾਂ ਭਾਣਾ। ਸਾਰੇ ਬੋਲਣਾ ਜੀ ਭਾਣਾ, ਫਿਰ ਬੋਲਣਾ ਜੀ ਭਾਣਾ। ਭਾਣਾ ਮਤਲਬ ਭਾ ਜਾਣਾ। ਜੋ ਕੁਛ ਮੇਰੇ ਨਾਲ ਹੋਇਆ ਭਲੇ ਲਈ ਹੋਇਆ, ਚੰਗਾ ਹੋਇਆ, ਬਸ ਆਪਣੇ ਦਿਮਾਗ ਨੂੰ ਇਸ ਤਰ੍ਹਾਂ ਰੀਪ੍ਰੋਗਰਾਮ ਕਰ ਲੈਣ। ਵੀ ਕੈਨ ਟ੍ਰੇਨ ਆਵਰ ਬ੍ਰੇਨ। ਇਸ ਬ੍ਰੇਨ ਦੇ ਵਿੱਚ ਐਸੀ ਸ਼ਕਤੀ ਹੈ ਕਿ ਤੁਸੀਂ ਹੈਲ ਵਿੱਚ ਵੀ ਹੋ, ਨਰਕ ਵਿੱਚ ਵੀ ਹੋ, ਮੁਸ਼ਕਿਲ ਵਿੱਚ ਵੀ ਹੋ ਨਾ, ਤੁਸੀਂ ਸਵਰਗ ਦਾ ਮਹਿਸੂਸ ਕਰ ਸਕਦੇ ਹੋ। ਵੱਡੇ ਤੋਂ ਵੱਡੀ ਭੀੜ ਦੇ ਵਿੱਚ 5ਵੇਂ ਪਾਤਸ਼ਾਹ ਨੂੰ ਯਾਦ ਕਰੀਏ, ਤੱਤੀ ਤਵੀ ਤੇ ਬੈਠੇ ਨੇ ਤੇ ਕਹਿੰਦੇ ਨੇ ਤੇਰਾ ਕੀ ਆ, ਤੇਰਾ ਭਾਣਾ ਮਿੱਠਾ ਲੱਗ। ਇਹ ਔਖੀ ਗੱਲ ਨਹੀਂ ਹੈ, ਗੁਰੂ ਨਾਲ ਜੁੜ ਜਾਈਏ ਹਰ ਗੱਲ ਚੰਗੀ ਲੱਗੇਗੀ। ਜੇ ਜੋ ਬੀਤ ਗਿਆ ਉਹਨੂੰ ਭਾਣਾ ਮੰਨ ਲਈਏ, ਤੇ ਜੋ ਆਉਣ ਵਾਲਾ, ਹੁਣ ਦੂਸਰੀ ਗੱਲ ਅਸੀਂ ਚਿੰਤਾ ਕਰਦੇ ਹਾਂ ਕੱਲ ਐਵੇਂ ਨਾ ਹੋ ਜਾਏ, ਪਰਸੋਂ ਐਵੇਂ ਨਾ ਹੋ ਜਾਏ। ਮੈਂ ਸਫ਼ਰ ਕਰਕੇ ਆਇਆ, ਪਹਿਲਾਂ ਇੰਡੀਆ ਤੋਂ ਗਲਾਸਗੋ ਗਿਆ, ਗਲਾਸਗੋ ਤੋਂ ਇੱਥੇ ਆਇਆ, ਇੱਕ ਹੋਰ ਫਲਾਈਟ ਬਦਲੀ, ਹੋਰ ਬਦਲੀ, ਮੈਂ ਚਿੰਤਾ ਹੀ ਕਰਦਾ ਰਹਾਂ, ਹਾਏ ਸਭ ਠੀਕ ਹੋ ਜਾਏਗਾ, ਚੈੱਕ ਇਨ ਹੋ ਜਾਏਗਾ, ਜਹਾਜ਼ ਡਿੱਗੇਗਾ ਤਾਂ ਨਹੀਂ, ਮੇਰਾ ਸਮਾਨ ਪਹੁੰਚ ਜਾਏਗਾ, ਐਵੇਂ ਹੀ ਚਿੰਤਾ। ਕਿਸੇ ਨੇ ਬੜੀ ਪਿਆਰੀ ਗੱਲ ਕਹੀ ਜੇ ਸਾਧ ਸੰਗਤ ਜੀ, ਜਦ ਦੀ ਮੈਂ ਸੁਣੀ ਮੇਰੇ ਉੱਤੇ ਬੜਾ ਅਸਰ ਹੋਇਆ। ਉਹ ਕਹਿੰਦੇ ਨੇ ਵੀ ਸਫਰ ਮੋਰ ਇਨ ਇਮੈਜੀਨੇਸ਼ਨ ਦੈਨ ਇਨ ਰਿਐਲਿਟੀ। ਸੌਖੀ ਭਾਸ਼ਾ 'ਚ ਮੈਂ ਕਹਾਂ, ਅਸੀਂ ਆਪਣੀਆਂ ਸੋਚਾਂ ਵਿੱਚ ਜ਼ਿਆਦਾ ਦੁੱਖ ਭੋਗਦੇ ਹਾਂ, ਅਸਲੀਅਤ ਵਿੱਚ ਉਹਨਾਂ ਦੁੱਖ ਨਹੀਂ ਆਉਂਦਾ। ਜੇ ਇਹ ਜਿਹੜੀ ਪਾਵਰ ਆਫ ਇਮੈਜੀਨੇਸ਼ਨ ਮਿਲੀ ਹੈ, ਅਸੀਂ ਇਹਦਾ ਮਿਸਯੂਜ਼ ਕਰਦੇ ਹਾਂ, ਇਹਨੂੰ ਚਿੰਤਾ 'ਚ ਰੱਖਦੇ ਹਾਂ, ਤੇ ਜਿਹੜਾ ਬਾਣੀ ਨਾਲ ਜੁੜਿਆ ਹੈ ਨਾ, ਉਹ ਭਰੋਸੇ 'ਚ ਰਹਿੰਦਾ ਜੇ ਕਿ ਮੇਰਾ ਸਤਿਗੁਰੂ ਹੈ, ਉਹ ਸਭ ਕੁਝ ਠੀਕ ਕਰ ਦੇਗਾ। ਭਵਿੱਖ ਤੇ ਭਰੋਸਾ ਕਰ ਲਈਏ, ਸੋ ਸਤਿਗੁਰੂ ਪਿਆਰਾ ਮੇਰੇ ਨਾਲ। ਦੋ ਫਰਮਾਨ ਮੈਨੂੰ ਯਾਦ ਆ ਗਏ, ਬਾਕੀ ਗੱਲਾਂ ਆਪਾਂ ਨੂੰ ਸਭ ਭੁੱਲ ਜਾਣੀਆਂ ਜੇ, ਤੇ ਉਹਨਾਂ ਉਹਦਾ ਅਸਰ ਵੀ ਰਹਿ ਜਾਣਾ ਜੇ, ਪਰ ਜਿਹੜੀ ਬਾਣੀ ਅਸੀਂ ਕੈਚ ਕਰ ਲਾਂਗੇ ਨਾ, ਬਾਣੀ ਹਿਰਦੇ 'ਚ ਵਸਾ ਲਾਂਗੇ, ਉਹ ਹੀ ਅਸਲ ਸਹਾਈ ਹੋਏਗੀ ਜੀ। ਸਤ ਸੰਗਤ ਜੀ, ਜੀਵਨ ਦੀ ਦੇ ਵਿੱਚ ਔਖਿਆਈਆਂ ਵਿੱਚੋਂ ਨਿਕਲਦਿਆਂ ਦੋ ਫਰਮਾਨਾਂ ਨੇ ਮੇਰਾ ਬੜੀ ਮਦਦ ਕੀਤੀ। ਇੱਕ ਫਰਮਾਨ ਪਾਤਸ਼ਾਹ ਬਾਣੀ 'ਚ ਕਹਿੰਦੇ ਨੇ, ਤੁਮ ਕਰੋ ਭਲਾ, ਸਾਰੀ ਕਿਰਪਾ ਕਰੋ ਜੀ, ਮੁਸਕੁਰਾ ਕੇ ਪੜਾਂਗੇ ਹੋਰ ਆਨੰਦ ਆਏਗਾ। ਤੁਮ ਕਰੋ ਭਲਾ, ਕਿਸੇ ਨੂੰ ਪੁੱਛਣ ਦੀ ਲੋੜ ਹੈ ਅਰਥ ਜੀ? ਕਿਹਨੂੰ ਕਹਿ ਰਹੇ ਹਾਂ? ਪਰਮਾਤਮਾ ਨੂੰ ਕਹਿ ਰਹੇ ਹਾਂ, ਪਾਤਸ਼ਾਹ ਜੀ ਤੁਮ ਕਰੋ ਭਲਾ, ਤੁਸੀਂ ਭਲਾ ਹੀ ਕਰਦੇ ਹੋ, ਤੇ ਸਾਡੀ ਹਾਲਤ ਕੀ ਹੈ? ਹਮ ਭਲੋ ਨਾ ਜਾਣੈ, ਸਾਨੂੰ ਉਸ ਭਲੇ 'ਚ ਆਪਣਾ ਭਲਾ ਨਜ਼ਰ ਹੀ ਨਹੀਂ ਆਉਂਦਾ, ਅਸੀਂ ਕਹਿੰਦੇ ਹਾਂ ਗਲਤ ਹੋ ਰਿਹਾ। ਇਹਦਾ ਤੀਸਰਾ ਐਸਪੈਕਟ ਬੜਾ ਕਮਾਲ ਦਾ ਜੀ, ਮੈਂ ਇਹਨੂੰ ਲਿਖਦਾ ਵੀ ਇਸ ਤਰ੍ਹਾਂ ਹੀ ਆ, ਪਹਿਲੀ ਲਾਈਨ 'ਚ ਤੁਮ ਕਰੋ ਭਲਾ, ਅਗਲੀ ਲਾਈਨ 'ਚ ਹਮ ਭਲੋ ਨਾ ਜਾਣੈ, ਤੇ ਤੀਸਰੀ ਲਾਈਨ ਬੜੀ ਕਮਾਲ ਦੀ ਭਰੋਸੇ ਦੀ ਲਾਈਨ ਜੀ, ਪਾਸਟ ਤੇ ਫਿਊਚਰ ਦੋਵੇਂ ਇਕੱਠੇ ਕਰਦੇ ਨੇ। ਤੀਸਰੀ ਥਾਂ ਤੇ ਪਾਤਸ਼ਾਹ ਤੀਸਰੇ ਸੰਕਲਪ 'ਚ ਕਹਿੰਦੇ ਨੇ, ਤੁਮ ਸਦਾ ਸਦਾ ਦਇਆਲਾ। ਸਤਸੰਗਤ ਜੀ, ਆਪਣੇ ਮਨ ਵਿੱਚ ਭਰੋਸਾ ਕਰ ਲਈਏ, ਸਤਿਗੁਰੂ ਮੇਰਾ ਮੈਨੂੰ ਪਿਆਰ ਕਰਦਾ ਹੈ, ਮੇਰੇ ਨਾਲ ਹੈ, ਤੇ ਸਦਾ ਦਇਆਵਾਨ ਹੈ। ਅੱਜ ਅਸੀਂ ਨਾ ਬੜੀਆਂ ਪੜ੍ਹਾਈਆਂ ਕਰ ਲਈਆਂ ਨੇ, ਖਿਮਾ ਕਰਨਾ PhD ਬਣ ਗਏ ਹਾਂ, ਪਰ ਮੈਨੂੰ ਕਦੇ ਕਦੇ ਲੱਗਦਾ ਪਿੰਡਾਂ ਦੇ ਬਜ਼ੁਰਗਾਂ ਕੋਲ ਜ਼ਿਆਦਾ ਵਿਜ਼ਡਮ ਸੀ, ਸਾਡੇ ਕੋਲ ਡਿਗਰੀਆਂ ਵਾਲਿਆਂ ਕੋਲ ਵਿਜ਼ਡਮ ਨਹੀਂ ਹੈ। ਇੱਕ ਬਜ਼ੁਰਗ ਕਿਹਾ ਕਰਦੇ ਸੀ, ਬੜੀ ਕਮਾਲ ਦੀ ਗੱਲ ਤੁਸੀਂ ਸ਼ਾਇਦ ਸੁਣੀ ਹੋਏਗੀ, ਉਹ ਵਾਹਿਗੁਰੂ ਨੂੰ ਕਹਿੰਦੇ ਸੀ, ਜੋ ਕੀਤਾ ਸੋ ਵਾਹ ਵਾਹ, ਜੋ ਕੀਤਾ ਸੋ, ਜੋ ਕਰੋਗੇ ਸੋ ਵਾਹ ਵਾਹ। ਤੇ ਤੀਸਰੀ ਗੱਲ, ਪਾਸਟ ਵੀ ਹੋ ਗਿਆ ਤੇ ਫਿਊਚਰ ਵੀ ਹੋ ਗਿਆ, ਰਹਿ ਕੀ ਗਿਆ ਜੀ? ਪ੍ਰੈਜੈਂਟ। ਤੇ ਤੀਸਰੀ ਥਾਂ ਤੇ ਉਹ ਕਹਿੰਦੇ ਨੇ, ਜੋ ਕਰ ਕਰਾ ਰਹੇ ਹੋ ਸੋ ਵੀ ਵਾਹ ਵਾਹ ਵਾਹ ਵਾਹ ਵਾਹ ਵਾਹ। ਇਹ ਟ੍ਰੇਨਿੰਗ ਅਸੀਂ ਨਾ ਸਕੂਲਾਂ ਕਾਲਜਾਂ 'ਚ ਦੇ ਸਕੇ, ਉਹਦਾ ਕਾਰਨ ਇਹ ਹੈ, ਸਭ ਕੁਝ ਹੁੰਦੇ ਵੀ ਅਸੀਂ ਉਦਾਸ ਰਹਿਣ ਦਾ ਸਾਡਾ ਸੁਭਾਅ ਬਣ ਗਿਆ। ਆਓ ਅੱਜ ਸੰਕਲਪ ਕਰੀਏ, ਮਹਿਸੂਸ ਕਰੀਏ ਅਸੀਂ ਬੜੀ ਬਖਸ਼ਿਸ਼ ਵਾਲੇ ਹਾਂ, ਜੋ ਕੀਤਾ ਉਹ ਵਾਹ ਵਾਹ, ਜੋ ਹੋਏਗਾ ਉਹ ਵੀ ਵਾਹ ਵਾਹ, ਜੋ ਵੀ ਪਾਤਸ਼ਾਹ ਕਰੇਗਾ ਬਹੁਤ ਵਧੀਆ ਕਰੇਗਾ, ਇਹ ਭਰੋਸਾ ਰੱਖ ਲਈਏ, ਤੇ ਜੋ ਕਰ ਕਰਾ ਰਿਹਾ ਹੈ ਉਹ ਵੀ ਵਾਹ ਵਾਹ। ਮੈਂ ਇੱਕ ਦਿਨ ਆਪਣੀ ਕਲਾਸ ਦੇ ਵਿੱਚ ਇੱਕ ਬੱਚੇ ਨੇ, ਜਿੱਥੇ ਮੈਂ ਆਪਣਾ ਵਿਸ਼ਾ ਪੜ੍ਹਾਉਂਦਾ ਸੀ, ਨਾਲ ਜੀਵਨ ਦੀਆਂ ਗੱਲਾਂ ਜ਼ਰੂਰ ਕਰਦਾ ਸੀ, ਮੈਂ ਇਸ ਵਿਸ਼ੇ ਤੇ ਗੱਲ ਕੀਤੀ, ਤੇ ਇੱਕ ਬੱਚੇ ਨੂੰ ਸਮਝਾਉਣ ਲਈ ਮੈਂ ਕਿਹਾ ਵੀ ਜਦੋਂ ਕੁਛ ਵੀ ਹੋਵੇ ਨਾ, ਕੁਛ ਵੀ ਹੋ ਜਾਏ, ਭੈੜਾ ਹੋ ਜਾਵੇ, ਨੁਕਸਾਨ ਹੋ ਜਾਵੇ, ਤੁਸੀਂ ਨਾ ਉਹਦੇ ਵਿੱਚੋਂ ਬੈਨੀਫਿਟ ਫਾਈਂਡਿੰਗ ਕਰਨਾ। ਮੇਰੀ ਲੱਤ ਟੁੱਟ ਗਈ, ਮੈਂ ਕਿਹਾ ਸ਼ੁਕਰ ਹੈ ਦੂਜੀ ਠੀਕ ਹੈ, ਇੱਕੋ ਹੀ ਟੁੱਟੀ ਹੈ। ਮੇਰੀ ਬਾਂਹ ਟੁੱਟ ਗਈ, ਮੈਂ ਕਿਹਾ ਸ਼ੁਕਰ ਹੈ ਖੱਬੀ ਟੁੱਟੀ ਹੈ, ਸੱਜੀ ਠੀਕ ਹੈ। ਨਹੀਂ ਜੀ, ਇੱਕ ਕਿਤਾਬ ਦਾ ਜ਼ਿਕਰ ਮੈਂ ਜ਼ਰੂਰ ਕਰਦਾ, ਆਪ ਜੀ ਸ਼ਾਇਦ ਆਪ ਜੀ ਦੀ ਲਾਇਬ੍ਰੇਰੀ 'ਚ ਹੋਵੇ, ਡਾਕਟਰ ਜਸਵੰਤ ਸਿੰਘ ਨੇਕੀ, ਬਹੁਤ ਵੱਡੇ ਵਿਦਵਾਨ ਹੋਏ ਨੇ, ਬੜੇ ਵੱਡੇ ਡਾਕਟਰ ਹੋਏ ਨੇ, ਸਾਈਕੈਟ੍ਰਿਸਟ, ਉਹਨਾਂ ਦੀ ਕਿਤਾਬ ਹੈ ਅਸਲ ਵਿੱਦਿਆ, ਉਹਨਾਂ ਨੇ ਆਪਣੇ ਜੀਵਨ ਦੇ ਤਜਰਬੇ ਲਿਖੇ। ਉਹਨਾਂ ਦਾ ਇੱਕ ਵਾਰੀ ਐਕਸੀਡੈਂਟ ਹੋ ਗਿਆ,
1: ਡਾਕਟਰ ਸੀਗੇ, ਡਾਕਟਰ ਦਾ ਵੀ ਹੋ ਸਕਦਾ ਐਕਸੀਡੈਂਟ ਜੀ, ਤੇ ਬੜਾ ਭਿਆਨਕ ਐਕਸੀਡੈਂਟ ਹੋਇਆ। ਕਹਿੰਦੇ ਜਦੋਂ ਮੈਨੂੰ ਹਸਪਤਾਲ ਦੇ ਵਿੱਚ ਹੋਸ਼ ਆਈ, ਮੈਂ ਦੇਖਿਆ ਮੇਰੀ ਲੱਤ ਬੰਨੀ ਹੋਈ ਹੈ। ਥੋੜੀ ਦੇਰ ਬਾਅਦ ਮਹਿਸੂਸ ਕੀਤਾ ਉਹ ਦੂਜੀ ਵੀ ਬੰਨੀ ਹੋਈ ਹੈ। ਫਿਰ ਮਹਿਸੂਸ ਹੋਇਆ ਬਾਹਾਂ ਵੀ ਬੰਨੀਆਂ ਨੇ ਤੇ ਪਸਲੀਆਂ ਵੀ ਬੰਨੀਆਂ ਹੋਈਆਂ ਨੇ। ਡਾਕਟਰ ਸੀਗੇ, ਸਿਆਣੇ ਸੀਗੇ। ਥੋੜੀ ਦੇਰ ਬਾਅਦ ਧਿਆਨ ਆਇਆ ਵੀ ਮੇਰਾ ਸਿਰ ਬਿਲਕੁਲ ਠੀਕ ਹੈ, ਮੈਨੂੰ ਘਟਨਾ ਸਾਰੀ ਯਾਦ ਹੈ। ਕਹਿੰਦੇ ਜਦੋਂ ਇਹ ਫੁਰਨਾ ਆਇਆ ਮੈਂ ਖੁਸ਼ ਹੋ ਗਿਆ। ਜੇ ਸਿਰ ਠੀਕ ਹੈ ਨਾ, ਥੱਲੇ ਸਾਰਾ ਕੁਝ ਠੀਕ ਹੋ ਜਾਏਗਾ। ਜੇ ਸਾਡੀ ਸੋਚਣੀ ਠੀਕ ਹੈ ਸਾਧ ਸੰਗਤ ਜੀ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ। ਇਹ ਬਾਣੀ ਰਾਹੀਂ ਅਸੀਂ ਆਪਣੇ ਮਨ ਨੂੰ ਮਜ਼ਬੂਤ ਕਰਨਾ ਹੈ, ਬਾਣੀ ਰਾਹੀਂ ਅਸੀਂ ਆਪਣੇ ਮਨ ਨੂੰ ਸੁੰਦਰ ਬਣਾਉਣਾ ਹੈ। ਤੇ ਕਿਵੇਂ ਕਰਨਾ, ਸਾਡੀ ਦੌੜ ਬਣੀ ਹੋਈ ਹੈ ਤਨ ਨੂੰ ਸੁੰਦਰ ਬਣਾਉਣ ਦੀ। ਮੇਰੀ ਮੈਚਿੰਗ ਠੀਕ ਹੈ ਨਾ ਜੀ? ਰੋਜ਼ ਆਪਾਂ ਇਹੀ ਦੇਖਦੇ ਹਾਂ, ਮੈਂ ਠੀਕ ਲੱਗ ਰਿਹਾ, ਕੱਪੜੇ ਚੰਗੇ ਪਾਏ ਨੇ। ਕਿਤੇ ਮੈਂ ਦੇਖਿਆ ਕਰਾਂ ਮੇਰਾ ਮਨ ਕੱਲ ਨਾਲੋਂ ਚੰਗਾ ਹੋਇਆ ਕਿ ਨਹੀਂ ਹੋਇਆ, ਮੇਰਾ ਮਨ ਬਲਵਾਨ ਹੋਇਆ ਕਿ ਨਹੀਂ ਹੋਇਆ। ਸਤ ਸੰਗਤ, ਮੈਂ ਬੜਾ ਹੈਰਾਨ ਹੁੰਦਾ ਕਿਹਨਾਂ ਨੇ ਇਹ ਸ਼ਬਦ ਬਣਾਏ ਹੋਣਗੇ, ਭਜਨ ਤੇ ਭੋਜਨ, ਭਜਨ ਤੇ ਭੋਜਨ। ਭੋਜਨ ਦੋ ਦਿਨ ਨਾ ਕਰੀਏ ਸਰੀਰ ਕਮਜ਼ੋਰ ਹੋ ਜਾਂਦਾ ਹੈ। ਸਤ ਸੰਗਤ ਜੀ, ਸੱਚ ਜਾਣਨਾ, ਜੇ ਭਜਨ ਨਾ ਕਰੀਏ ਤੇ ਮਨ ਕਮਜ਼ੋਰ ਹੋ ਜਾਂਦਾ ਹੈ। ਇਹ ਮਨ ਕਮਜ਼ੋਰ ਦੀ ਨਿਸ਼ਾਨੀ ਹੈ। ਤੁਸੀਂ ਸਿਆਣੇ ਕੋਲ ਜਾਂਦੇ ਹੋ, ਜੋਤਸ਼ੀ ਕੋਲ ਜਾਂਦੇ ਹੋ, ਪੁੱਛਾਂ ਕਰਦੇ ਹੋ, ਇਹ ਕਮਜ਼ੋਰ ਮਨ ਦੀ ਨਿਸ਼ਾਨੀ। ਤੇ ਬਲਵਾਨ ਮਨ ਕਹਿੰਦਾ ਕੋਈ ਨੀ, ਮੁਸ਼ਕਿਲ ਆਈ ਹੈ ਸਹੀ ਹੈ, ਸ਼ਬਦ ਦਾ ਆਸਰਾ ਲਈਏ, ਬਾਣੀ ਪੜ੍ਹੀਏ, ਸਾਰਿਆਂ ਤੇ ਮੁਸ਼ਕਿਲਾਂ ਆਉਂਦੀਆਂ ਨੇ, ਅੱਜ ਕੱਲ੍ਹ ਮੇਰੀ ਵਾਰੀ ਹੈ, ਫਿਰ ਕੀ ਹੋਇਆ। ਕਦੇ ਕੋਈ ਮੁਸ਼ਕਿਲ ਹਮੇਸ਼ਾ ਨਹੀਂ ਰਹਿੰਦੀ ਜੇ, ਮੁਸ਼ਕਿਲਾਂ ਆਉਂਦੀਆਂ ਘੋੜੇ ਤੇ ਨੇ, ਜਾਂਦੀਆਂ ਪੈਦਲ ਨੇ। ਇਹ ਅਖਾਣ ਬਣਿਆ ਹੋਇਆ ਪੰਜਾਬ ਵਿੱਚ ਕਿਹਾ ਜਾਂਦਾ ਸੀ। ਮੈਂ ਇਹਦੇ ਨਾਲ ਇੱਕ ਹੋਰ ਗੱਲ ਐਡ ਕਰਤੀ, ਮੈਂ ਕਿਹਾ ਭਰੋਸਾ ਰੱਖੋ ਜਾਂਦੀਆਂ ਜ਼ਰੂਰ ਜੇ। ਅੱਜ ਜਿਹੜੀ ਮੁਸ਼ਕਿਲ ਆਈ, ਜਿੰਨਾ ਤੰਗ ਮੈਨੂੰ ਅੱਜ ਕਰ ਰਹੀ ਹੈ, ਮਹੀਨੇ ਬਾਅਦ ਉਨਾ ਤੰਗ ਨਹੀਂ ਕਰੇਗੀ, ਮੇਰੀ ਕਪੈਸਿਟੀ ਵੱਧ ਜਾਏਗੀ। ਵੀ ਆਰ ਸਟਰੋਂਗਰ ਦੈਨ ਵੀ ਥਿੰਕ। ਤੇ ਜਿਹਨਾਂ ਕੋਲ ਬਾਣੀ ਦਾ ਆਸਰਾ ਹੈ, ਜਿਹੜੇ ਬਾਣੀ ਵਿਚਾਰ ਕੇ ਕਰਦੇ ਨੇ, ਮੈਂ ਸਾਧ ਸੰਗਤ ਜੀ ਕਹਿਣਾ ਸ਼ੁਰੂ ਕੀਤਾ ਵੀ ਬਾਣੀ ਹਮੇਸ਼ਾ ਨਾ ਪ੍ਰੇਮ ਭਿੱਜੀ ਤੇ ਖੋਜੀ ਬਿਰਤੀ ਨਾਲ ਪੜਿਆ ਕਰੀਏ। ਦੋ ਗੱਲਾਂ ਬਣ ਲਈਏ ਜੀ। ਪਹਿਲੀ ਪ੍ਰੇਮ ਭਿੱਜੀ, ਮੁਸਕੁਰਾਉਣਾ ਪ੍ਰੇਮ ਦੀ ਨਿਸ਼ਾਨੀ ਹੈ ਨਾ, ਪ੍ਰੇਮ ਨਾਲ, ਭਰੋਸੇ ਨਾਲ। ਤੇ ਦੂਜੀ ਖੋਜੀ ਬਿਰਤੀ ਨਾਲ, ਅੱਜ ਕਿਹੜੀ ਨਵੀਂ ਗੱਲ ਮੈਨੂੰ ਮਿਲੀ। ਹਮੇਸ਼ਾ ਨਿਤਨੇਮ ਤੋਂ ਬਾਅਦ, ਕੀਰਤਨ ਤੋਂ ਬਾਅਦ, ਇਹ ਬੜੇ ਸੋਹਣੀ ਤੁਹਾਡੇ ਲੱਗੇ ਹੋਏ ਨੇ ਜੀ ਸਕਰੀਨਾਂ, ਜ਼ਰੂਰ ਵਾਚਣਾ ਚਾਹੀਦਾ। ਤੇ ਅਗਲੀ ਗੱਲ ਮੈਂ ਬੇਨਤੀ ਕਰਨੀ ਸ਼ੁਰੂ ਕੀਤੀ ਹੈ, ਸਾਰਿਆਂ ਕੋਲ ਹਰ ਵੇਲੇ ਪੈੱਨ ਪੈਡ ਜ਼ਰੂਰ ਹੋਣਾ ਚਾਹੀਦਾ। ਤੁਸੀਂ ਕਹੋ ਜੀ ਪ੍ਰੋਫੈਸਰ ਹੋ ਤਾਂ ਤੁਸੀਂ ਇਹ ਗੱਲ ਕਰ ਰਹੇ ਹੋ, ਨਹੀਂ ਮੈਂ ਆਪਣੀ ਨਹੀਂ ਗੱਲ ਕਰ ਰਿਹਾ। ਗੁਰੂ ਨਾਨਕ ਸਾਹਿਬ ਅੱਜ ਤੋਂ 500 ਸਾਲ ਪਹਿਲਾਂ ਜਦੋਂ ਉਦਾਸੀਆਂ ਤੇ ਗਏ, ਆਪਣੇ ਨਾਲ ਕਲਮ ਤੇ ਕਾਗਜ਼ ਲੈ ਕੇ ਗਏ ਸੀ, ਬਾਕੀ ਸਮਾਨ ਦਾ ਤੇ ਪਤਾ ਨਹੀਂ ਕੀ ਕੀ ਲੈ ਗਏ ਸੀ, ਪਰ ਕਲਮ ਕਾਗਜ਼ ਦਾ ਜ਼ਿਕਰ ਆਉਂਦਾ ਹੈ। ਜਿੱਥੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ, ਲਿਖੀ। ਮੈਂ ਸੋਚਦਾ ਕਦੇ ਮੈਂ ਕਿਸੇ ਕਥਾਵਾਚਕ ਤੋਂ ਨਹੀਂ ਸੁਣਿਆ ਵੀ ਪੈੱਨ ਪੈਡ ਕੋਲ ਰੱਖੋ, ਜਿਹੜਾ ਸ਼ਬਦ ਚੰਗਾ ਲੱਗੇ। ਅੱਜ ਭਾਈ ਸਾਹਿਬ ਨੇ ਕਿੰਨਾ ਪਿਆਰਾ ਕੀਰਤਨ ਕੀਤਾ, ਲਿਖ ਲਈਏ, ਇਹ ਨਵੀਂ ਗੱਲ ਮੈਨੂੰ ਪਤਾ ਲੱਗੀ ਹੈ, ਇਹ ਮੀਨਿੰਗ ਲਿਖੇ ਹੋਏ ਨੇ ਨਾਲ। ਮੈਂ ਕਦੇ ਕਦੇ ਸੋਚ ਕੇ ਕੰਬ ਜਾਣਾ ਕਿ ਜੇ ਗੁਰੂ ਨਾਨਕ ਸਾਹਿਬ ਨੇ ਕਲਮ ਕਾਗਜ਼ ਨਾ ਰੱਖਿਆ ਹੁੰਦਾ, ਅੱਜ ਸਾਡੀ ਬਾਣੀ 'ਚ ਕਿੰਨਾ ਹੀ ਰਲਾਅ ਪੈਦਾ ਹੋਇਆ ਹੁੰਦਾ। ਭਾਈ ਗੁਰਦਾਸ ਜੀ ਦੀ ਵਾਰਾਂ 'ਚ ਆਉਂਦਾ, ਆਸਾ ਹੱਥ ਕਿਤਾਬ ਕੱਚ। ਉਹ ਕਿਤਾਬ ਸੀ, ਜਦੋਂ ਬਾਣੀ ਲਿਖੀ ਗਈ ਉਹ ਪੋਥੀ ਬਣ ਗਈ। ਪਹਿਲੇ ਪਾਤਸ਼ਾਹ ਨੇ ਦੂਜੇ ਪਾਤਸ਼ਾਹ ਨੂੰ ਦੇ ਦਿੱਤੀ, ਦੂਜੇ ਨੇ ਤੀਜੇ ਨੂੰ, ਪੰਜਵੇਂ ਪਾਤਸ਼ਾਹ ਨੇ ਸੰਪਾਦਨਾ ਕਰ ਦਿੱਤੀ, ਦਸਵੇਂ ਪਾਤਸ਼ਾਹ ਨੇ ਗੁਰੂ ਦਾ ਗੁਰਤਾ ਗੱਦੀ ਦੇ ਦਿੱਤੀ। ਆਓ ਅਸੀਂ ਸਾਰੇ ਜਿਹਨੂੰ ਕਹਿੰਦੇ ਹਾਂ ਗਿਆਨ ਖੜਗ ਰੱਖੀਏ, ਜਿੱਥੇ ਬਾਕੀ ਸ਼ਸਤਰ ਸਾਡਾ ਵਿਰਸਾ ਹੈ। ਮੈਂ ਕਹਿਣਾ ਸ਼ੁਰੂ ਕੀਤਾ ਕਲਮ ਤੇ ਕਾਗਜ਼ ਵੀ ਸਾਡਾ ਵਿਰਸਾ ਹੈ। ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਕਹੀਏ ਵੀ ਅਸੀਂ ਕਲਮ ਤੇ ਕਾਗਜ਼ ਦੇ ਵੀ ਧਣੀ ਬਣਨਾ, ਤੇ ਜਦੋਂ ਅਸੀਂ ਗਿਆਨ ਦਾ ਸਹਾਰਾ ਲੈ ਲਾਂਗੇ ਸਾਧ ਸੰਗਤ ਜੀ, ਸੱਚ ਜਾਣਨਾ ਗਿਆਨ ਤੇ ਗਿਆਨ ਦੇ ਨਾਲ ਰਸ, ਜਦੋਂ ਇਹ ਸਾਡੇ ਕੋਲ ਬਖਸ਼ਿਸ਼ ਹੋ ਜਾਏਗੀ, ਦੁਨੀਆਂ ਦੀ ਕੋਈ ਮੁਸ਼ਕਿਲ ਸਾਨੂੰ ਦੁਖੀ ਨਹੀਂ ਕਰ ਸਕੇਗੀ। ਔਰ ਇਸ ਵੇਲੇ ਜੋ ਇਸ ਵੇਲੇ ਨਵਾਂ ਨਿਊ ਵਰਲਡ ਆਰਡਰ ਬਣਨ ਜਾ ਰਿਹਾ ਹੈ, ਸਿੱਖੀ ਦੀ ਲੋਕ ਉਡੀਕ ਕਰ ਰਹੇ ਜੇ, ਜਿੰਨੀ ਸੋਹਣੀ ਸਾਡੀ ਵਿਚਾਰਧਾਰਾ ਹੈ, ਜਿੰਨੀ ਇਨਕਲੂਸਿਵ ਅਸੀਂ ਆ, ਗੁਰੂ ਘਰ ਕੋਈ ਵੀ ਆ ਸਕਦਾ, ਕੋਈ ਵੀ ਲੰਗਰ ਛਕ ਸਕਦਾ। ਕਰੋਨਾ ਦੇ ਸਮੇਂ ਨੇ ਸਾਰੀ ਦੁਨੀਆਂ ਨੂੰ ਸਿਖਾਇਆ ਦਿਖਾਇਆ, ਇੰਨਾ ਲੰਗਰ ਸਿੰਘਾਂ ਨੇ ਲਾਇਆ ਕਿ ਸਾਡੀ ਕੌਮ ਗਰੀਬ ਹੋ ਗਈ ਜੀ? ਨਹੀਂ, ਕਿਸਾਨ ਸੰਘਰਸ਼ ਨੇ ਪ੍ਰੂਵ ਕਰ ਦਿੱਤਾ। ਕੀ ਪ੍ਰੂਵ ਕਰ ਦਿੱਤਾ ਜੀ ਕਿਸਾਨ ਸੰਘਰਸ਼ ਨੇ? ਸਾਰਿਆਂ ਨੂੰ ਯਾਦ ਹੈ ਆਪਾਂ ਪੰਜਾਬ ਨਾਲ ਜੁੜੇ ਹਾਂ, ਪਿੰਡਾਂ ਨਾਲ ਜੁੜੇ ਹਾਂ। ਮੈਂ ਕਹਿਣਾ ਸ਼ੁਰੂ ਕੀਤਾ ਹੈ, ਗੁਰੂ ਕੇ ਲਾਲੋ, ਗੁਰੂ ਦੀਆਂ ਧੀਓ, ਨੈਵਰ ਥਿੰਕ ਵੀ ਆਰ ਆਰਡਨਰੀ ਪੀਪਲ। ਅਸੀਂ ਆਮ ਮਨੁੱਖ ਨਹੀਂ ਜੇ, ਤੇ ਨਾ ਹੀ ਇਕੱਲਾ ਸਾਡਾ ਰੂਪ ਵੱਖਰਾ ਜੇ, ਸਾਡੀ ਸੋਚ ਵੱਖਰੀ ਜੇ, ਸਾਡੀਆਂ ਰਗਾਂ ਚ ਅੱਜ ਵੀ ਕਲਗੀਧਰ ਦਾ ਖੂਨ ਹੈ। ਮੈਂ ਸਕੂਲਾਂ ਕਾਲਜਾਂ ਦੇ ਬੱਚਿਆਂ ਨੂੰ ਕਹਿਣਾ, ਜਦੋਂ ਮੁਸ਼ਕਿਲ ਆਵੇ ਨਾ, ਜਦੋਂ ਲੱਗੇ ਮੈਂ ਨਹੀਂ ਕਰ ਸਕਾਂਗਾ, ਫੀਅਰ ਆਫ ਫੇਲੀਅਰ ਆਵੇ, ਆਪਣੇ ਆਪ ਨੂੰ ਕਿਹਾ ਕਰੋ, ਆਈ ਐਮ ਡਾਟਰ ਆਫ ਗੁਰੂ ਗੋਬਿੰਦ ਸਿੰਘ। ਬੋਲਾਂ ਜੀ, ਮੈਂ ਗੁਰੂ ਗੋਬਿੰਦ ਸਿੰਘ ਦੀ ਧੀ ਹਾਂ, ਆਈ ਐਮ ਸਨ ਆਫ ਗੁਰੂ ਗੋਬਿੰਦ ਸਿੰਘ, ਮੈਂ ਗੁਰੂ ਗੋਬਿੰਦ ਸਿੰਘ ਦਾ ਬੱਚਾ ਵਾਂ। ਛੋਟੇ ਮੋਟੇ ਅਫਸਰ ਦਾ ਬੱਚਾ ਹੋਵੇ, ਬੜਾ ਆਕੜ ਕੇ ਤੁਰਦਾ ਵੀ ਮੇਰਾ ਪਿਓ ਡੀਸੀ ਲੱਗਾ, ਐਸਪੀ ਲੱਗਾ, ਸੀਪੀ ਲੱਗਾ, ਤੇ ਸਾਡਾ ਪਾਤਸ਼ਾਹ ਤੇ ਖੰਡਾਂ ਬ੍ਰਹਿਮੰਡਾਂ ਦਾ ਮਾਲਕ, ਅਸੀਂ ਉਹਦੇ ਬੱਚੇ ਹਾਂ, ਅਸੀਂ ਡੋਲਣਾ ਨਹੀਂ ਮੁਸ਼ਕਿਲਾਂ ਤੋਂ। ਜਿੰਨੀਆਂ ਮੁਸ਼ਕਿਲਾਂ ਆਉਣ ਉਹਨਾਂ ਨੂੰ ਡਟ ਕੇ ਉਹਨਾਂ ਦਾ ਮੁਕਾਬਲਾ ਕਰੀਏ। ਹਾਂ, ਮੁਸ਼ਕਿਲ ਸਮੇਂ ਓਟ ਜਿਹੜੀ ਹੈ ਸ਼ਬਦ ਦੀ ਰੱਖੀਏ, ਬਾਣੀ ਦਾ ਪਹਿਰਾ ਵਧਾਈਏ, ਬਾਣੀ ਦੀ ਵਿਚਾਰ ਵਧਾਈਏ। ਮੈਂ ਤੇ ਕਹਿਣਾ ਸ਼ੁਰੂ ਕੀਤਾ ਬਾਣੀ ਲਿਖੀਏ, ਸਮਾਂ ਹੋ ਗਿਆ। ਇੱਕ ਗੱਲ ਮੈਂ ਹੋਰ ਵੀਰ ਜੀ, ਸਿਰਫ ਇੱਕ ਸਮਾਂ, ਇੱਕ ਹੋਰ ਫਿਰਨਾ ਆ ਗਿਆ ਮੈਨੂੰ। ਇੱਥੇ ਵੀ ਨੌਜਵਾਨ ਮਿਲੇ ਨੇ, ਹੋਰ ਥਾਵਾਂ ਤੇ ਵੀ, ਇੰਗਲੈਂਡ ਦੇ ਵਿੱਚ ਵੀ, ਮੈਂ ਗਲਾਸਗੋ ਪਿਛਲੇ ਐਤਵਾਰ ਉੱਥੇ ਸੀ, ਮੈਨੂੰ ਕਹਿੰਦੇ ਵੀਰ ਜੀ ਸਮਾਂ ਹੁਣ ਬੜਾ ਤੇਜ਼ ਹੋ ਗਿਆ, ਟਾਈਮ ਹੀ ਨਹੀਂ ਮਿਲਦਾ, ਕਾਰੋਬਾਰ ਕੰਮ ਹੀ ਇਹੋ ਜਿਹੇ ਨੇ, ਦੋਵੇਂ ਹਸਬੈਂਡ ਵਾਈਫ ਕੰਮ ਤੇ ਲੱਗੇ ਨੇ, ਸਿਮਰਨ ਕਰਨ ਦਾ, ਪਾਠ ਕਰਨ ਦਾ ਟਾਈਮ ਹੀ ਨਹੀਂ ਮਿਲਦਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਿਮਰਨ ਕਰਨ ਲਈ ਟਾਈਮ ਚਾਹੀਦਾ ਹੀ ਨਹੀਂ। ਸਤ ਸੰਗਤ ਜੀ, ਮੈਨੂੰ ਬੜੀ ਹੈਰਾਨੀ ਹੁੰਦੀ ਹੈ, ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵੀ ਫੁਰਮਾਨ ਐਸਾ ਨਹੀਂ ਜੇ ਕਿ ਬੈਠ ਕੇ ਭਗਤੀ ਕਰੋ, ਵੀ ਆ ਭਗਤੀ ਕੇਵਲ ਬੈਠ ਕੇ ਹੋ ਸਕਦੀ। ਪਾਤਸ਼ਾਹ ਬਾਰ ਬਾਰ ਕਹਿੰਦੇ ਨੇ ਮਾਰਗ ਚਲਤ ਹਰੇ ਹਰ ਗਾਈਐ, ਸਾਰੀ ਕਿਰਪਾ ਕਰਨਾ ਜੀ, ਮਾਰਗ ਚਲਤ, ਮਾਰਗ ਚਲਦੇ ਵੀ ਹਰੇ ਹਰ ਗਾ ਸਕਦੇ ਹੋ, ਕਾਰ ਚਲਾਉਂਦੇ ਵੀ ਸ਼ਬਦ ਪੜ ਸਕਦੇ ਹੋ, ਨਹੀਂ ਜੀ? ਸਾਸ ਗਿਰਾਸ ਸਿਮਰੋ, ਸਵਾਸ ਸਵਾਸ ਸਿਮਰੋ। ਕਿਸੇ ਨੇ ਪੋਡਕਾਸਟ ਕੀਤਾ ਮੇਰਾ, ਤੇ ਮੈਂ ਸਹਿਜ ਸਵਾਈ ਕਿਸੇ ਦੀ ਗੱਲ ਸੁਣਾ ਦਿੱਤੀ ਕਿ ਸਾਡੇ ਇੱਕ ਵੀਰ ਨਾ ਹਮੇਸ਼ਾ ਆਪਣਾ ਅੰਗੂਠਾ ਇੱਥੇ ਰੱਖਦੇ ਸੀ, ਆ ਖੱਬੇ ਹੱਥ ਦੀ ਹੱਡੀ ਦੇ ਨਾਲ ਅੰਗੂਠਾ ਰੱਖ ਕੇ, ਦੇਖੋ ਜੀ ਸਾਨੂੰ ਆਪਣੇ ਸਵਾਸ ਮਹਿਸੂਸ ਹੁੰਦੇ ਨੇ। ਉਹ ਕਹਿੰਦੇ ਮੈਂ ਇੱਕ ਦਿਨ ਪੁੱਛ ਲਿਆ ਵੀ ਹਮੇਸ਼ਾ ਐਵੇਂ ਕਿਉਂ ਬੈਠਦੇ ਹੋ, ਕਹਿੰਦੇ ਕਰਕੇ ਦੇਖੋ ਤੁਹਾਨੂੰ ਸਿਮਰਨ ਹੋਣਾ ਸ਼ੁਰੂ ਹੋ ਜਾਏਗਾ। ਸਾਸ ਸਾਸ ਸਿਮਰਨ, ਸਾਸ ਗਿਰਾਸ ਸਿਮਰਨ, ਗਿਰਾਸ ਮਤਲਬ ਭੋਜਨ ਛਕਣਾ। ਸਾਧ ਸੰਗਤ ਜੀ, ਮੈਨੂੰ 60 ਸਾਲ ਤੋਂ ਬਾਅਦ ਸਮਝ ਆਈ ਜੇ ਕਿ ਕਿਉਂ ਸਾਡੇ ਬਜ਼ੁਰਗ ਕਹਿੰਦੇ ਸੀ ਕਿ ਰੋਟੀ ਖਾਣ ਲੱਗਿਆਂ ਗੱਲਾਂ ਨਹੀਂ ਕਰਨੀਆਂ, ਟੀਵੀ ਨਹੀਂ ਦੇਖਣਾ। ਅਸਲ ਵਿੱਚ ਸਾਡਾ ਭੋਜਨ ਛਕਣਾ ਵੀ ਭੋਜਨ ਭਗਤੀ ਜੇ, ਕਦੇ ਕਰਕੇ ਦੇਖਣਾ, ਮੂੰਹ ਵਿੱਚ ਗ੍ਰਾਹੀ ਪਾਓ ਤੇ ਵਾਹਿਗੁਰੂ ਵਾਹਿਗੁਰੂ ਮਹਿਸੂਸ ਕਰੋ, ਤੁਹਾਡਾ ਪੇਟ ਵੀ ਠੀਕ ਰਹੇਗਾ ਤੇ ਭਗਤੀ ਵੀ ਹੋ ਜਾਏਗੀ। ਭਗਤੀ ਲਈ ਕੋਈ ਵੱਖਰਾ ਸਮਾਂ ਨਹੀਂ ਚਾਹੀਦਾ, ਸਾਨੂੰ ਤੇ ਹੁਕਮ ਹੈ 8 ਪਹਿਰ ਆਰਾਧੋ ਪਿਆਰੇ, 8 ਪਹਿਰ ਇਕਤੇ ਲਵੇ। ਤੁਸੀਂ ਕੋਈ ਸੋਣਾ ਨਹੀਂ, ਹਾਂ ਸੋਹਣਾ, ਸੌਣ ਲੱਗਿਆ ਵੀ ਸਿਮਰਨ ਹੋ ਸਕਦਾ ਜੀ। ਸੌਂਦੇ ਵਾਹ ਵਾਹ ਉੱਚ ਰਹਿ, ਉੱਠ ਦੇ ਪੀ ਵਾਹ ਕਰੇਂ, ਸੌਣ ਲੱਗਿਆ ਵਾਹ ਵਾਹ ਕਰੋ। ਅੱਛਾ ਇੱਕ ਸੁਭਾਅ ਬਣਾ ਲਈਏ ਵਾਹ ਵਾਹ ਕਰਨ ਦਾ, ਮੈਂ ਕਹਿੰਦਾ ਵਾਹ ਟੂ ਵਾਹਿਗੁਰੂ, ਸ਼ੋਰਟੈਸਟ ਰੂਟ, ਜੇ ਬਿਲਕੁਲ ਸਿੱਧਾ ਰੂਟ। ਵਾਹ ਦਾ ਮਤਲਬ ਹੈ ਜਿੱਥੇ ਬੈਠੇ ਉੱਠੋ, ਭਲਾ ਕਹੀਏ, ਐਪਰੀਸ਼ੀਏਟ ਕਰੀਏ, ਬੀ ਐਪਰੀਸ਼ੀਏਟਿਵ, ਆਹ ਬੜਾ ਚੰਗਾ, ਆਹ ਬੜਾ ਚੰਗਾ, ਆਹ ਬੜਾ ਚੰਗਾ। ਹੰਸ ਬਿਰਤੀ ਬਣਾਈਏ, ਤੁਸੀਂ ਦੇਖਣਾ ਸਾਡਾ ਜੀਵਨ ਖਿੜਾਓ ਨਾਲ ਭਰ ਜਾਏਗਾ। ਸਾਡੀ ਭਗਤੀ ਕੋਈ ਦਿਖਾਵੇ ਦੀ ਰਿਚੁਅਲ ਨਹੀਂ ਜੇ ਸਾਧ ਸੰਗਤ ਜੀ, ਸਾਡੀ ਭਗਤੀ ਪ੍ਰੇਮਾ ਭਗਤੀ ਹੈ, ਉਹਨੂੰ ਉਹਦੀ ਯਾਦ ਦੀ ਭਗਤੀ ਹੈ। ਜਿਸ ਵੀ ਤਰੀਕੇ ਨਾਲ ਜੁੜ ਸਕਦੇ ਹਾਂ ਪਾਤਸ਼ਾਹ ਨਾਲ ਜੁੜ ਜਾਈਏ, ਆਪਣੇ ਹਿਰਦੇ 'ਚ ਉਹਨੂੰ ਧਿਆਈਏ, ਪਾਤਸ਼ਾਹ ਬਖਸ਼ਿਸ਼ਾਂ ਕਰਨਗੇ। ਇੰਨੇ ਅੱਖਰਾਂ ਨਾਲ ਮੈਂ ਖਿਮਾ ਦਾ ਜਾਚਕ ਹਾਂ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਇਹ ਜੋ ਮਾਇਆ ਆਪ ਜੀ ਨੇ ਦਿੱਤੀ ਹੈ, ਜਿੱਥੇ ਆਪ ਜੀ ਯੋਗ ਸਮਝੋ ਜੀ, ਬੜਾ ਪਿਆਰਾ ਕਾਰਜ ਵੀਰ ਗੁਰਵਿੰਦਰ ਸਿੰਘ ਜੀ ਸਾਂਝ ਦਾ ਕਰ ਰਹੇ ਨੇ, ਉੱਥੇ ਲਾ ਦਿਉ, ਨੌਜਵਾਨਾਂ ਬੱਚਿਆਂ ਦੀ ਕੈਂਪਾਂ 'ਤੇ ਲਾ ਦਿਉ, ਜਿੱਥੇ ਵੀ ਆਪ ਜੀ ਯੋਗ ਸਮਝੋ। ਅਰਦਾਸ ਕਰਨੀ ਅਸੀਂ ਆਪਣੇ ਪੰਥ ਨੂੰ ਇਸ ਸਮੇਂ ਦੇ ਵਿੱਚ, ਇੱਕ ਵਿਪਦਾ ਦਾ ਸਮਾਂ ਅਸੀਂ ਕਹਿ ਰਹੇ ਹਾਂ, ਹਮੇਸ਼ਾ ਹੀ ਰਿਹਾ, ਪਰ ਬਾਣੀ ਦੇ ਨਾਲ ਜੋੜ ਕੇ ਰੱਖੀਏ, ਵਿਚਾਰ ਨਾਲ ਜੋੜ ਕੇ ਰੱਖੀਏ, ਅਤੇ ਸਾਰੇ ਆਪਣੇ ਆਪ ਨੂੰ ਜ਼ਰੂਰ ਪੁੱਛਿਆ ਕਰੀਏ, ਮੈਂ ਪੰਥ ਲਈ ਅੱਜ ਕੱਲ੍ਹ ਕੀ ਸੇਵਾ ਕਰ ਰਿਹਾ।

ਗੁਰੂ ਸਵਾਰੀ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਡਾਕਟਰ ਸਰਬਜੀਤ ਸਿੰਘ ਹੋਣਾਂ ਦੇ, ਜਿਨ੍ਹਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਕਿਸ ਤਰ੍ਹਾਂ ਰਹਿਣਾ ਹੈ ਦੀ ਗੱਲ ਕੀਤੀ ਹੈ। ਅਤੇ ਸਾਰੀ ਗੁਰਬਾਣੀ ਦੇ ਆਧਾਰ 'ਤੇ, ਜੋ ਕਿ ਅਸੀਂ ਗੁਰਬਾਣੀ ਸਾਰੇ ਹੀ ਪੜ੍ਹਦੇ ਹਾਂ, ਜਪਦੇ ਹਾਂ, ਪਰ ਕਦੇ ਧਿਆਨ ਨਹੀਂ ਦਿੰਦੇ ਕਿ ਗੁਰਬਾਣੀ ਤਾਂ ਪੈਰ 'ਤੇ ਸਾਨੂੰ ਪੋਜ਼ਿਟਿਵ ਜੋ ਗੱਲਾਂ ਹੈ ਉਹ ਸਿਖਾਉਂਦੀ ਹੈ। ਅਤੇ ਸਾਨੂੰ ਜੀਵਨ ਜੋ ਹੈ ਆਪਣਾ ਸਾਰਾ ਜੀਵਨ ਹੀ ਪੋਜ਼ਿਟਿਵ ਕਿਸ ਤਰ੍ਹਾਂ ਬਣਾ ਲੈਣਾ। ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਅਤੇ ਭਾਈ ਸਾਹਿਬ ਨੇ ਅੱਜ ਦਾ ਇਹਨਾਂ ਦਾ ਜਿਹੜਾ ਦੂਸਰਾ ਸੈਸ਼ਨ ਹੈ ਉਹ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਬਾਹਰ ਟ੍ਰੇਲਰ ਵਿੱਚ ਜਿੱਥੇ ਪੰਜਾਬੀ ਦੀ ਕਲਾਸ ਲੱਗਦੀ ਹੈ, ਉਸ ਦੇ ਵਿੱਚ 6 ਵਜੇ ਤੋਂ ਲੱਗ ਕੇ ਅਤੇ 7:30 ਵਜੇ ਤੱਕ ਸ਼ਾਮ ਨੂੰ ਹੋਵੇਗਾ। ਅਤੇ ਉਸ ਵਿੱਚ ਵੀ ਹਾਜ਼ਰੀਆਂ ਭਰਨੀਆਂ। ਉਹ ਕੋਈ ਸੈਸ਼ਨ ਹੋਰ ਤਰ੍ਹਾਂ ਦਾ ਹੋਵੇਗਾ। ਜੇ ਆਪ ਜੀ ਦੇ ਕੋਈ ਸਵਾਲ ਵੀ ਹੋਣ ਤਾਂ ਵੀ ਇਹਨਾਂ ਕੋਲੋਂ ਤੁਸੀਂ ਪੁੱਛ ਸਕਦੇ ਹੋ, ਆਪਣੇ ਸਵਾਲ ਲੈ ਕੇ ਆਉਣਾ। ਅਤੇ ਤੀਸਰਾ ਸੈਸ਼ਨ ਜੋ ਹੈ ਇਹਨਾਂ ਦਾ ਕੱਲ੍ਹ ਨੂੰ 6 ਤੋਂ 7:30 ਵਜੇ ਤੱਕ ਸ਼ਾਮ ਨੂੰ ਫਲੀਟਵੁੱਡ ਲਾਇਬ੍ਰੇਰੀ ਜੋ ਹੈ ਉਸ ਦੇ ਵਿੱਚ ਹੋਵੇਗਾ। ਅਤੇ ਆਪ ਜ਼ਰੂਰ ਆਪਣਾ ਸਮਾਂ ਕੱਢ ਕੇ ਉੱਥੇ ਜਾ ਕੇ ਇਹਨਾਂ ਦੇ ਜੋ ਕੀਮਤੀ ਵਿਚਾਰ ਹਨ ਉਹਨਾਂ ਕੋਲ ਸੁਣ ਕੇ ਇਹਨਾਂ ਦੇ ਨਾਲ ਤੁਸੀਂ ਡਿਸਕਸ਼ਨ ਵੀ ਕਰ ਸਕਦੇ ਹੋ, ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਸੋ ਜ਼ਰੂਰ ਇਹਨਾਂ ਸੈਸ਼ਨ ਦੇ ਵਿੱਚ ਹਾਜ਼ਰੀਆਂ ਭਰ ਕੇ ਇਹਨਾਂ ਦੇ ਇੱਥੇ ਆਉਣ ਦਾ ਲਾਹਾ ਆਪਾਂ ਲੈ ਸਕੀਏ ਜੀ। ਅਤੇ ਭਾਈ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੋ ਹੈ ਪ੍ਰਬੰਧਕ ਕਮੇਟੀ ਵੱਲੋਂ ਜੋ ਆਪ ਜੀ ਨੂੰ ਅਸੀਂ ਸਨਮਾਨਿਤ ਕਰਨਾ ਚਾਹੁੰਦੇ ਹਾਂ, ਸਟੇਜ 'ਤੇ ਆਓ ਅਤੇ ਆਪ ਜੀ ਜਿੰਨੀ ਸੇਵਾ ਜੋ ਸਿੱਖ ਸਮਾਜ ਦੇ ਵਿੱਚ ਪਾ ਰਹੇ ਹੋ, ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਅਤੇ ਇਸੇ ਹੀ ਤਰ੍ਹਾਂ ਇਹ ਸੇਵਾ ਕਰਦੇ ਰਹੋ।

ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। ਅਤੇ ਇੱਕ ਵਾਰੀ ਫਿਰ ਅਰਦਾਸ ਬੇਨਤੀ ਗੁਰੂ ਮਹਾਰਾਜ ਜੀ ਨੂੰ ਚੜ੍ਹਦੀਆਂ ਕਲਾ ਵਿੱਚ ਬਖਸ਼ਿਸ਼, ਚੜ੍ਹਦੀ ਕਲਾ ਵਿੱਚ ਰੱਖਣ, ਅਤੇ ਇਸੇ ਹੀ ਤਰ੍ਹਾਂ ਹੈ ਜੋ ਹੈ ਸਿੱਖ ਸਮਾਜ ਦੀ, ਬਾਕੀ ਸਮਾਜ ਦੀ ਜੋ ਹੈ ਆਪਣੇ ਗਿਆਨ ਨਾਲ, ਆਪਣੇ ਨੌਲੇਜ ਨਾਲ, ਆਪਣੀ ਹਿੰਮਤ ਦੇ ਨਾਲ ਇਸੇ ਹੀ ਤਰ੍ਹਾਂ ਜੋ ਹੈ ਇਹ ਸੇਵਾ ਕਰਦੇ ਰਹਿਣ। ਸੋ ਹੁਣ ਤੋਂ ਬਾਅਦ ਜੋ ਇਹਨਾਂ ਨੇ ਗੱਲ ਕੀਤੀ ਸੀ ਖੁਸ਼ੀ ਦੀ, ਇੱਕ ਤਾਂ ਖੁਸ਼ੀ ਦੀ ਗੱਲ ਇਹ ਹੈ ਕਿ ਬੱਚਿਆਂ ਦੇ ਵਾਸਤੇ ਜਿਸ ਤਰ੍ਹਾਂ ਇਹ ਕੈਂਪ ਲਾਉਂਦੇ ਹਨ, ਆਪਾਂ ਵੀ ਇੱਥੇ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਵਾਸਤੇ ਗੁਰਮਤਿ ਕੈਂਪ ਦਾ ਜੋ ਹਰ ਸਾਲ ਪ੍ਰਬੰਧ ਕੀਤਾ ਜਾਂਦਾ ਹੈ, ਇਸ ਸਾਲ ਵੀ ਜੋ ਹੈ ਉਹ 17 ਅਗਸਤ ਤੋਂ ਲੱਗ ਕੇ ਅਤੇ 22 ਅਗਸਤ ਤੱਕ ਛੋਟੇ ਬੱਚਿਆਂ ਦਾ ਜੋ ਗੁਰਮਤਿ ਦਾ ਕੈਂਪ ਹੈ ਉਹ ਹਰ ਸਾਲ ਦੀ ਤਰ੍ਹਾਂ ਲੱਗੇਗਾ। ਉਸ ਦੇ ਵਿੱਚ ਬੱਚਿਆਂ ਦੀ ਜਿਹੜੀ ਉਮਰ ਹੈ ਉਹ 6 ਸਾਲ ਤੋਂ ਲੱਗ ਕੇ 15 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ। ਅਤੇ ਹੁਣ ਜਿਹੜੀਆਂ ਹਨ ਉਸ ਦੀ ਰਜਿਸਟ੍ਰੇਸ਼ਨ ਔਨਲਾਈਨ ਹੋ ਰਹੀ ਹੈ, ਬਾਹਰ ਤੁਸੀਂ ਪੋਸਟਰ ਤੋਂ ਜੋ ਹੈ ਉਹ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਅਤੇ ਥੋੜ੍ਹੀ ਦੇਰ ਬਾਅਦ ਆਪਾਂ ਜੇ 100 ਕੁ ਬੱਚੇ ਆਪਾਂ ਨੇ ਰਜਿਸਟਰ ਕਰਨੇ ਹਨ, ਉਸ ਤੋਂ ਬਾਅਦ ਜੋ ਹੈ ਉਹ ਅਸੀਂ ਹਾਰਡ ਕਾਪੀ ਜੋ ਹੈ ਪੇਪਰ ਐਪਲੀਕੇਸ਼ਨ ਫੋਰਮ ਉਹ ਦੇਵਾਂਗੇ। ਜਿੰਨੀ ਕੁ ਕਪੈਸਿਟੀ ਰਹੇਗੀ ਬੱਚਿਆਂ ਦੀ ਉਹ ਫਿਰ ਤੁਸੀਂ ਉਹਦੇ ਰਾਹੀਂ ਹੋ ਸਕੇ, ਕੋਸ਼ਿਸ਼ ਕਰੋ ਕਿ ਆਪਣੇ ਬੱਚਿਆਂ ਨੂੰ ਔਨਲਾਈਨ ਤੁਸੀਂ ਜੋ ਹੈ ਇਸ ਦੇ ਵਿੱਚ ਰਜਿਸਟਰ ਕਰ ਸਕੋ। ਦੂਸਰੀ ਖੁਸ਼ੀ ਦੀ ਗੱਲ ਹੈ ਕਿ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਮਹਾਰਾਜ ਨੇ ਕਿਰਪਾ ਕੀਤੀ, 30 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਜੋ ਹੈ ਉਹ ਮਹਾਰਾਜ ਦੇ ਜੋ ਸਰੂਪ ਹਨ, ਜੋ ਬੀੜਾਂ ਹਨ, ਪਾਵਨ ਬੀੜਾਂ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ 225 ਬੀੜਾਂ ਜੋ ਹਨ ਉਹ ਭੇਜੀਆਂ ਗਈਆਂ, ਜੋ ਇੱਥੇ ਪਹੁੰਚੀਆਂ ਹਨ। ਆਪ ਸਭ ਸੰਗਤਾਂ ਨੂੰ ਇਸ ਦੀ ਬਹੁਤ ਬਹੁਤ ਵਧਾਈ ਹੋਵੇ। ਅਤੇ ਆਪਾਂ ਗੁਰਬਾਣੀ ਦੇ ਨਾਲ ਜੁੜਨਾ ਹੈ। ਬਹੁਤ ਸਮੇਂ ਦੇ ਉੱਤੋਂ ਮੰਗ ਆ ਰਹੀ ਸੀ ਕਿ ਆਪਾਂ ਸਭ ਜਾਣਦੇ ਹਾਂ ਕਿ ਗੁਰੂ ਮਹਾਰਾਜ ਦੀਆਂ ਬੀੜਾਂ ਜੋ ਹਨ ਪੰਜਾਬ ਤੋਂ ਬਾਹਰ ਕਿਤੇ ਵੀ ਨਹੀਂ ਛਪਦੀਆਂ। ਅਤੇ ਇਸੇ ਹੀ ਲੜੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੋ ਵਿਧੀ ਵਿਧਾਨ ਜੋ ਨਿਯਮ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੇ ਦਿੱਤੇ, ਉਹਨਾਂ ਦੇ ਅਨੁਸਾਰ ਵਿਦੇਸ਼ਾਂ ਵਿੱਚ ਜੋ ਇਹ ਬੀੜਾਂ ਜਾਣ ਦਾ ਪ੍ਰਬੰਧ ਸੀ ਉਹ ਇੱਕ ਬਹੁਤ ਸੋਹਣੀ ਸਜੀ ਬੱਸ ਦੇ ਵਿੱਚ ਕਰਕੇ ਬੀੜਾਂ ਭੇਜਣ ਦੇ ਜੋ ਆਦੇਸ਼ ਸਨ, ਜੋ ਹੁਕਮਨਾਮਾ ਸੀ ਜੋ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲ ਤਖਤ ਸਾਹਿਬ ਵੱਲੋਂ ਹੋਇਆ। ਅਤੇ ਉਸੇ ਦੇ ਸੰਬੰਧ ਦੇ ਵਿੱਚ 2022 ਦੇ ਵਿੱਚ ਜੋ ਹਨ ਆਸਟ੍ਰੇਲੀਆ ਦੇ ਵਿੱਚ ਗੁਰੂ ਮਹਾਰਾਜ ਦੀਆਂ ਬੀੜਾਂ ਗਈਆਂ ਜਿੱਥੇ ਕਿ ਲੋੜ ਸੀ। ਇਸੇ ਹੀ ਤਰ੍ਹਾਂ 2023 ਦੇ ਵਿੱਚ ਵੀ ਟੋਰਾਂਟੋ ਦੇ ਵਿੱਚ ਵੀ ਇਸੇ ਹੀ ਤਰ੍ਹਾਂ ਇਸੇ ਤਰੀਕੇ

0: ਇਸੇ ਹੀ ਬੱਸ ਦੇ ਵਿੱਚ ਸ਼ੋਭਿਤ ਹੋ ਕੇ ਜੋ ਬੀੜਾਂ ਸਨ ਉਹ ਟੋਰਾਂਟੋ ਪਹੁੰਚੀਆਂ। 2025 ਦੇ ਵਿੱਚ ਇਹ ਹੀ ਢੰਗ ਤਰੀਕੇ ਦੇ ਨਾਲ ਜੋ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਸੀ, ਜੋ ਸ਼੍ਰੋਮਣੀ ਕਮੇਟੀ ਗੁਰਬਾਣੀ ਪੰਥਕ ਕਮੇਟੀ ਨੇ ਅਡੋਪਟ ਕੀਤਾ ਹੋਇਆ ਹੈ, 2025 ਦੇ ਵਿੱਚ ਉਹ ਬੀੜਾਂ ਜੋ ਹਨ ਇੰਗਲੈਂਡ ਦੇ ਵਿੱਚ ਹੀ ਪਹੁੰਚੀਆਂ। ਅਤੇ ਇਸੇ ਹੀ ਤਰ੍ਹਾਂ 2025 ਦੇ ਵਿੱਚ ਜੋ ਬੀੜਾਂ ਸਨ ਥਾਈਲੈਂਡ ਦੀ ਧਰਤੀ ਦੇ ਉੱਤੇ ਵੀ ਇਸੇ ਹੀ ਰੂਪ ਦੇ ਵਿੱਚ ਬੱਸ ਦੇ ਵਿੱਚ ਰੱਖ ਕੇ ਬੜੇ ਅਦਬ ਸਤਿਕਾਰ ਦੇ ਨਾਲ ਪਹੁੰਚੀਆਂ। ਅਤੇ ਉਸੇ ਹੀ ਲੜੀ ਦੇ ਵਿਸ਼ੇ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੋਲ ਜੋ ਹੈ ਬਹੁਤ ਸੰਗਤਾਂ ਦੀ, ਸਭਾ ਸੁਸਾਇਟੀਆਂ ਦੀ, ਗੁਰਦੁਆਰਿਆਂ ਦੀ ਜੋ ਮੰਗ ਆ ਰਹੀ ਸੀ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਵੀ ਜੋ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੋ ਹੈ ਬੇਨਤੀ ਕੀਤੀ ਕਿ ਇੱਥੇ ਬੀੜਾਂ ਦੀ ਛਪਾਈ ਜੋ ਹੈ ਪ੍ਰਦੇਸ਼ਾਂ ਵਿੱਚ ਨਹੀਂ ਹੋ ਰਹੀ, ਸਾਨੂੰ ਵੀ ਜੋ ਬੀੜਾਂ ਹਨ ਇੱਥੇ ਭੇਜੀਆਂ ਜਾਣ। ਬੜੀ ਸੋਚ ਵਿਚਾਰ ਤੋਂ ਬਾਅਦ ਉਹਨਾਂ ਨੇ ਜਿਸ ਤਰ੍ਹਾਂ ਟੋਰਾਂਟੋ ਬੀੜਾਂ ਭੇਜੀਆਂ ਸੀ ਉਸੇ ਹੀ ਢੰਗ ਦੇ ਨਾਲ ਸਾਨੂੰ ਵੀ ਇੱਥੇ ਕਿਰਪਾ ਕਰੀ ਅਤੇ ਬੀੜਾਂ ਜੋ ਹਨ 30 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਈਆਂ, ਜੋ ਕਿ ਬੜੇ ਅਦਬ ਸਤਿਕਾਰ ਦੇ ਨਾਲ ਸੰਗਤਾਂ ਦੇ ਬੜੇ ਜੋਸ਼ ਦੇ ਨਾਲ ਫੁੱਲਾਂ ਦੀ ਵਰਖਾ ਕਰਦੇ ਹੋਏ ਜਿੱਥੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਰਿਸੀਵ ਕੀਤਾ ਅਤੇ ਨਾਲ ਉਹਨਾਂ ਦੇ ਬਣਾਏ ਗਏ ਸਪੈਸ਼ਲ ਜੋ ਸਥਾਨ ਸਨ ਉਹਨਾਂ ਦੇ ਉੱਤੇ ਸ਼ੋਭਿਤ ਕੀਤੀਆਂ। ਸਾਡੀ ਬਦਕਿਸਮਤੀ ਜਿੱਥੇ ਅਸੀਂ ਵਧਾਈਆਂ ਦੇ ਰਹੇ ਹਾਂ ਥਾਈਲੈਂਡ ਦੀ ਸੰਗਤ ਦੇ ਵਿੱਚ ਜਦੋਂ ਇਹ ਬੀੜਾਂ ਇਸੇ ਹੀ ਤਰੀਕੇ ਦੇ ਨਾਲ ਇਹਨਾਂ ਇਸੇ ਵਰਗੀ ਬੱਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਪਹੁੰਚੀਆਂ ਤਾਂ ਉਹਨਾਂ ਨੇ ਇੱਕ ਬੜੇ ਵੱਡੇ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਮਹਾਰਾਜ ਦੇ ਬੀੜਾਂ ਦਾ ਜੋ ਸੀ ਸਥਾਨ ਉੱਥੇ ਲਿਆਂਦੀਆਂ ਗਈਆਂ। ਬੜੀਆਂ ਖੁਸ਼ੀਆਂ ਹੋਈਆਂ ਸੰਗਤਾਂ ਨੂੰ, ਫੁੱਲਾਂ ਦੀ ਵਰਖਾ ਹੋਈ, ਆਪ ਵੀਡੀਓ ਦੇਖ ਸਕਦੇ ਹੋ ਚੱਲਦੀ ਹੈ। ਇਸੇ ਹੀ ਤਰ੍ਹਾਂ ਜਦੋਂ ਇੱਥੇ ਬੀੜਾਂ ਆਈਆਂ ਤਾਂ ਬੜੇ ਦੁਖੀ ਹਿਰਦੇ ਨਾਲ ਕਹਿਣਾ ਪੈਂਦਾ ਹੈ ਕਿ ਇੱਕ ਵੀਡੀਓ ਜੋ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਹੈ ਉਸ ਦੇ ਵਿੱਚ ਸੰਗਤਾਂ ਨੂੰ ਬਹੁਤ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਜੋ ਇਹ ਬੀੜਾਂ ਇੱਥੇ ਪਹੁੰਚੀਆਂ ਹਨ ਉਹ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਨਹੀਂ ਕੀਤੀ ਗਈ, ਪਰੰਤੂ ਉਹ ਹੁਕਮਨਾਮੇ ਦੇ ਵਿੱਚ 2014 ਦਾ ਹੁਕਮਨਾਮੇ ਦਾ ਕਿਸੇ ਦਾ ਜ਼ਿਕਰ ਕੀਤਾ ਗਿਆ ਜੋ ਅਕਾਲ ਤਖ਼ਤ ਸਾਹਿਬ ਨੇ ਵਿਧੀ ਵਿਧਾਨ ਬਣਾਇਆ ਸੀ। 2014 ਦੇ ਵਿੱਚ ਦਿੱਲੀ ਦੀ ਸੰਗਤ ਵੱਲੋਂ ਅਤੇ ਦਿੱਲੀ ਦੇ ਕੁਝ ਗੁਰਦੁਆਰਿਆਂ ਸਾਹਿਬ ਵੱਲੋਂ ਇਹ ਬੀੜਾਂ ਬਾਹਰ ਭੇਜਣ ਦੇ ਵਿੱਚ ਕੁਤਾਹੀ ਕੀਤੀ ਗਈ, ਉੱਥੇ ਹੀ ਉਹ ਬੀੜਾਂ ਨੂੰ ਰੋਕ ਲਿਆ ਗਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2014 ਦੇ ਵਿੱਚ ਸਿਰਫ ਅਤੇ ਸਿਰਫ ਦਿੱਲੀ ਦੀਆਂ ਸੰਗਤਾਂ ਨੂੰ ਆਦੇਸ਼ ਦਿੱਤਾ ਗਿਆ ਕਿ ਤੁਸੀਂ ਬੀੜਾਂ ਇਸ ਤਰ੍ਹਾਂ ਨਹੀਂ ਭੇਜਣੀਆਂ, ਜੋ ਅਸੀਂ ਨਿਯਮ ਬਣਾਏ ਹਨ ਉਹਨਾਂ ਦੇ ਅਨੁਸਾਰ ਜੋ ਪਾਵਨ ਬੀੜਾਂ ਹਨ ਬਾਹਰ ਜਾਣੀਆਂ ਚਾਹੀਦੀਆਂ ਹਨ। ਸੋ ਉਸ ਆਦੇਸ਼ ਦਾ ਗਲਤ ਪ੍ਰਸਾਰ ਕਰਕੇ ਜੋ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਅਸੀਂ ਬੇਨਤੀ ਕਰਦੇ ਹਾਂ ਕਿ ਆਪ ਸੰਗਤਾਂ ਬਿਲਕੁਲ ਇਹੋ ਜਿਹੜਾ ਗਲਤ ਪ੍ਰਚਾਰ ਹੈ ਉਸ ਤੋਂ ਤੁਸੀਂ ਗੁੰਮਰਾਹ ਨਹੀਂ ਹੋਣਾ। ਸਾਡੇ ਪਾਸ ਹਰ ਤਰ੍ਹਾਂ ਦੇ ਜੋ ਹੈ ਡਾਕੂਮੈਂਟਸ ਹਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਰਡਰ ਹੈ, ਸਬੂਤ ਦੇ ਵਜੋਂ ਐਡੀ ਵੱਡੀ ਬੱਸ ਉਹਨਾਂ ਦੀ ਬਾਹਰ ਖਲੋਤੀ ਹੈ ਜਿਨ੍ਹਾਂ ਨੇ ਆਪ ਭੇਜੀਆਂ ਉਹ ਬੀੜਾਂ ਸਾਨੂੰ, ਔਰ ਜੋ ਅਕਾਲ ਤਖ਼ਤ ਸਾਹਿਬ ਦੇ ਨਿਯਮ ਹਨ ਉਹਨਾਂ ਦੇ ਅਨੁਸਾਰ ਇੱਥੇ ਪਹੁੰਚੀਆਂ ਹਨ। ਸੋ ਕੋਈ ਵੀ ਆਪ ਜੀ ਦਾ ਸਵਾਲ ਹੋਵੇ ਸਾਡੇ ਕੋਲੋਂ ਜਦੋਂ ਮਰਜ਼ੀ ਇੱਥੇ ਬਾਹਰ ਸਾਨੂੰ ਦੱਸ ਕੇ ਸਾਡੇ ਕੋਲ ਪੁੱਛ ਸਕਦੇ ਹੋ, ਅਸੀਂ ਆਪ ਜੀ ਨੂੰ ਜੋ ਹੈ ਸੈਟਿਸਫਾਈ ਕਰਾਵਾਂਗੇ। ਸਾਡੀ ਬੇਨਤੀ ਪ੍ਰਵਾਨ ਕਰਨੀ ਅਤੇ ਇੱਕ ਵਾਰੀ ਫਿਰ ਆਪ ਜੀ ਨੂੰ ਬਹੁਤ ਬਹੁਤ ਜੋ ਗੁਰੂ ਮਹਾਰਾਜ ਦੀਆਂ ਬੀੜਾਂ ਇੱਥੇ ਪਹੁੰਚੀਆਂ ਉਹਨਾਂ ਦੀ ਵਧਾਈ ਹੋਵੇ ਜੀ। ਆਪ ਸਭ ਇਸ ਸ਼ੁਭ ਕਾਰਜ ਦੇ ਜੋ ਤੁਹਾਡਾ ਬਹੁਤ ਇਹਦੇ ਵਿੱਚ ਜੋ ਯੋਗਦਾਨ ਹੈ। ਸੋ ਹੁਣ ਜੋ ਗੁਰ ਸ਼ਬਦ ਦੀ ਵਿਚਾਰ ਹਮੇਸ਼ਾ ਗੁਰਦੁਆਰਾ ਸਾਹਿਬ ਵਿਖੇ ਚੱਲਦੀ ਹੈ ਉਹ ਭਾਈ ਗੁਰਸ਼ਰਨ ਸਿੰਘ ਜੀ ਆਪ ਜੀ ਦੇ ਨਾਲ 11:45 ਤੱਕ ਜੋ ਹੈ ਕਥਾ ਦੇ ਰੂਪ ਵਿੱਚ ਗੁਰ ਸ਼ਬਦ ਦੀ ਵਿਚਾਰ ਸਾਂਝੀ ਕਰਨਗੇ। ਆਓ ਇਹਨਾਂ ਪਾਸੋਂ ਹਮੇਸ਼ਾ ਦੀ ਤਰ੍ਹਾਂ ਜੋ ਕਥਾ ਹੈ ਗੁਰ ਸ਼ਬਦ ਦੀ ਕਥਾ ਹੈ ਵਿਚਾਰ ਹੈ ਉਹ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

0: जुगो जुग अटल, चवर शतर तख्त दे मालक, हाजरा हजूर जारा जहूर शब्द गुरु, बाणी के बोहित अमृत के दाते, दसा पातशाहियां दी जोत, साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच हफ्तावारी सजे विशेष दवाना दियां हाजरियां भर रहे सन्मान योग सत्कार योग सतसंगी जनों, सतगुरां ने बड़ी अपार बख्शिश रहमत कीती है आप सब गुरदेव दी पावन हजूरी विच जुड़ बैठ के रब्बी बाणी दे कीर्तन उपरंत डॉक्टर सरबजीत सिंघुणा दे पासों गुरमत दी विचार सरवण कर रहे सी। आओ समा है कथा विचार दा, विचारां नूं आरंभण तो पहला जिन्ने शरीर आप सतगुरां दे हजूर बैठे हो फतेह दी सांझ पाईए जी। वाहिगुरु जी का खालसा, वाहिगुरु जी की फतेह। अज आपां धन गुरु हरगोबिंद साहब महाराज जिन्हां दे प्रकाश दिहाड़े ने उन्हां नूं भी याद कर रहे हां। इहदे नाल नाल चंडीगढ़ दीआं संगतां वल्लों जथेदार बाबा हनुमान सिंह नूं याद कीता जा रहा है। धन गुरु हरगोबिंद साहब महाराज जिन्हां दा प्रकाश गुरु की विड़ाली गुरु अर्जन साहब अते माता गंगा जी दे ग्रह विखे होया, जिन्हां दे बारे भाई गुरदास साहब ने लिखिया है कि पंज प्याले पंज पीर छठम पीर बैठा गुर भारी। पंज प्याले किहड़े हुंदे ने? सत है, संतोख है, दया है, धर्म है। तो महाराज ने आख्या जिन्हें पंज प्याले पीते ने, पंज पीर किहड़े ने? गुरु नानक साहब तो लैके गुरु अर्जन साहब तक पंज पीर ने, पंज प्याले पंज पीर। छेवां पीर उन्होंने गुरु हरगोबिंद साहब नूं आख्या ते बड़ा भारी आख्या है, छठम पीर बैठा गुर भारी। अर्जुन काया पलट कै मूर्त हरगोबिंद सवारी, ये बाणी का सिद्धांत है। इत्थे काया पलटी जाती है, जोत ओ ही है, शरीर बदल जाता है। कवि संतोख सिंह ने ना अपने ग्रंथ विच एक बड़ी कीमती उदाहरण दिती, जदों गुरु अंगद साहब महाराज खडूर साहब दे विच आण के बिराजे, उन्होंने लिखा है कि जिवें ना एक राजा एक सभा दे विच बैठा है, तो उन्हें एक पोशाक धारण की है। सभा बरखास्त तो ही राजा अपने निवास विच गया ते नवी सभा विच जाण दी फिर तैयारी करन लगा। जदों नवी सभा विच आण के बैठा ते उहदी पोशाक बदली हुई सी, राजा उह सी, पोशाक बदली गई। तो कवि संतोख सिंह ने गल लिखी है, वह कहिंदा है भी ज्यों अधपत एक पोशिश तजकै, अधपत कहिंदे ने राजे नूं, पोशिश का अर्थ होंदा है जी पोशाक, जिवें अधपत ने एक पोशाक छड़ी, वैसे सभा दुतिया तन सज कै, दूजी सभा दे विच उह सज के फिर आण के बह गया। हुण लिखदा है गुरु अंगद साहब दे बारे, उह कहिंदा है त्यों खडूर मैं आन बिराजे। इसे तरीके नाल गुरु नानक साहब महाराज तों बाद करतारपुर की धरती नूं छड के ते गुरु अंगद साहब बिल्कुल उसे राजे की न्याई, जिवें मानो भी पोशाक लै गई है, बार दा स्वरूप बदल गया है, ते उन्होंने खडूर साहब की धरती दे उत्ते आण के जोत जगा दित्ती। महाराज की बाणी विचों आपां पढ़दे हां कि जोत ओहा जोत साए शै काया फेर पलटिया, जोत ओह है जुगत। जुगत का अर्थ होंदा है तरीका, टैक्नीक जिहनूं आपां कहिंदे हां। जोत ओहा जुगत साए, जुगती भी ओह है, जोत ओहा जुगत साए शह काया फिर पलट गया, सिर्फ जे बदलाव होया है तो काया दे विच होया है, शरीर विच होया है। इस करके गुरु नानक साहब ते गुरु हरगोबिंद साहब महाराज दे विच कोई भी भेद जां फर्क नहीं है। अमूमन आपां एक गल कहिंदे हां जी, ਤੇ ਇਹ ਸਾਡੇ ਵਿੱਚ ਪ੍ਰਚਾਰੀ ਜਾਂਦੀ ਹੈ। ਬਹੁਤੀ ਵਾਰ ਜਦੋਂ ਅਸੀਂ ਗਿਆਨ ਤੋਂ ਸੱਖਣੇ ਹੁੰਦੇ ਹਾਂ, ਆਪਾਂ ਕਹਿ ਦਿੰਦੇ ਹਾਂ ਜਾਂ ਸਾਡੇ ਵਿੱਚ ਇਹ ਗੱਲ ਘਰ ਕਰ ਗਈ ਵੀ ਜਿਹੜੇ ਪਹਿਲੇ ਪੰਜ ਗੁਰੂ ਸਨ ਉਹ ਬੜੇ ਸ਼ਾਂਤਮਈ ਗੁਰੂ ਸਨ, ਕਿਉਂਕਿ ਛੇਵੇਂ ਗੁਰੂ ਸਾਹਿਬ ਨੇ ਚਾਰ ਜੰਗਾਂ ਜਿਹੜੀਆਂ ਉਹਨਾਂ ਦੇ ਗਲ ਪੈ ਗਈਆਂ ਉਹਨਾਂ ਨੂੰ ਲੜਨੀਆਂ ਪਈਆਂ। ਤੋ ਹਾਲਾਂਕਿ ਜੇ ਤੁਸੀਂ ਸਮਝੋ ਨਾ ਇਸ ਇਤਿਹਾਸ ਦੇ ਪੈਟਰਨ ਨੂੰ, ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਮੇਂ ਨੂੰ ਭਾਵ ਗਏ ਸਨ, ਸਿਆਣੇ ਸਨ, ਤੇ ਗੁਰੂ ਅਰਜਨ ਸਾਹਿਬ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਅੱਖਰੀ ਵਿਦਿਆ ਬਾਬਾ ਬੁੱਢਾ ਜੀ ਨੇ ਦਿੱਤੀ ਹੈ ਤੇ ਨਾਲ ਜਿਹੜੀ ਸ਼ਾਸਤਰਾਂ ਦੀ ਵਿਦਿਆ ਹੈ ਉਹ ਵੀ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਦਿੱਤੀ ਹੈ। ਈਵਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਖੁਦ ਜਿਹੜੇ ਸਨ ਉਹ ਚੰਗੇ ਘੋੜ ਸਵਾਰ ਸਨ, ਜਿਹੜੇ ਤੁਹਾਡੇ ਵਿੱਚੋਂ ਫਲੌਰ ਇਲਾਕੇ ਦੇ ਨੇ ਉਹਨਾਂ ਨੂੰ ਪਤਾ ਹੋਣਾ ਹੈ ਵੀ ਜਦੋਂ ਮਹਾਰਾਜ ਦੀ ਬਰਾਤ ਉੱਥੇ ਗਈ ਤੇ ਉਹਨਾਂ ਨੇ ਇੱਕ ਛੋਟਾ ਜਿਹਾ ਰੁੱਖ ਜਿਹੜਾ ਕਿੱਲੇ ਨੁਮਾ ਘੜ ਕੇ ਆਖਿਆ ਵੀ ਸਾਡੇ ਪਿੰਡ ਦਾ ਰਿਵਾਜ਼ ਹੈ ਵੀ ਇਹਨੂੰ ਪੁੱਟਿਆ ਜਾਵੇ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਘੋੜੇ ਤੇ ਸਵਾਰ ਹੋ ਕੇ ਉਹ ਨੇਜਾ ਮਾਰ ਕੇ ਉਹਨਾਂ ਨੇ ਉਹ ਜਿਹੜਾ ਉਹਨੂੰ ਜੜ੍ਹਾਂ ਦੇ ਵਿੱਚੋਂ ਉਸ ਰੁੱਖ ਨੂੰ ਜਿਹੜਾ ਪੁੱਟ ਦਿੱਤਾ। ਇਹਦਾ ਅਰਥ ਇਹ ਹੈ ਵੀ ਮਹਾਰਾਜ ਨੇਜਾਬਾਜ਼ੀ ਨੂੰ ਗੁਰੂ ਅਰਜਨ ਸਾਹਿਬ ਵੀ ਜਾਣਦੇ ਨੇ, ਪਰ ਉਹਨਾਂ ਨੇ ਸ਼ਾਂਤਮਈ ਸ਼ਹਾਦਤ ਜਿਹੜੀ ਹੈ ਆਪਣੀ ਦੇ ਦਿੱਤੀ। ਤੋ ਇਹ ਸਾਰੀ ਜਿਹੜੀ ਪ੍ਰਿਪਰੇਸ਼ਨ ਹੈ ਇਹ ਗੁਰੂ ਘਰ ਦੇ ਵਿੱਚ ਬਕਾਇਦਾ ਚੱਲ ਰਹੀ ਹੈ। ਤੁਸੀਂ ਖਡੂਰ ਸਾਹਿਬ ਚਲੇ ਜਾਓ, ਉੱਥੇ ਗੁਰਦੁਆਰਾ ਹੈ ਮੱਲ ਅਖਾੜਾ, ਮੱਲ ਭਲਵਾਨ ਨੂੰ ਕਹਿੰਦੇ ਨੇ। ਦੋਵੇਂ ਤਰੀਕੇ, ਮੇਰੇ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡੇ ਨਾਲ ਗੱਲ ਕਰ ਰਹੇ ਸੀ ਵੀ ਇੱਕ ਜਿੱਥੇ ਗਿਆਨ ਦੀ ਗੱਲ ਹੈ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਹਵਾਲਾ ਦਿੱਤਾ ਤੇ ਉਹਨਾਂ ਇੱਕ ਸ਼ਬਦ ਬੋਲਿਆ, ਆਸਾ ਹੱਥ ਕਿਤਾਬ ਕੱਛ। ਹੁਣ ਕਿਤਾਬ ਦਾ ਅਰਥ ਤੇ ਬਾਣੀ ਦੀ ਪੋਥੀ ਹੋ ਗਈ, ਜਿਹੜਾ ਆਸਾ ਹੈ ਨਾ ਉਹਦਾ ਅਰਥ ਡੰਡਾ ਹੁੰਦਾ। ਆਸਾ ਹੱਥ ਕਿਤਾਬ ਕੱਛ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਮੱਲ ਅਖਾੜਿਆਂ ਦੀ ਸਿਰਜਣਾ ਕਰਦੇ ਨੇ ਤੇ ਮੱਲ ਮੱਲ ਭਲਵਾਨ ਨੂੰ ਕਹਿੰਦੇ ਨੇ, ਜਿੱਥੇ ਭਲਵਾਨਾਂ ਨੂੰ ਘੁਲਾਇਆ ਜਾਂਦਾ। ਅੱਜ ਤੇ ਚੀਜ਼ਾਂ ਖਤਮ ਹੋ ਗਈਆਂ ਤਕਰੀਬਨ, ਹੁਣ ਤੇ ਮੱਲ ਜਿਹੜੇ ਨੇ ਉਹ ਰਹਿ ਗਏ ਪੀਰਾਂ ਦੇ ਡੇਰਿਆਂ ਜੋਗੇ, ਕਬਰਾਂ ਜੋਗੇ, ਤੁਸੀਂ ਵੇਖ ਲਓ। ਹੁਣ ਇਹ ਪਰੰਪਰਾ ਗੁਰੂ ਅੰਗਦ ਸਾਹਿਬ ਦੀ ਚਲਾਈ ਹੋਈ ਸੀ ਤੇ ਨਿੱਤ ਰਸੋਈ ਤੇਰੀ ਏ ਘਿਓ ਮੈਦਾ ਖਾਣ, ਨਿੱਤ ਰਸੋਈ ਦੇ ਵਿੱਚ ਜਿਹੜਾ ਹੈ ਉਹ ਰਿਸ਼ਟ ਪੁਸ਼ਟ ਭੋਜਨ ਜਿਹੜਾ ਹੈ ਤਿਆਰ ਹੁੰਦਾ ਏ। ਤੇ ਭਾਈ ਸੱਤੇ ਤੇ ਬਲਵੰਡ ਨੇ ਗੁਰੂ ਅੰਗਦ ਸਾਹਿਬ ਦੀ ਪਤਨੀ ਬਾਰੇ ਇਹ ਗੱਲ ਲਿਖੀ, ਬਲਵੰਡ ਖੀਵੀ ਨੇਕ ਜਨ ਜਿਤ ਬਹੁਤੀ ਸ਼ਾਉਂ ਪਤਰਾਲੀ, ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਕਿਆਲੀ। ਸਰੀਰ ਦੇ ਲਈ ਲੰਗਰ ਦੀ ਦੌਲਤ ਬੀਬੀ ਖੀਵੀ ਵੀ ਵੰਡਦੀ ਹੈ ਤੇ ਦੂਜੇ ਪਾਸੇ ਆਤਮਕ ਜੀਵਨ ਦੇ ਲਈ ਜਿਹੜੀ ਲੰਗਰ ਦੀ ਦੌਲਤ ਹੈ ਜਿਹਨੂੰ ਗੁਰੂ ਦਾ ਸ਼ਬਦ ਕਹਿੰਦੇ ਨੇ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਪਰੋਸਦੇ ਨੇ। ਵੇਖੋ ਇਹ ਦੋਵੇਂ ਚੀਜ਼ਾਂ ਪੈਰਲਲ ਚੱਲਦੀਆਂ ਨੇ। ਬੰਦੇ ਦਾ ਸਰੀਰ ਵੀ ਰਿਸ਼ਟ ਪੁਸ਼ਟ ਹੋਣਾ ਚਾਹੀਦਾ ਹੈ ਤੇ ਬੰਦੇ ਨੂੰ ਗਿਆਨ ਵੀ ਹੋਣਾ ਚਾਹੀਦਾ ਹੈ। ਅੱਜ ਸਾਡੀ ਇੱਕ ਮੁਸ਼ਕਲ ਹੈ ਵੀ ਮੇਰੇ ਵਰਗੇ ਗਿਆਨੀ ਬੜੇ ਨੇ, ਸਰੀਰ ਕਰਕੇ ਹੌਲੇ ਨੇ, ਤੇ ਕੋਈ ਜਿਹੜਾ ਹੈ ਉਹ ਸਿਰਫ ਸਰੀਰ ਦੀ ਤਾਕਤ ਹੀ ਚੁੱਕੀ ਫਿਰਦਾ ਹੈ, ਉਹਦੇ ਕੋਲ ਕੋਈ ਗਿਆਨ, ਕੋਈ ਵਿਜ਼ਡਮ, ਕੋਈ ਸਮਝ ਨਹੀਂ ਹੈਗੀ। ਕਬੀਰ ਸਾਹਿਬ ਦਾ ਤੁਹਾਡੇ ਨਾਲ ਮੈਂ ਇੱਕ ਬਚਨ ਸਾਂਝਾ ਕੀਤਾ, ਬੜਾ ਕੀਮਤੀ ਬੋਲ ਹੈ। ਕਬੀਰ ਸਾਹਿਬ ਕਹਿੰਦੇ ਨੇ ਜਿੱਥੇ ਗਿਆਨ ਹੈ ਨਾ ਧਰਮ ਵੀ ਉੱਥੇ ਹੀ ਹੈ, ਗਿਆਨ ਤੋਂ ਬਿਨਾਂ ਧਰਮ ਨਹੀਂ ਹੋ ਸਕਦਾ। ਵੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਾਂਧੇ ਕੋਲ ਜਾਂਦੇ ਨੇ ਤੇ ਉਹਨੂੰ ਵੀ ਸਮਝਾਉਂਦੇ ਨੇ ਵੀ ਪਾਂਧਾ ਪੜਿਆ ਆਖੀਐ ਚਾਟੜਿਆ ਮਤ ਦੇ। ਪਾਂਧਾ ਉਹਨੂੰ ਪੜਿਆ ਹੋਇਆ ਆਖਿਆ ਜਾਂਦਾ ਏ ਜਿਹੜਾ ਚਾਟੜਿਆਂ ਨੂੰ ਰੱਬੀ ਨਾਮ ਦੀ ਮਤ ਦਿੰਦਾ ਏ। ਗਿਆਨ ਦੀ ਗੱਲ ਉਹਨਾਂ ਨੇ ਕੀਤੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਨੇਊ ਦੀ ਗੱਲ ਕਰਦੇ ਨੇ ਤੇ ਕਾਹਦੀ ਗੱਲ ਹੈ, ਗਿਆਨ ਦੀ ਗੱਲ ਹੀ ਹੈ ਨਾ ਜੀ। ਹੁਣ ਇਹ ਗਿਆਨ ਪੈਰਲਲ ਚੱਲ ਰਿਹਾ, ਨਾਲ ਨਾਲ ਚੱਲ ਰਿਹਾ। ਮਹਾਰਾਜ ਮੱਕੇ ਦੇ ਵਿੱਚ ਗਏ ਨੇ ਤੇ ਕਾਜ਼ੀਆਂ ਨੂੰ ਕੀ ਦਿੰਦੇ ਨੇ, ਗਿਆਨ ਦਿੰਦੇ ਨੇ। ਗਿਆਨ ਉਹਨਾਂ ਨੇ ਇਕੱਠਿਆ ਵੀ ਕੀਤਾ, ਬੜੀ ਕੀਮਤੀ ਗੱਲ ਤੁਹਾਡੇ ਨਾਲ ਡਾਕਟਰ ਸਾਹਿਬ ਸਾਂਝੀ ਕਰਕੇ ਗਏ ਨੇ ਵੀ ਉਹਨਾਂ ਨੇ ਹੱਥ ਵਿੱਚ ਜਿਹੜੀ ਇੱਕ ਕਿਤਾਬ ਹੈ ਬਾਣੀ ਦੀ ਪੋਥੀ ਜਿਹੜੀ ਉਹਨਾਂ ਨੇ ਲਿਖੀ, ਜ਼ਿੰਦਗੀ ਦੇ ਤਜਰਬੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲਿਖੇ, ਕਿੰਨਾ ਕੁਝ, ਕਿੰਨੀ ਇਨਫੋਰਮੇਸ਼ਨ, ਕਿੰਨੀ ਨੌਲੇਜ ਜਿਹੜੀ ਹੈ ਗੁਰੂ ਨਾਨਕ ਸਾਹਿਬ ਨੇ ਇਕੱਠੀ ਕੀਤੀ। ਗਿਆਨ ਤੋਂ ਬਿਨਾਂ ਸਿੱਖੀ ਨਹੀਂ ਹੈ, ਇਹ ਚੇਤਾ ਰੱਖੋ। ਤੁਸੀਂ ਕਦੀ ਇਸ ਗੱਲ ਨੂੰ ਮਹਿਸੂਸ ਕੀਤਾ, ਠੀਕ ਹੈ ਸਾਖੀਕਾਰਾਂ ਨੇ ਸਾਖੀਆਂ ਲਿਖੀਆਂ, ਗੁਰੂ ਨਾਨਕ ਨੂੰ ਕਿਵੇਂ ਪਤਾ ਲੱਗਾ ਵੀ ਫਲਾਨੀ ਜਗ੍ਹਾ ਤੇ ਮਲਕ ਭਾਗੋ ਰਹਿੰਦਾ ਹੈ, ਉੱਥੇ ਕੌਡਾ ਭੀਲ ਬੈਠਾ ਹੈ, ਉੱਥੇ ਸੱਜਣ ਠੱਗ ਬੈਠਾ ਹੈ, ਫਲਾਨੀ ਜਗ੍ਹਾ ਦੇ ਉੱਤੇ ਉਹ ਬੰਦਾ ਹੈ, ਉੱਥੇ ਇੱਦਾਂ ਚੱਲ ਰਿਹਾ ਹੈ। ਇਹਦਾ ਅਰਥ ਹੈ ਵੀ ਕਿੰਨਾ ਗਿਆਨ ਤੇ ਬੋਧ ਬਾਬੇ ਨੇ ਪਹਿਲਾਂ ਇਕੱਠਾ ਕੀਤਾ। ਗਿਆਨ ਤੋਂ ਬਿਨਾਂ ਗੱਲ ਨਹੀਂ ਬਣੇਗੀ। ਫਿਰ ਇਕੱਲਾ ਗਿਆਨ ਬਾਹਰੀ ਨਹੀਂ, ਸਭ ਤੋਂ ਵੱਡੀ ਗੱਲ ਹੈ ਤੁਹਾਨੂੰ ਗੁਰਮਤ ਦਾ, ਗੁਰਬਾਣੀ ਦਾ ਤੇ ਆਪਣਾ ਗਿਆਨ ਵੀ ਹੋਣਾ ਬੜਾ ਜ਼ਰੂਰੀ ਹੈ। ਆਪਣਾ ਗਿਆਨ ਵੀ ਬੜਾ ਲਾਜ਼ਮੀ ਹੈ, ਜਿਹਨੂੰ ਸਤਿਗੁਰ ਦੀ ਬਾਣੀ ਵਿੱਚ ਭਗਤ ਸਾਹਿਬਾਨ ਕਹਿੰਦੇ ਨੇ, ਆਪ ਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਇਹਦਾ ਅਰਥ ਇਹ ਹੁੰਦਾ ਹੈ ਵੀ ਆਪਣੇ ਆਪ ਦਾ ਬੋਧ ਹੋਵੇ ਤੁਹਾਨੂੰ, ਆਪਣੇ ਆਪ ਦਾ ਗਿਆਨ ਹੋਵੇ। ਤਾਂ ਕਬੀਰ ਸਾਹਿਬ ਨੇ ਆਖਿਆ ਧਰਮ ਉੱਥੇ ਹੈ ਜਿੱਥੇ ਗਿਆਨ ਹੈ, ਤੇ ਸਾਨੂੰ ਤੋੜਿਆ ਜਾਂਦਾ, ਆਖਿਆ ਜਾਂਦਾ ਨਹੀਂ ਗਿਆਨ ਦੀ ਲੋੜ ਥੋੜਾ ਹੈਗੀ ਹੈ। ਦੁਨੀਆਂ ਉੱਤੇ ਜਿੰਨੀ ਡਿਵੈਲਪਮੈਂਟ ਹੋਈ, ਜਿੰਨੀ ਤਰੱਕੀ ਹੋਈ ਹੈ, ਗਿਆਨ ਦੇ ਸਿਰ ਉੱਤੇ ਹੋਈ ਹੈ। ਗਿਆਨ ਤੋਂ ਬਿਨਾਂ ਡਿਵੈਲਪਮੈਂਟ ਤੇ ਤਰੱਕੀ ਨਹੀਂ ਹੋ ਸਕਦੀ। ਮੈਂ ਇੱਕ ਬੇਨਤੀ ਜ਼ਰੂਰ ਕਰਨੀ ਹੈ, ਤੁਸੀਂ ਜਿੰਨੇ ਕੁ ਸਰੀਰ ਬੈਠੇ ਮੇਰੇ ਤੋਂ ਪਹਿਲਾਂ, ਸੈਕਟਰੀ ਸਾਹਿਬ ਬੜੇ ਭਰੇ ਮਨ ਨਾਲ ਚਲੋ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਸੀ। ਅੱਜ ਬਾਈਬਲ ਹਰ ਇੱਕ ਘਰ ਵਿੱਚ ਹੈ, ਦੁਨੀਆਂ ਦਾ ਉਹ ਕਲੇਮ ਕਰਦੇ ਨੇ ਵੀ ਸਭ ਤੋਂ ਵੱਡਾ ਰਿਲੀਜ਼ਨ ਅਤੇ ਮਜ਼ਹਬ ਜਿਹੜਾ ਹੈ ਉਹ ਈਸਾਈ ਹੈ। ਈਸਾਈਆਂ ਨੇ ਜਦੋਂ ਪਹਿਲੀ ਵਾਰ ਬਾਈਬਲ ਦਾ ਉਲੱਥਾ ਕੀਤਾ ਤੇ ਉਹਨਾਂ ਦੇ ਪੁਜਾਰੀਆਂ ਨੇ ਰੌਲਾ ਪਾ ਲਿਆ, ਉਹਨਾਂ ਦੇ ਪੁਜਾਰੀਆਂ ਨੇ ਰੌਲਾ ਪਾਇਆ। ਪਤਾ ਉਹਨਾਂ ਕੀ ਕਹਿ ਕੇ ਰੌਲਾ ਪਾਇਆ? ਵੀ ਇਹ ਤੇ ਮਰਿਆਦਾ ਦਾ ਕਾਂਡ ਹੋ ਗਿਆ। ਪਰ ਜਿਹੜੇ ਸਿਆਣੇ ਈਸਾਈ ਸੀ ਉਹਨਾਂ ਨੇ ਇਸ ਗੱਲ ਦੀ ਪਰਵਾਹ ਨਾ ਕੀਤੀ। ਦੁਨੀਆਂ ਦੀਆਂ ਜਿੰਨੀਆਂ ਲੈਂਗੁਏਜਸ ਨੇ ਸਾਰਿਆਂ ਵਿੱਚ ਅੱਜ ਬਾਈਬਲ ਦਾ ਉਲੱਥਾ ਤੁਹਾਨੂੰ ਮਿਲ ਜਾਵੇਗਾ। ਤੇ ਮੈਨੂੰ ਐਗਜੈਕਟ ਫਿਗਰ ਚੇਤਾ ਭੁੱਲ ਗਿਆ, ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਬਾਈਬਲ 360 ਭਾਸ਼ਾਵਾਂ ਦੇ ਵਿੱਚ ਮੌਜੂਦ ਸੀ, 360 ਲੈਂਗੁਏਜਸ ਦੇ ਵਿੱਚ। ਜਿਹੜੇ ਸਿਆਣੇ ਸਨ ਉਹਨਾਂ ਨੇ ਪੋਪਾਂ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੇ ਬਾਈਬਲ ਦਾ ਉਲੱਥਾ ਕਰ। ਤੁਸੀਂ ਅੱਜ ਵੇਖੋ ਪੰਜਾਬ ਦੇ ਪਿੰਡਾਂ ਵਿੱਚ ਘਰੋ ਘਰੀ ਅਗਲੇ ਬਾਈਬਲ ਫੜਾ ਜਾਂਦੇ ਨੇ। ਇਹਦੇ ਨਾਲ ਤੁਸੀਂ ਸਾਡੇ ਸਿੱਖਾਂ ਦੀ ਸਿਚੁਏਸ਼ਨ ਵੇਖ ਲਓ, ਇਹਨੂੰ ਰਿਲੇਟ ਕਰਕੇ ਵੇਖਿਓ। ਕਦੀ ਕਿਸੇ ਈਸਾਈ ਨੇ ਜਿਹੜਾ ਹੈ ਇਸ ਗੱਲੋਂ ਗੁਰੇਜ਼ ਨਹੀਂ ਕੀਤਾ ਵੀ ਮੈਂ ਕਿਸੇ ਦੇ ਹੱਥ ਵਿੱਚ ਬਾਈਬਲ ਦੇਣ ਲੱਗਾ, ਪਤਾ ਨਹੀਂ ਇਹ ਪੜ੍ਹੇ ਕਿ ਨਾ ਪੜ੍ਹੇ, ਪਤਾ ਨਹੀਂ ਇਹ ਕੋਈ ਬੇਅਦਬੀ ਕਰ ਦੇਵੇ, ਪਤਾ ਨਹੀਂ ਇਹ ਸੁੱਟ ਦੇਵੇ, ਕੀ ਕਰ ਦੇਵੇ। ਉਹਨੇ ਬੇਝਿਜਕ ਹੋ ਕੇ ਆਪਣੀ ਬਾਈਬਲ ਲੋਕਾਂ ਦੇ ਹੱਥਾਂ ਉੱਤੇ ਧਰ ਦਿੱਤੀ। ਇੱਕ ਈਸਾਈ ਨੂੰ ਵੈਸੇ ਉਹ ਡਾਕਟਰ ਸਾਹਿਬ ਨੇ ਪੁੱਛਿਆ ਵੀ ਸੀ ਮੈਨੂੰ, ਉਹ ਜਿਹੜੇ ਜਿਹਨਾਂ ਨੇ ਇੱਕ ਉਹਨਾਂ ਦਾ ਇੱਕ ਕਿਤਾਬ ਨੁਮਾ ਸੀ ਈਸਾਈ ਪਾਦਰੀ ਨਾ ਚਰਚਾ, ਤੇ ਉੱਥੇ ਉਹਨਾਂ ਨੇ ਪੁੱਛਿਆ ਕਹਿੰਦੇ ਤੁਸੀਂ ਇੱਦਾਂ ਬਾਈਬਲ ਫੜਾਈ ਜਾਂਦੇ ਹੋ ਤੇ ਇੱਕ ਲੋਕ ਕਿਹੜੇ ਪੜ੍ਹਦੇ ਨੇ? ਉਹ ਕਹਿੰਦਾ ਨਾ ਪੜ੍ਹਨ ਜੀ ਕੋਈ ਗੱਲ ਨਹੀਂ, ਕਹਿੰਦਾ ਸਾਡਾ ਮਕਸਦ ਹੀ ਨਹੀਂ ਹੈਗਾ ਪੜ੍ਹਾਉਣੀ। ਉਹ ਕਹਿੰਦਾ ਫਿਰ ਦਿੰਦੇ ਕਿਉਂ? ਕਹਿੰਦਾ ਦਿੰਦੇ ਅਸੀਂ ਇਸ ਕਰਕੇ ਹਾਂ ਵੀ ਕਿਸੇ ਬੰਦੇ ਨੂੰ ਅਸੀਂ ਬਾਈਬਲ ਦਾ ਉਲੱਥਾ ਫੜਾਇਆ, ਉਹਨੇ ਘਰ ਵਿੱਚ ਲਿਜਾ ਕੇ ਰੱਖ ਲਿਆ, ਪਿਆ ਰਿਹਾ, ਕਦੀ ਇੱਥੇ ਪਿਆ ਰਿਹਾ, ਕਦੀ ਉੱਥੇ ਪਿਆ ਰਿਹਾ, ਇੱਦਾਂ ਅਲਮਾਰੀਆਂ ਦੇ ਵਿੱਚ ਸਾਂਭਿਆ ਰਿਹਾ। ਉਹ ਬੰਦਾ ਜਾਨੋਂ ਤੁਰ ਗਿਆ, ਉਹਦੀ ਅਗਲੀ ਪੀੜ੍ਹੀ ਜਾਨੋਂ ਤੁਰ ਗਈ। ਜਦੋਂ ਤੀਜੀ ਪੀੜ੍ਹੀ ਨੇ ਆਖਿਆ ਆਹ ਸਾਡੇ ਦਾਦੇ ਦਾ ਲਿਟਰੇਚਰ ਹੈ, ਸਾਡਾ ਦਾਦਾ ਪੜ੍ਹਦਾ ਹੁੰਦਾ ਸੀ, ਆਂਦਾ ਅਸਲੀ ਮੈਸੇਜ ਸਾਡਾ ਉਦੋਂ ਜਾਵੇਗਾ ਵੀ ਸਾਡਾ ਦਾਦਾ ਵੀ ਬਾਈਬਲ ਨੂੰ ਪ੍ਰੇਮ ਕਰਨ ਵਾਲਾ ਸੀ। ਇਹ ਕਿਹੜੀ ਵਾਰ ਹੈ, ਕਿਹੜੀ ਜੰਗ ਹੈ? ਇਹ ਹੈ ਜਿਹਨੂੰ ਆਪਾਂ ਕਹਿੰਦੇ ਦਿਮਾਗੀ ਲੜਾਈ, ਵੀ ਕਿਹੜੇ ਤਰੀਕੇ ਨਾਲ ਅਸੀਂ ਹਰ ਇਕੱਲੇ ਇਕੱਲੇ ਘਰ ਦੇ ਵਿੱਚ ਬਾਈਬਲ ਦਾ ਪ੍ਰਚਾਰ ਕਰਨਾ ਹੈ, ਕਿੱਦਾਂ ਪਹੁੰਚਾਉਣਾ ਹੈ ਅਸੀਂ। ਅਤੇ ਉਦੋਂ ਮੇਰੀ ਕੌਮ ਦੀ ਸਿਚੁਏਸ਼ਨ ਵੇਖ ਲਓ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਏ ਅਤੇ ਤੁਹਾਡੇ ਸਰੀ ਦੇ ਅਖੌਤੀ ਧਾਰਮਿਕ ਠੇਕੇਦਾਰਾਂ ਨੇ ਇਹ ਰੌਲਾ ਪਾ ਕੇ ਸਿੰਘ ਸਭਾ ਨੂੰ ਪੰਡਿਆ ਵੀ ਇਹ ਤੇ ਜੀ ਬੇਅਦਬੀ ਕਰ ਦਿੱਤੀ। ਬੇਅਦਬੀ ਦੀ ਡੈਫੀਨੇਸ਼ਨ ਕੀ ਹੈ? ਤੇ ਇਹੋ ਜਿਹੇ ਸਿਆਣੇ ਜੇ ਕਿਤੇ 18ਵੀਂ ਸਦੀ ਦੇ ਵੇਲੇ ਹੁੰਦੇ ਨਾ, ਜਦੋਂ ਸਿੱਖ ਘੋੜਿਆਂ ਦੇ ਨਾਲ ਮਹਾਰਾਜ ਦੇ ਸਰੂਪ ਬੰਨੀ ਫਿਰਦੇ ਸੀ, ਜਦੋਂ ਜੰਗਾਂ ਲੜ ਰਹੇ ਸੀ ਇਹ ਸਿੱਖ ਕਿਹਦੇ ਨਾਲ? ਮੁਗਲੀਆ ਸਲਤਨਤ ਦੇ ਨਾਲ, ਘੋੜਿਆਂ ਦੀਆਂ ਕਾਠੀਆਂ ਉੱਤੇ ਇਹਨਾਂ ਸਿੱਖਾਂ ਨੇ ਸਤਿਗੁਰ ਦੇ ਸਰੂਪ ਨਾਲ ਬੰਨੇ ਤੇ ਜੰਗਲਾਂ ਦੇ ਵਿੱਚ ਬੈਠੇ ਹੋਏ ਨੇ। ਕਿਹੜੀ ਸੁਚਮਤਾ, ਕਿਹੜਾ ਉੱਥੇ ਕੁਝ ਸੀ? ਉੱਥੇ ਉਹਨਾਂ ਨੇ ਆਪਣੀ ਸਮਰੱਥਾ ਤੇ ਸਮਝ ਦੇ ਮੁਤਾਬਕ ਜੰਗਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰ ਦਿੱਤੇ। ਇਹਨਾਂ ਸਿਆਣਿਆਂ ਨੇ ਉਹਨਾਂ ਨੂੰ ਵੀ ਛੇਕ ਦੇਣਾ ਸੀ ਵੀ ਇਹ ਤੇ ਸਾਰੇ ਪੰਥ ਦੋਖੀ ਨੇ। ਤੁਸੀਂ ਅੰਦਾਜ਼ਾ ਲਓ, ਇਹ ਸ਼ਬਦ ਬੜਾ ਸੌਖਾ ਹੁੰਦਾ ਹੈ ਕਿਸੇ ਨੂੰ ਕਹਿ ਦੇਣਾ ਜੀ ਬੇਅਦਬੀ ਕਰ ਦਿੱਤੀ, ਕਿਸੇ ਨੂੰ ਮਾਰਨਾ ਸੌਖਾ ਹੁੰਦਾ। ਸਮਝ ਲੱਗੀ ਬੇਨਤੀ ਨੂੰ? ਇੱਦਾਂ ਦੇ ਸ਼ਬਦ ਜਿਹੜੇ ਨੇ ਉਹ ਵਰਤ ਕੇ ਕਿਸੇ ਨੂੰ ਮਾਰਨਾ, ਕੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਾਟੇ ਨੇ? ਬੇਅਦਬੀ ਤੇ ਤਾਂ ਹੋਵੇਗੀ। ਕੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਕਿਸੇ ਨੇ ਪਾੜ ਕੇ ਸੁੱਟਿਆ ਹੈ? ਬੇਅਦਬੀ ਕਾਹਦੀ ਹੈ ਫਿਰ? ਤਾਂ ਸਾਨੂੰ, ਮੈਂ ਤਾਂ ਬੇਨਤੀ ਕਰ ਰਿਹਾ ਅੱਜ 1 ਵਜੇ ਉਹਨਾਂ ਵੀ ਇਕੱਠ ਕਰਨਾ, ਸੰਗਤਾਂ ਵਿਚਾਰੀਆਂ ਨੂੰ ਕਹਿ ਦੇਣਾ ਜੀ ਬੇਅਦਬੀ ਕਰ ਦਿੱਤੀ, ਬੇਅਦਬੀ ਕਰ ਦਿੱਤੀ। ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਬੇਅਦਬੀ ਪਤਾ ਕੀ ਹੁੰਦੀ ਹੈ? ਬੇਅਦਬੀ ਹੈ ਜਦੋਂ 50-50 ਗੁਰੂ ਗ੍ਰੰਥ ਸਾਹਿਬ ਰੱਖ ਕੇ ਤੁਸੀਂ ਖੰਡ ਪਾਠ ਕਰਦੇ ਹੋ, ਆਹ ਹੈ ਬੇਅਦਬੀ। ਬੇਅਦਬੀ ਦੀ ਡੈਫੀਨੇਸ਼ਨ ਕੀ ਹੋਵੇਗੀ, ਕਿਹਨੂੰ ਕਹੋਗੇ? ਇਹ ਜੀ ਉੱਥੇ ਸਾਫ਼ ਸਫਾਈ ਨਹੀਂ ਹੁੰਦੀ, ਮੈਨੂੰ ਨਹੀਂ ਸਮਝ ਲੱਗਦੀ। ਜਦੋਂ ਸਾਡੀਆਂ ਮਾਵਾਂ, ਸਾਡੇ ਦਾਦੇ, ਸਾਡੇ ਪੜਦਾਦੇ ਬੇਵਕੂਫ ਸਨ ਜਿਨ੍ਹਾਂ ਨੇ ਕੱਚੇ ਘਰਾਂ ਨੂੰ ਗੋਹੇ ਨਾਲ ਲਿਪ ਕੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ? ਕਦੀ ਇਹ ਬੇਅਦਬੀ ਦੇ ਨਵੇਂ ਠੇਕੇਦਾਰ ਆ ਗਏ। ਇਸ ਕਰਕੇ ਇਸ ਪੋਲੀਟਿਕਸ ਤੋਂ ਆਪਾਂ ਸੁਚੇਤ ਰਹਿਣਾ, ਸਿਆਣੇ ਰਹਿਣਾ। ਇੱਕ ਅਕਾਲ ਤਖ਼ਤ ਪੰਜਾਬ 'ਚ ਹੈ, ਇੱਕ ਇੱਥੇ ਸਿਰਜਿਆ ਗਿਆ ਤੁਹਾਡੇ ਸਰੀ ਦੇ ਵਿੱਚ। ਪੰਜ ਪਿਆਰੇ ਇਕੱਠੇ ਹੋ ਕੇ ਅਸੀਂ ਜੀ ਹੁਕਮ ਕਰ ਦਿੱਤਾ ਪੰਜ ਇੱਥੇ ਇਕੱਠੇ ਕਰ ਲੈਣੇ, ਲਿਆਓ ਪੰਜ ਕਿਤੇ ਇਕੱਠੇ ਕਰਨੇ, ਉਹ ਕੀ ਗੱਲ? ਇਸ ਕਰਕੇ ਸਿਆਣੇ ਬਣੀਏ। ਜਿਹੜਾ ਸ਼ਬਦ ਇੱਕ ਵਾਰ ਵਾਰ ਬੇਅਦਬੀ ਬੇਅਦਬੀ ਬੇਅਦਬੀ, ਬੇਅਦਬੀ ਕੀ ਹੈ? ਨਰਾਦਰ ਕੀ ਹੁੰਦਾ ਹੈ? ਨਰਾਦਰ ਹੈ ਜਦੋਂ ਤੁਸੀਂ ਗੁਰੂ ਦੀ ਕਹੀ ਹੋਈ ਗੱਲ ਨੂੰ ਮੰਨਦੇ ਨਹੀਂ। ਇਸ ਕਰਕੇ ਇਸ ਚੀਜ਼ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਸਾਡੇ ਬਜ਼ੁਰਗਾਂ ਨੇ ਕੱਚੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ, ਸਾਡੇ ਬਜ਼ੁਰਗਾਂ ਨੇ ਘੋੜਿਆਂ ਦੀਆਂ ਕਾਠੀਆਂ ਤੇ ਜੰਗਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ, ਪਰ ਉਹਨਾਂ ਦੀ ਖੂਬੀ ਇਹ ਸੀ ਉਹਨਾਂ ਨੇ ਕਦੀ ਗੁਰੂ ਦੇ ਸਿਧਾਂਤ ਨੂੰ ਗਵਾਚਣ ਨਹੀਂ ਦਿੱਤਾ। ਪਰ ਅਸੀਂ ਸਾਰਾ ਕੁਝ ਗਵਾ ਲਿਆ ਤੇ ਬਾਹਰੋਂ ਅਸੀਂ ਸਨਮਾਨ ਦੇ ਠੇਕੇਦਾਰ ਬਣ ਗਏ, ਰਿਸਪੈਕਟ ਦੇ ਠੇਕੇਦਾਰ ਬਣ ਗਏ। ਇਸ ਕਰਕੇ ਹੁਣ ਜਿਹੜੀ ਸ਼ਾਹੀ ਬਣਦੀ ਹੈ, ਜੇ ਆਪਾਂ ਬੜਾ ਡੀਪਲੀ ਵੀ ਚਲੇ ਜਾਈਏ, ਇਹਨੂੰ ਕਦੀ ਅਨੈਲਿਸਿਸ ਕਰਕੇ ਵੇਖਿਓ, ਕਦੀ ਇਕੱਠੇ ਇਕੱਲੇ ਇਕੱਲੇ ਨੂੰ, ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜ੍ਹਨਾ ਵਿਚਾਰਨਾ ਬੇਅਦਬੀ ਹੈ। ਜਦੋਂ ਮੈਂ ਲੋਕਾਂ ਦਾ ਹੱਕ ਮਾਰਨਾ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਸੀਂ ਇੱਕ ਦੂਜੇ ਦੀਆਂ ਦਸਤਾਰਾਂ ਲਾਉਂਦੇ ਹੋ, ਕਿਰਪਾਨਾਂ ਚਲਾਉਂਦੇ ਹੋ, ਅਸਲ ਵਿੱਚ ਬੇਅਦਬੀ ਇਹ ਹੈ ਗੁਰੂ ਗ੍ਰੰਥ ਸਾਹਿਬ ਦੀ। ਪਰ ਇਹ ਬੇਅਦਬੀ ਸਾਨੂੰ ਨਜ਼ਰ ਨਹੀਂ ਆਉਂਦੀ। ਬੇਅਦਬੀ ਹੈ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੁਸੀਂ ਇਹ ਤੇ ਕਹਿੰਦੇ ਹੋ ਵੀ ਸ਼੍ਰੀ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਪਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਛਪਦੀ ਸਿੱਖ ਰਹਿਤ ਮਰਿਆਦਾ ਨੂੰ ਸਰੀ ਦਾ ਕਿਹੜਾ ਗੁਰਦੁਆਰਾ ਹੈ ਜਿਹੜਾ ਇੰਪਲੀਮੈਂਟ ਕਰਦਾ? ਤੁਸੀਂ ਕਦੀ ਪ੍ਰੈਕਟੀਕਲ ਕਰਕੇ ਵੇਖੋ, ਤੁਸੀਂ 10 ਬੰਦੇ ਚਲੇ ਜਾਓ ਜੀ ਖੰਡ ਪਾਠ ਕਰਾਉਣੇ ਨੇ ਅਸੀਂ, ਤੇ ਉਹਨਾਂ ਨੂੰ ਕਹਿ ਦਿਓ ਜੀ ਇਕੱਲੇ ਇਕੱਲੇ ਨੇ ਕਰਾਉਣੇ ਨੇ, ਅੱਡੋ ਅੱਡ ਕਰਾਉਣੇ ਨੇ ਅਸੀਂ, ਉਹ ਕਹਿਣਗੇ ਕੋਈ ਨੀ ਇੱਥੇ 10 ਪ੍ਰਕਾਸ਼ ਕਰ ਲੈਣੇ। ਮਤਲਬ ਇੱਦਾਂ ਦੀ ਗੱਲ ਹੈ ਵੀ ਇੱਕ ਕਲਾਸ ਦੇ ਵਿੱਚ 10 ਟੀਚਰ ਪੜ੍ਹਾਉਣ ਵਾਲੇ ਨੇ ਤੇ ਸੁਣਨ ਵਾਲਾ ਇੱਕ ਵੀ ਬੱਚਾ ਮੌਜੂਦ ਨਹੀਂ ਹੈ, ਉਹਨਾਂ ਨੂੰ ਇਹ ਹੈ ਵੀ ਸਾਡੀ ਗੋਲਕ ਆ ਜਾਣੀ। ਬੇਅਦਬੀ ਹੈ ਕਿਹੜੇ ਅਕਾਲ ਤਖਤ ਸਾਹਿਬ ਨੇ ਆਖਿਆ ਵੀ ਤੁਸੀਂ ਗੁਰਦੁਆਰਿਆਂ ਵਿੱਚ ਸੰਗਤਾਂ ਨੂੰ PR ਦੇ ਨਾਂ ਤੇ ਗੁੰਮਰਾਹ ਕਰਕੇ ਚਪਹਿਰੇ ਕਟਾਓ? ਆਹ ਹੈ ਬੇਅਦਬੀ। ਇਸ ਕਰਕੇ ਗਿਆਨ ਵਿਜ਼ਡਮ ਹੋਣਾ ਬੜਾ ਜ਼ਰੂਰੀ ਹੈ। ਮਰਿਆਦਾ ਦੇ ਨਾਂ ਉੱਤੇ ਸਾਨੂੰ ਇੰਨਾ ਡਰਾ ਦਿੱਤਾ ਜਾਂਦਾ ਹੈ, ਅੱਜ ਆਮ ਸਿੱਖ ਆਪਣੇ ਘਰ ਦੇ ਵਿੱਚੋਂ ਗੁੜ ਕੇ ਤੇ ਪੋਥੀਆਂ ਕੱਢ ਕੇ ਗੁਰਦੁਆਰੇ ਛੱਡ ਗਿਆ, ਇਹ ਕਹਿ ਕੇ ਕਿ ਭਾਈ ਸਾਹਿਬ ਸਾਡੇ ਕੋਲ ਇਹਨਾਂ ਦੀ ਸੰਭਾਲ ਨਹੀਂ ਹੁੰਦੀ, ਕਿਉਂਕਿ ਕੋਈ ਸਿਰ ਫਿਰਿਆ ਆਣ ਕੇ ਸਾਨੂੰ ਡਰ ਲੱਗਦਾ ਸਾਡੇ ਸਿਰ 'ਚ ਨਾ ਕੁਝ ਮਾਰੇ ਵੀ ਤੁਹਾਨੂੰ ਅਕਲ ਨਹੀਂ ਹੈ ਸਾਂਭਣ ਦੀ। ਇਹ ਸਿਚੁਏਸ਼ਨ ਬਣਾ ਦਿੱਤੀ, ਸਾਨੂੰ ਅਵੇਅਰ ਹੋਣਾ ਪਵੇਗਾ, ਜਾਗਰੂਕ ਹੋਣਾ ਪਵੇਗਾ। ਤਾਂ ਮਹਾਰਾਜ ਕਿਰਪਾ ਕਰੇ ਅਸੀਂ ਸਮਝੀਏ ਗਿਆਨ ਮਰਿਆਦਾ ਕੀ ਹੁੰਦੀ ਹੈ। ਮਰਿਆਦਾ ਸਮੇਂ ਮੁਤਾਬਕ ਬਣਦੀਆਂ ਨੇ, ਟੁੱਟਦੀਆਂ ਨੇ, ਮਰਿਆਦਾ ਇੱਦਾਂ ਹੀ ਚੱਲਦੀਆਂ ਨੇ। ਹੁਣ ਜਿੰਨੇ ਇਹ ਕਈ ਵਾਰ ਇਹਨਾਂ ਨੂੰ ਪੁੱਛੋ ਜੀ ਸ਼ਾਸਤਰ ਤਾਨ ਨਾਲ ਜੁਦਾ ਕਰ ਸਕਦੇ, ਕਹਿੰਦੇ ਨਹੀਂ ਕਰ ਸਕਦੇ। ਜਦੋਂ ਤੁਸੀਂ ਜਹਾਜ਼ਾਂ 'ਤੇ ਚੜ੍ਹ ਕੇ ਆਉਂਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੀ ਕਿਰਪਾਨ ਜਿਹੜੀ ਹੈ ਇਮੀਗ੍ਰੇਸ਼ਨ ਤੋਂ ਡਰਦੇ ਜਮ੍ਹਾਂ ਕਰਾਉਂਦੇ ਕਿ ਨਹੀਂ ਕਰਾਉਂਦੇ, ਫਿਰ ਮਰਿਆਦਾ ਕਿੱਥੇ ਗਈ? ਜਿਹੜੇ ਪਹਿਲੀ ਵਾਰ ਪੰਜ ਪਿਆਰੇ ਕਨੇਡਾ ਵਿੱਚ ਆਣ ਕੇ ਖੰਡੇ ਬਾਟੇ ਕੀ ਪੌੜ ਛਕਾਉਣ ਆਏ ਹੋਣਗੇ, ਉਹ ਕਿਰਪਾਨ ਪਾ ਕੇ ਆਏ ਸੀ? ਸੋ ਅਸੀਂ ਸਮਝੀਏ ਗਿਆਨ, ਸਮਝ ਇਕੱਠੀ ਕਰਨੀ ਅਸੀਂ ਆਪਣੀ ਹਿਸਟਰੀ ਵਿੱਚੋਂ, ਆਪਣੇ ਇਤਿਹਾਸ ਦੇ ਵਿੱਚੋਂ। ਸੋ ਮੈਂ ਤਾਂ ਬੇਨਤੀ ਕਰ ਰਿਹਾ ਵੀ ਸਿੰਘ ਸਭਾ ਦੇ ਵਿੱਚ ਕੋਈ ਐਸੀ ਘਟਨਾ ਜਾਂ ਕੋਈ ਐਸੀ ਗੱਲ ਨਹੀਂ ਹੈ ਵੀ ਜਿੱਥੇ ਮਹਾਰਾਜ ਦੇ ਸਰੂਪਾਂ ਦੀ ਕੋਈ ਬੇਅਦਬੀ ਹੋਈ ਹੋਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੱਸ ਬਾਹਰ ਲੱਗੀ ਹੈ, ਇਹ ਬੱਸ ਪੂਰੇ ਇੰਡੀਆ ਵਿੱਚ, ਜਿਵੇਂ ਸੈਕਟਰੀ ਸਾਹਿਬ ਨੇ ਤੁਹਾਨੂੰ ਰੈਕਡ ਦਿੱਤਾ ਵੀ ਇਹੋ ਬੱਸ ਆਸਟ੍ਰੇਲੀਆ ਵੀ ਗਈ, ਇਹੋ ਬੱਸ ਜਿਹੜੀ ਹੈ ਉਹ ਕਿੱਥੇ ਗਈ ਨਾਲ ਥਾਈਲੈਂਡ ਗਈ, ਇਹੋ ਬੱਸ ਜਿਹੜੀ ਹੈ ਉਹ ਟੋਰਾਂਟੋ ਦੇ ਵਿੱਚ ਆਈ, ਅਤੇ ਉਹ ਬੱਸ ਉਹ ਪ੍ਰੋਸੀਜਰ ਨੂੰ ਫੋਲੋ ਕਰਕੇ ਇਹੋ ਬੱਸ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਪਹੁੰਚੀ ਹੈ। ਅਤੇ ਉਹ ਮੈਂ ਇੱਕ ਨੂੰ ਸੁਣ ਰਿਹਾ ਸੀ, ਕਹਿੰਦਾ ਜੀ ਸਰੂਪ ਚੁੱਕ ਕੇ ਲੈ ਆਓ ਸਾਡੇ ਹਵਾਲੇ ਕਰ ਦਿਉ, ਵੀ ਸਰੂਪ ਤਾਂ ਉਹ ਹੀ ਨੇ, ਜੇ ਤੁਸੀਂ ਲੈ ਜਾਓਗੇ ਤਾਂ ਫਿਰ ਇਹਦੇ ਨਾਲ ਇੱਜ਼ਤ ਬਣ ਜਾਵੇਗੀ। ਤੋ ਸਾਨੂੰ ਸਮਝ ਗਏ, ਖੈਰ ਮੈਂ ਜਿਹੜਾ ਸ਼ਬਦ ਤੁਹਾਡੇ ਨਾਲ ਭਾਵੁਕ ਹੋ ਗਏ, ਜਜ਼ਬਾਤੀ ਹੋ ਕੇ ਕੁਝ ਗੱਲਾਂ ਕਹਿ ਗਿਆ, ਮੈਂ ਉਹਦੀ ਖਿਮਾ ਵੀ ਚਲੋ ਮੰਗਦਾ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਗਿਆਨ ਹੋਣਾ ਬੜਾ ਜ਼ਰੂਰੀ ਹੈ, ਅਤੇ ਅਗਲੇ ਕਹਿੰਦੇ ਨੇ ਨਹੀਂ ਨਹੀਂ ਨਹੀਂ ਧਰਮ ਅਤੇ ਗਿਆਨ ਦਾ ਕੋਈ ਸੰਬੰਧ ਨਹੀਂ ਹੈ, ਵੀ ਗਿਆਨ ਤਾਂ ਹੋਣਾ ਹੀ ਨਹੀਂ ਨਾ ਚਾਹੀਦਾ, ਜੇ ਗਿਆਨ ਆ ਗਿਆ, ਜੇ ਅਕਲ ਆ ਗਈ, ਪੁਜਾਰੀ ਉਹੀ ਚਾਹੁੰਦਾ ਹੈ ਕਿ ਲੋਕਾਂ ਨੂੰ ਅਕਲ ਨਾ ਆ ਜਾਵੇ, ਕੋਈ ਸਮਝ ਨਾ ਆ ਜਾਵੇ। ਅਤੇ ਕਬੀਰ ਨੇ ਆਖਿਆ ਕਬੀਰਾ ਜਹਾਂ ਗਿਆਨ ਤਾਂ ਧਰਮ ਹੈ, ਗਿਆਨ ਵੀ ਉਹ ਜਿੱਥੇ ਗਿਆਨ ਹੈ ਧਰਮ ਵੀ ਉੱਥੇ ਹੈ, ਧਰਮ ਤੋਂ ਬਿਨਾਂ ਗਿਆਨ ਨਹੀਂ ਆ ਸਕਦਾ ਅਤੇ ਗਿਆਨ ਤੋਂ ਬਿਨਾਂ ਬੰਦਾ ਧਰਮੀ ਨਹੀਂ ਹੋ ਸਕਦਾ, ਦੋਵੇਂ ਗੱਲਾਂ ਨਾ। ਹੁਣ ਪੁਜਾਰੀ ਨੇ ਇੱਕ ਗੱਲ ਕਹੀ ਸੀ, ਤੁਸੀਂ ਜਪਜੀ ਸਾਹਿਬ ਦਾ ਬੋਲ ਪੜ੍ਹ ਦਿਓ ਸੌਖੀ ਸੌਖੀ ਜੀ ਬਾਣੀ, ਚਲੋ ਅੱਜ ਆਪਾਂ ਪੜ੍ਹ ਲੈਂਦੇ ਤਾਂ ਕਿ ਤੁਹਾਡੇ ਵੀ ਧਿਆਨ ਵਿੱਚ ਰਹੇ। ਪੁਜਾਰੀ ਕਹਿੰਦਾ ਸੀ ਜਦੋਂ ਉਹਨੂੰ ਕਿਸੇ ਨੇ ਸਵਾਲ ਪੁੱਛਿਆ ਨਾ ਵੀ ਧਰਤੀ ਹਿੱਲਦੀ ਕਿਉਂ ਆ, ਉਹ ਕਹਿੰਦਾ ਜੀ ਧਰਤੀ ਦੇ ਥੱਲੇ ਬਲਦ ਹੈ, ਅਤੇ ਜਦੋਂ ਉਹ ਬਲਦ ਇੱਕ ਸਿੰਘ ਤੋਂ ਚੁੱਕ ਕੇ ਧਰਤੀ ਦੂਜੇ ਸਿੰਘ ਉੱਤੇ ਰੱਖਦਾ ਤਾਂ ਫਿਰ ਧਰਤੀ 'ਤੇ ਕੀ ਆਉਂਦਾ? ਪਚਾਲ ਆਉਂਦਾ ਧਰਤੀ ਹਿੱਲਣ। ਹੁਣ ਇਹ ਸਟੋਰੀ ਸਾਰਿਆਂ ਨੇ ਸੁਣੀ ਆ। ਹੁਣ ਪੁਜਾਰੀ ਜਿਹੜਾ ਕਈ ਵਾਰ ਨਾ ਜਦੋਂ ਬੰਦੇ ਨੂੰ ਗਿਆਨੀ ਹੋਣ ਦਾ ਵਹਿਮ ਪੈ ਜਾਵੇ ਫਿਰ ਉਹਨੂੰ ਇਹ ਲੱਗਦਾ ਵੀ ਮੇਰੇ ਕੋਲ ਹਰ ਸਵਾਲ ਦਾ ਜਵਾਬ ਹੈ, ਉਹ ਭਾਵੇਂ ਮੈਨੂੰ ਗਲਤ ਹੀ ਦੇਣਾ। ਹੁਣ ਕਈ ਬੰਦਿਆਂ ਨੂੰ ਰਾਹ ਨਹੀਂ ਪਤਾ ਹੁੰਦਾ ਮੇਰੇ ਵਰਗਿਆਂ ਨੂੰ, ਉਹਨਾਂ ਨੂੰ ਪੁੱਛ ਲਓ ਨਾ ਫਲਾਨੀ ਜਗ੍ਹਾ 'ਤੇ ਕਿੱਥੇ ਜਾਣਾ, ਉਹ ਕਹੇਗਾ ਇੱਧਰ ਨੂੰ ਚਲੇ ਜਾਓ, ਅਤੇ ਨਾਲ ਦੇ ਨੂੰ ਪੁੱਛਿਆ ਤੈਨੂੰ ਪਤਾ, ਆਂਦਾ ਆਪੇ ਜਿੱਥੇ ਮਰਜ਼ੀ ਜਾਣ ਆਪ, ਕਿਉਂਕਿ ਉਹਨੇ ਇਹ ਦੱਸਣਾ ਸੀ ਵੀ ਮੈਂ ਗਿਆਨੀ ਹਾਂ। ਹੁਣ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾਂ ਕਬੀਰ ਸਾਹਿਬ ਵਰਗਿਆਂ ਨੂੰ ਮਿਲੇ ਨਾ ਇਹੋ ਪੰਡਿਤ, ਅਤੇ ਬਾਬੇ ਨੇ ਬਾਣੀ ਵਿੱਚ ਆਖਿਆ ਵੀ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ, ਆਖਿਆ ਇੱਕ ਧਰਤੀ ਉੱਤੇ ਥੱਲੇ ਬਲਦ, ਦੂਜੀ ਧਰਤੀ ਉੱਤੇ ਦੂਜੇ ਬਲਦ, ਥੱਲੇ ਫਿਰ ਧਰਤੀ, ਏਦਾਂ ਉਹ ਜਵਾਬ ਦੇਣ ਲੱਗ ਪਿਆ ਨਾ। ਬਾਬੇ ਨੇ ਆਖਿਆ ਫਿਰ ਏਦਾਂ ਅਖੀਰਲੀ ਧਰਤੀ ਅਤੇ ਅਖੀਰਲਾ ਬਲਦ ਕਿਹਦੇ ਉੱਤੇ ਟਿਕਿਆ ਹੋਇਆ? ਤੋ ਮਹਾਰਾਜ ਨੇ ਫਿਰ ਸਮਝਾਈ ਗੱਲ, ਆਖਿਆ ਧੌਲ ਧਰਮ ਦਇਆ ਕਾ ਪੂਤ ਭਾਈ, ਇਹ ਜਿਹੜੀ ਧਰਤੀ ਹੈ ਨਾ ਇਹ ਧਰਮ ਰੂਪੀ ਬਲਦ ਨੇ ਚੁੱਕੀ ਹੋਈ ਹੈ। ਧਰਮ ਦਾ ਅਰਥ ਹੁੰਦਾ ਮਰਿਆਦਾ, ਵੀ ਇੱਕ ਰੱਬੀ ਮਰਿਆਦਾ ਵਿੱਚ ਇਹ ਚੀਜ਼ ਬੱਝੀ ਹੋਈ ਹੈ, ਇਹਦੇ ਥੱਲੇ ਕੋਈ ਬਲਦ ਨਹੀਂ ਹੈਗਾ, ਧੌਲ ਧਰਮ। ਆਖਿਆ ਜੇ ਮਹਾਰਾਜ ਇਹ ਧਰਮ ਕਮਾਉਣਾ ਹੋਵੇ, ਉਹਨਾਂ ਆਖਿਆ ਦਇਆ ਦੇ ਵਿੱਚੋਂ ਧਰਮ ਨਿਕਲਦਾ, ਦਇਆ ਕਾ ਪੂਤ, ਫਿਰ ਸੰਤੋਖ ਵਿੱਚ ਹੈ, ਮਤਲਬ ਇੱਕ ਤਰੀਕੇ ਨਾਲ ਇੱਕ ਡਿਸਿਪਲਿਨ ਵਿੱਚ ਇਹ ਚੀਜ਼ ਸਾਰੀ ਵਰਕ ਕਰ ਰਹੀ ਹੈ। ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝਿਆ ਹੋਵੇ। ਅੱਛਾ ਇੱਦਾਂ ਹੀ ਬੰਦੇ ਦਾ ਜੀਵਨ ਵੀ ਹੈ, ਬੰਦੇ ਦੇ ਅੰਦਰ ਦਇਆ ਹੋਣੀ ਚਾਹੀਦੀ ਹੈ, ਤਰਸ ਹੋਣਾ ਚਾਹੀਦਾ ਹੈ, ਬੰਦੇ ਦੇ ਅੰਦਰ ਸੰਤੋਖ ਹੋਣਾ ਚਾਹੀਦਾ, ਤਾਂ ਹੀ ਉਹ ਸਰਵਾਈਵ ਕਰ ਸਕਦਾ। ਹੁਣ ਧਰਤੀ ਦੇ ਚੱਲਣ ਵਿੱਚ ਜੇ ਇੱਕ ਵੀ ਤੱਤ ਵਿਗੜ ਗਿਆ ਨਾ ਤਾਂ ਇਹਨੇ ਉਸੇ ਵੇਲੇ ਖਤਮ ਹੋ ਜਾਣਾ। ਇਸ ਚੱਕਰ ਦੇ ਵਿੱਚ ਜੇ ਇੱਕ ਵੀ ਤੱਤ ਜਿਹੜਾ ਹੈ ਪਾਸੇ ਹੋ ਗਿਆ ਤਾਂ ਇਹ ਜਿਹੜੀ ਸਾਰੀ ਧਰਤੀ ਹੈ, ਜਿਹੜੀ ਸਾਰੀ ਲਾਈਫ ਹੈ, ਖਤਮ ਹੋ ਜਾਣੀ। ਬਾਬੇ ਨੇ ਆਖਿਆ ਬਿਲਕੁਲ ਇੱਦਾਂ, ਜਿਹੜੀ ਤੇਰੀ ਲਾਈਫ ਹੈ ਨਾ ਜ਼ਿੰਦਗੀ ਦੀ, ਇਹਦੇ ਵਿੱਚ ਵੀ ਇਹਨੂੰ ਆਸਰਾ, ਇਹਨੂੰ ਧੌਲ ਕਿਹੜਾ ਦੇਣਾ ਹੈ, ਬਲਦ ਕਿਹੜਾ ਦੇਣਾ ਹੈ, ਧਰਮ ਦਾ, ਧੌਲ ਧਰਮ। ਮਹਾਰਾਜ ਕਿੱਥੋਂ ਪੈਦਾ ਹੋਣਾ? ਆਖਿਆ ਦਇਆ ਕਾ ਪੂਤ, ਦਇਆ ਦੇ ਵਿੱਚੋਂ ਪੈਦਾ ਹੋਣਾ, ਤਰਸ ਹੋਣਾ ਚਾਹੀਦਾ। ਜਿਹੜੀ ਜ਼ਮੀਨ ਬੰਜਰ ਹੋਵੇ ਉਹ ਚੋਂ ਕੁਝ ਵੀ ਨਹੀਂ ਉੱਗ ਸਕਦਾ, ਜਿਹਦੇ ਹਿਰਦੇ ਦੀ ਧਰਤੀ ਵਿੱਚ ਦਇਆ ਹੈ ਉੱਥੋਂ ਧਰਮ ਪੈਦਾ ਹੋਵੇਗਾ। ਧੌਲ ਧਰਮ ਦਇਆ ਕਾ ਪੂਤ। ਮਹਾਰਾਜ ਜੇ ਲਾਈਫ ਨੂੰ ਬੈਲੈਂਸ ਵਿੱਚ ਰੱਖਣਾ ਹੋਵੇ ਤਾਂ ਕੀ ਕਰਨਾ ਚਾਹੀਦਾ? ਉਹਨਾਂ ਆਖਿਆ ਸੰਤੋਖ ਸੂਤ, ਸੰਤੋਖ ਕੰਟੈਂਟ, ਤਾਂ ਤੇਰੀ ਲਾਈਫ ਚੰਗੀ ਹੋ ਸਕਦੀ ਹੈ, ਇੱਕ ਮਰਿਆਦਾ ਚ ਇੱਦਾਂ ਵੱਧ ਜਾਵੇਗੀ। ਅੱਛਾ ਜੇ ਕਬੀਰ ਸਾਹਿਬ ਨੂੰ ਪੁੱਛਿਆ, ਗੁਰੂ ਨਾਨਕ ਸਾਹਿਬ ਦੇ ਵੇਲੇ ਕਬੀਰ ਸਾਹਿਬ ਨੂੰ ਪੁੱਛਿਆ ਵੀ ਧਰਤੀ ਥੱਲੇ ਬਲਦ ਹੁੰਦਾ, ਕਬੀਰ ਸਾਹਿਬ ਪੰਡਿਤ ਨੂੰ ਪਤਾ ਕੀ ਕਹਿੰਦੇ? ਕਹਿੰਦੇ ਚੱਲ ਇਹ ਤਾਂ ਠੀਕ ਹੈ ਵੀ ਮੈਂ ਤਾਂ ਥੱਲੇ ਜਾ ਕੇ ਨਹੀਂ ਵੇਖਿਆ, ਮੈਨੂੰ ਆਹ ਦੱਸ ਵੀ ਉਹ ਜਿਹੜੇ ਅਸਮਾਨ ਦੇ ਉੱਤੇ ਤਾਰੇ ਨੇ ਉਹਨਾਂ ਦੇ ਥੱਲੇ ਕਿਹੜੀਆਂ ਥੰਮੀਆਂ ਲੱਗੀਆਂ ਹੋਈਆਂ? ਉਹ ਇਹ ਜੋ ਦੀਸੇ ਅੰਬਰ ਤਾਰੇ, ਉਹ ਜਿਹੜੇ ਅੰਬਰਾਂ ਉੱਤੇ ਤਾਰੇ ਨੇ ਉਹ ਕਿਵੇਂ ਰੁਕੇ ਹੋਏ ਨੇ? ਤੂੰ ਕਹਿੰਦਾ ਵੀ ਧਰਤੀ ਦੇ ਥੱਲੇ ਤੇ ਬਲਦ ਹੈ ਤੇ ਅੰਬਰ ਦੇ ਤਾਰੇ ਕਿਵੇਂ ਰੁਕੇ ਹੋਏ ਨੇ? ਉਹ ਇਹ ਜੋ ਦੀਸੇ ਅੰਬਰ ਤਾਰੇ, ਕਿਨੋ ਇਹ ਚੀਤੇ ਚੀਤਨ ਹਾਰੇ, ਕਹੋ ਰੇ ਪੰਡਿਤ ਅੰਬਰ ਕਾਸਿਓ ਲਾਗਾ, ਬੁੱਝੈ ਬੁੱਝਣ ਹਾਰ ਸੁਭਾਗਾ। ਆਖਿਆ ਹੇ ਪੰਡਿਤ ਮੈਨੂੰ ਦੱਸ ਇਹ ਅੰਬਰ ਕਾਹਦੇ ਨਾਲ ਲੱਗਾ ਹੈ? ਇਹਨੂੰ ਹੁਣ ਵੇਖੋ, ਇਹਦੇ ਜਵਾਬ ਸਾਰੇ ਬਾਣੀ 'ਚ ਪਏ ਨੇ। ਮਹਾਰਾਜ ਨੇ ਆਖਿਆ ਵਿਣ ਥੰਮਾ ਗਗਨ ਰਹਾਇਆ, ਇਹ ਜਿਹੜਾ ਗਗਨ ਹੈ, ਜਿਹੜਾ ਆਕਾਸ਼ ਹੈ ਨਾ, ਬਿਨਾਂ ਥੰਮੀਆਂ ਤੋਂ ਵਾਹਿਗੁਰੂ ਨੇ ਇਹਨੂੰ ਆਪਣੇ ਡਿਸਿਪਲਿਨ ਵਿੱਚ, ਆਪਣੀ ਮਰਿਆਦਾ ਵਿੱਚ ਟਿਕਾ ਕੇ ਰੱਖਿਆ ਹੋਇਆ। ਹੁਣ ਇਹ ਆ ਗਿਆ ਗਿਆਨ। ਹੁਣ ਜਦੋਂ ਗਿਆਨ ਆ ਗਿਆ ਤੇ ਪੰਡਿਤ ਦੀ ਥੋਥੀ ਗੱਲ ਚੋਂ ਲੋਕ ਬਾਹਰ ਨਿਕਲ ਆਏ, ਤੇ ਕਬੀਰ ਨੇ ਆਖਿਆ ਜਿੱਥੇ ਗਿਆਨ ਆਵੇਗਾ ਧਰਮ ਉੱਥੇ ਹੋਵੇਗਾ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ, ਉੱਥੇ ਧਰਮ ਆ ਗਿਆ। ਅਗਲੀ ਪੰਕਤੀ ਬੜੀ ਪਿਆਰੀ ਹੈ, ਆਖਿਆ ਜਹਾਂ ਝੂਠ ਤਾਂ ਪਾਪ। ਜਿਸ ਬੰਦੇ ਦੀ ਜ਼ਿੰਦਗੀ 'ਚ ਝੂਠ ਹੀ ਹੈ ਨਾ, ਜਿਹੜੇ ਸਟੇਜਾਂ ਤੋਂ ਖਲੋ ਕੇ ਝੂਠ ਹੀ ਬੋਲੀ ਜਾਂਦੇ ਨੇ, ਤੁਹਾਨੂੰ ਕੀ ਲੱਗਦਾ ਧਰਮੀ ਬੰਦੇ ਨੇ ਭਾਵੇਂ ਬਾਣੇ ਨੀਲੇ ਪਾਏ ਹੋਣ ਤੇ ਭਾਵੇਂ ਚਿੱਟੇ ਪਾਏ ਹੋਣ? ਜਿਨ੍ਹਾਂ ਨੇ ਝੂਠ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਵੀ ਝੂਠ ਹੀ ਬੋਲਣਾ ਹੈ, ਹਾਲਾਂਕਿ ਮੈਂ ਚਲੋ ਇਹ ਵੀ ਗੱਲ ਨਾਲ ਸਹਿਮਤ ਹਾਂ, ਜਿਨ੍ਹਾਂ ਨੇ ਵੀਡੀਓ ਜੀ ਵਾਇਰਲ ਕੀਤੀ ਹੈ, ਕੋਈ ਇੱਥੋਂ ਲਾਗੂ ਮੰਨੇ ਹੋਏ ਨੇ ਤੁਹਾਡੇ, ਹਾਂ ਉਹ ਇਹ ਤੇ ਓਬਜੈਕਸ਼ਨ ਕਰਦੇ ਵੀ ਇਸ ਤਰੀਕੇ ਨਾਲ ਸਰੂਪ ਤੁਹਾਨੂੰ ਨਹੀਂ ਸੀ ਲਿਆਉਣੇ ਚਾਹੀਦੇ, ਮਤਲਬ ਜੇ ਇੱਦਾਂ ਦਾ ਓਬਜੈਕਸ਼ਨ ਹੁੰਦਾ, ਪਰ ਸ਼ਬਦ ਕਿਹੜਾ ਵਰਦੇ ਨੇ ਅਗਲੇ ਬੇਅਦਬੀ, ਸਮਝ ਗਏ ਬੇਨਤੀ ਨੂੰ? ਵੀ ਇੱਕ ਓਬਜੈਕਸ਼ਨ ਇਹ ਤੇ ਕਿਸੇ ਤੇ ਵੀ ਹੋ ਸਕਦਾ ਹੈ ਵੀ ਇਸ ਤਰੀਕੇ ਨਾਲ ਨਾ ਲਿਆਉਂਦੇ, ਉਹ ਕਹਿ ਦਿੰਦੇ ਵੀ ਚਾਰਟਰਡ ਪਲੇਨਾਂ ਦੇ ਖਰਚੇ ਅਸੀਂ ਚੁੱਕਣ ਨੂੰ ਤਿਆਰ ਹਾਂ, ਵੀ ਜੇ ਉੱਥੇ $50 ਲੱਖ ਕੈਨੇਡੀਅਨ ਡਾਲਰ ਵੀ ਲੱਗੇਗਾ ਤੇ ਅਸੀਂ ਚੁੱਕਣ ਨੂੰ ਤਿਆਰ ਹਾਂ, ਵੀ ਸਾਡੀ ਗੋਲਕ 'ਚ ਇੰਨਾ ਪੈਸਾ ਹੈਗਾ ਤੇ ਇੱਦਾਂ ਨਾ ਕਰਦੇ, ਫਿਰ ਤਾਂ ਠੀਕ ਸੀ ਗੱਲ, ਪਰ ਸ਼ਬਦ ਕਿਹੜਾ ਵਰਤਿਆ? ਬੇਅਦਬੀ, ਝੂਠ। ਬਾਬੇ ਨੇ ਆਖਿਆ ਜਿੱਥੇ ਝੂਠ ਹੈ ਉੱਥੇ ਪਾਪ ਪਸਰਦਾ ਹੈ, ਤੇ ਪਾਪ ਇਹ ਚੇਤਾ ਰੱਖੋ, ਪਾਪ ਧਾਰਮਿਕ ਸਥਾਨਾਂ 'ਤੇ ਸਭ ਤੋਂ ਵੱਧ ਪਸਰਦਾ। ਜੇ ਭਾਈ ਗੁਰਦਾਸ ਨੂੰ ਪੜ੍ਹ ਲਓ, ਉਹਨਾਂ ਆਖਿਆ ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਏ ਤਾਂ ਜੋ ਮਾਇਆ ਵਿਆਪੀ ਕਹੂ ਕੱਤ ਠਹਿਰਾਈਏ। ਬਲਦਾ ਮਾਇਆ ਦੇ ਪ੍ਰਭਾਵ ਤੋਂ ਡਰਦਾ ਧਰਮ ਸਥਾਨਾਂ ਤੇ ਜਾਂਦਾ, ਜੇ ਉੱਥੇ ਵੀ ਕੁਫਰੀ ਚੱਲ ਰਿਹਾ ਤੇ ਫਿਰ ਕਿੱਥੇ ਟਿਕਾ ਹੋਵੇਗਾ। ਸੋ ਜੀਵਨ ਵਿੱਚ ਝੂਠ ਹੈ ਤੇ ਤੁਸੀਂ ਪਾਪੀ ਹੋ, ਕੋਈ ਤੁਹਾਡੇ ਪੈਰ ਥੱਲੇ ਕੀੜਾ ਆ ਕੇ ਮਰ ਗਿਆ ਤੁਸੀਂ ਪਾਪੀ ਨਹੀਂ ਹੋ ਜਾਂਦੇ। ਜਦੋਂ ਆਪਾਂ ਸਵੇਰੇ ਇਸ਼ਨਾਨ ਕਰਦੇ ਹਾਂ ਕਿੰਨੇ ਕੀੜੇ ਜਿਹੜੇ ਸਾਨੂੰ ਦਿਖਦੇ ਨਹੀਂ ਉਹ ਸਾਡੇ ਸਿਰ ਦੇ ਵਿੱਚ ਹੁੰਦੇ ਨੇ, ਹੱਥਾਂ ਪੈਰਾਂ ਨੱਕ ਦੇ ਵਿੱਚ ਹੁੰਦੇ ਨੇ, ਮਰਦੇ ਨੇ ਨਾ। ਤੁਸੀਂ ਤੁਹਾਡੇ ਚੋਂ ਕਈ ਵੀਰ ਫਾਰਮਿੰਗ ਦਾ ਕੰਮ ਕਰਦੇ ਹੋਣਗੇ ਤੇ ਹੋ ਸਕਦਾ ਵੀ ਇੱਥੇ ਤਾਜ਼ੇ ਤਾਜ਼ੇ ਬੇਰੀ ਨੂੰ ਸਪਰੇਅ ਕਰਕੇ ਵੀ ਸੱਜਣ ਬੈਠੇ ਹੋਣ। ਬੇਰੀ ਨੂੰ ਸਪਰੇਅ ਕਿਉਂ ਕੀਤੀ, ਕਿੰਨੇ ਕਿਰਮ ਮਾਰ ਦਿੱਤੇ ਤੁਸੀਂ, ਮਾਰੇ ਨਾ ਤੇ ਫਿਰ ਇਹ ਸਾਰੇ ਲੋਕ ਪਾਪੀ ਹੋ ਗਏ। ਨਹੀਂ, ਇਹ ਪਾਪ ਨਹੀਂ ਹੁੰਦਾ। ਹੁਣ ਕੋਈ ਬੰਦਾ ਜਿਹੜਾ ਹੈ ਉਹਨੇ ਗਾਂ ਰੱਖੀ ਹੋਵੇ ਘਰ ਦੇ ਵਿੱਚ ਤੇ ਗਾਂ ਨੂੰ ਕੀੜਾ ਪੈ ਜਾਵੇ ਤੇ ਬੰਦਾ ਕੀ ਕਰੇਗਾ, ਸਪਰੇਅ ਲਿਆ ਕੇ ਉਹਦੇ ਜ਼ਖਮ ਉੱਤੇ ਪਾਵੇਗਾ ਤੇ ਕੀੜਿਆਂ ਨੂੰ ਮਾਰ ਦੇਵੇਗਾ। ਹੁਣ ਦੋ ਆਪਸ਼ਨ ਨੇ, ਜਾਂ ਗਾਂ ਨੂੰ ਮਰਨ ਦੇਵੇ ਤੇ ਜਾਂ ਕੀੜਿਆਂ ਨੂੰ ਮਰਨ ਦੇਵੇ। ਬੰਦਾ ਕਿਹਨੂੰ ਮਾਰੇਗਾ, ਕੀੜੇ ਨੂੰ ਮਾਰੇਗਾ ਨਾ। ਇੱਦਾਂ ਪਾਪ ਨਹੀਂ ਹੁੰਦਾ। ਆਖਿਰ ਜਦੋਂ ਤੁਸੀਂ ਆਪਣੇ ਜੀਵਨ ਵਿੱਚ ਕੁਫਰ ਲੈ ਕੇ ਆਉਂਦੇ ਨਾ, ਝੂਠ ਲੈ ਕੇ ਆਉਂਦੇ ਜੋ, ਬਾਬਾ ਕਬੀਰ ਸਾਹਿਬ ਕਹਿੰਦੇ ਇਹਨੂੰ ਪਾਪ ਕਹਿੰਦੇ ਨੇ, ਅਸਲੀ ਪਾਪ ਹੀ ਇਹ ਹੈ, ਝੂਠ ਨਹੀਂ, ਝੂਠ ਨਹੀਂ। ਤਾਂ ਗੁਰਦੇਵ ਨੇ ਅਗਲੀ ਗੱਲ ਆਖੀ, ਜਹਾਂ ਲੋਭ ਤਾਂ ਕਾਲ ਹੈ। ਲੋਭ ਦਾ ਅਰਥ ਹੁੰਦਾ ਜੀ ਲਾਲਚ। ਲਾਲਚੀ ਬੰਦੇ ਦੇ ਘਰ 'ਚ ਸਦਾ ਹੀ ਕਾਲ ਰਹਿੰਦਾ। ਕਾਲ ਕਿਹਨੂੰ ਕਹਿੰਦੇ ਨੇ, ਪੁਰਾਣੇ ਸਮਿਆਂ 'ਚ ਪਤਾ ਜਦੋਂ ਫਸਲਵਾੜੀ ਨਾ ਹੋਣੀ ਤੇ ਕਾਲ ਪੈ ਜਾਣਾ ਵੀ ਹੈ ਨਹੀਂ, ਹੁਣ ਭੁੱਖਮਰੀ ਫੈਲ ਗਈ। ਬਾਬੇ ਨੇ ਆਖਿਆ ਜਿਹਨਾਂ ਪਰਿਵਾਰਾਂ ਵਿੱਚ ਲੋਭ ਹੁੰਦਾ ਹੈ ਨਾ, ਉਹ ਪਰਿਵਾਰ ਸਦਾ ਹੀ ਕਿੱਥੇ ਰਹਿੰਦੇ ਨੇ, ਕਾਲ ਵਿੱਚ ਰਹਿੰਦੇ ਨੇ। ਉਹਨਾਂ ਦੇ ਘਰੇ ਸਦਾ ਹੀ ਭੁੱਖਮਰੀ ਰਹਿੰਦੀ ਹੈ, ਕਿਉਂਕਿ ਲੋਭੀ ਬੰਦਾ ਧਨ ਨੂੰ ਵਰਤ ਨਹੀਂ ਸਕਦਾ, ਸਿਰਫ ਧਨ ਨੂੰ ਇਕੱਠਾ ਹੀ ਕਰ ਸਕਦਾ। ਜਾਂ ਲੋਭ, ਜਿਸ ਬੰਦੇ ਦੀ ਇੱਕ ਸ਼ਬਦ ਅਸੀਂ ਵਰਤ ਹੈ ਨਹੀਂ ਜੀ, ਮਰ ਗਏ ਜੀ, ਲੁੱਟੇ ਗਏ ਜੀ, ਫਿਰ ਵਾਕਈ ਲੁੱਟੇ ਜਾਂਦੇ ਨੇ ਉਹ। ਗ੍ਰੈਟੀਟਿਊਡ, ਸ਼ੁਕਰਾਨਾ ਬੜੀ ਵੱਡੀ ਚੀਜ਼ ਹੈ ਤੇ ਸ਼ੁਕਰਾਨੇ ਵਾਲਿਆਂ ਦੇ ਘਰਾਂ ਵਿੱਚ ਕਦੀ ਕੋਈ ਕਾਲ ਨਹੀਂ ਹੁੰਦਾ ਤੇ ਜਿਨ੍ਹਾਂ ਨੇ ਕੇਵਲ ਜੀਵਨ ਵਿੱਚ ਲੋਭ ਰੱਖਿਆ ਹੈ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਉਹਨਾਂ ਦੇ ਘਰਾਂ 'ਚ ਕਾਲ ਹੀ ਰਹਿੰਦਾ। ਜਹਾਂ ਲੋਭ ਤਾਂ ਕਾਲ ਹੈ, ਬਾਬੇ ਨੇ ਆਖਿਆ ਜਹਾਂ ਖਿਮਾ ਤਾਂ ਆਪ। ਜਿੱਥੇ ਖਿਮਾ ਕਰਨ ਦਾ ਸੁਭਾਅ ਆ ਗਿਆ ਨਾ, ਕਿਸੇ ਨੂੰ ਮਾਫ਼ ਕਰਨ ਦਾ ਸੁਭਾਅ ਆ ਗਿਆ, ਉੱਥੇ ਵਾਹਿਗੁਰੂ ਪਰਮੇਸ਼ਰ ਆਪ ਬੈਠਾ ਹੋਇਆ। ਤੋ ਕਬੀਰ ਸਾਹਿਬ ਨੇ ਇਸ ਸਲੋਕ ਵਿੱਚ ਸਾਨੂੰ ਇਹ ਗੱਲਾਂ ਸਮਝਾਈਆਂ ਨੇ। ਇਹਨਾਂ ਗੱਲਾਂ ਨੂੰ ਜਦੋਂ ਆਪਾਂ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰਾਂਗੇ, ਜੀਵਨ ਵਿੱਚ ਧਾਰਨ ਕਰਾਂਗੇ, ਤਾਂ ਸਾਡਾ ਕਲਿਆਣ ਤੇ ਭਲਾ ਹੋਣਾ। ਅਦਰਵਾਈਜ਼ ਸਤਿਗੁਰ ਦੀ ਬਾਣੀ ਨੇ ਇਹ ਵੀ ਆਖਿਆ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ। ਨਾਮ ਦਾ ਅਰਥ ਹੈ ਗੁਰੂ ਦੀ ਸਿੱਖਿਆ ਨੂੰ ਧਾਰਨ ਨਹੀਂ ਕਰਨ ਲਿਆ, ਹੇ ਗਵਾਰ ਮਨੁੱਖ ਐਵੇਂ ਸੋਚੀ ਜਾ ਰਹੇ, ਇਸ ਰਾਹ ਉੱਤੇ ਚੱਲੀਏ। ਤੋ ਇੱਕ ਦੋ ਇਹੋ ਨਾਲ ਸ਼ਬਦ ਦੀ ਵਿਚਾਰ ਨਾਲ ਬੇਨਤੀਆਂ ਕੀਤੀਆਂ। ਇਹ ਜਿਹੜੇ ਆਪੋ ਬਣੇ ਅਕਾਲ ਤਖ਼ਤ ਇੱਥੇ ਨਵੇਂ ਨਵੇਂ ਸਿਰਜੇ ਜਾ ਰਹੇ ਨੇ ਨਾ, ਚਾਹੇ ਉਹ ਕੈਨੇਡਾ ਵਿੱਚ ਨੇ ਚਾਹੇ ਅਮੈਰੀਕਾ ਵਿੱਚ ਨੇ, ਇਹ ਇਹਨਾਂ ਅਕਾਲ ਤਖ਼ਤਾਂ ਤੋਂ ਸਾਨੂੰ ਬਚਣ ਦੀ ਲੋੜ ਹੈ। ਸਾਡਾ ਅਕਾਲ ਤਖ਼ਤ ਉਹੋ ਹੀ ਹੈ ਜਿਹੜਾ ਸ਼੍ਰੀ ਦਰਬਾਰ ਸਾਹਿਬ ਹੈ, ਜਿਹਦੀ ਸਿਰਜਣਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕੀਤੀ। ਸੋ ਧੰਨਵਾਦ ਜੀ ਸਾਰਿਆਂ ਦਾ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਦੇ ਦਰਬਾਰ ਦੀਆਂ ਹਾਜ਼ਰੀਆਂ ਭਾਰੇ ਗੁਰੂ ਸਾਹਿਬ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਕ੍ਰਿਸ਼ਨ ਸਿੰਘ ਜੀ ਹੋਣਾਂ ਦੇ, ਜਿਨ੍ਹਾਂ ਨੇ ਬੜੇ ਸੱਚੇ ਢੰਗ ਦੇ ਨਾਲ ਜੋ ਧਰਮ ਅਤੇ ਪਾਪ, ਅਸਲੀ ਧਰਮ ਕੀ ਹੈ ਅਤੇ ਅਸਲੀ ਪਾਪ ਕੀ ਹੈ, ਉਹਦੀ ਆਪ ਜੀ ਦੇ ਨਾਲ ਜੋ ਹੈ ਗੁਰਬਾਣੀ ਦੇ ਆਧਾਰ ਦੇ ਉੱਤੇ ਉਹਦੀ ਵਿਆਖਿਆ ਕਰਨ ਦੀ ਜੋ ਯਤਨ ਕੀਤਾ ਹੈ, ਅਤੇ ਨਾਲ ਦੀ ਨਾਲ ਜੋ ਨੇਤਾ ਪ੍ਰਤੀ ਦੇ ਵਿੱਚ ਸਾਡੇ ਸਮਾਜ ਦੇ ਵਿੱਚ, ਜਿਸ ਤਰ੍ਹਾਂ ਪਹਿਲਾਂ ਵੀ ਮੈਂ ਕਿਹਾ ਸੀ ਕਿ ਥਾਈਲੈਂਡ ਦੇ ਵਿੱਚ ਗੁਰੂ ਮਹਾਰਾਜ ਦੀਆਂ ਪੀੜਾਂ ਜਾਣ ਅਤੇ ਨਗਰ ਕੀਰਤਨ ਨਿਕਲਦੇ ਹਨ, ਸੰਗਤਾਂ ਚਾਹ ਕਰਦੀਆਂ ਹਨ, ਵਧਾਈਆਂ ਦਿੰਦੀਆਂ ਹਨ ਇੱਕ ਦੂਜੇ ਨੂੰ, ਅਤੇ ਉਸੇ ਹੀ ਤਰੀਕੇ ਦੇ ਨਾਲ ਆਈਆਂ ਪੀੜਾਂ ਬਾਰੇ ਜੋ ਪ੍ਰਚਾਰ, ਗਲਤ ਪ੍ਰਚਾਰ ਜਾਂ ਕਹਿ ਲਓ ਵੀ ਸੰਗਤਾਂ ਨੂੰ ਗੁੰਮਰਾਹ ਕਰਨ ਦੇ ਵਾਸਤੇ ਜੋ ਹੋ ਰਿਹਾ, ਉਹ ਆਪ ਜੀ ਦੇ ਸਾਹਮਣੇ ਹੈ। ਸੁਚੇਤ ਰਹਿਣਾ, ਅਤੇ ਜੇ ਕੋਈ ਵੀ ਕਿਸੇ ਕਿਸਮ ਦੀ ਇਨਫੋਰਮੇਸ਼ਨ ਜਾਂ ਕੋਈ ਤੁਸੀਂ ਗਲਤ ਗੱਲ ਕਿਤੇ ਵੀ ਸੁਣਦੇ ਹੋ ਉੱਥੇ ਆਹ ਹੋ ਰਿਹਾ ਜੀ, ਉੱਥੇ ਆਹ ਹੋ ਰਿਹਾ, ਆਹ ਹੋ ਰਿਹਾ, ਸਾਡੇ ਕੋਲ ਆਓ, ਅਸੀਂ ਆਪਦੀ ਤਸੱਲੀ ਕਰਾਵਾਂਗੇ। ਜੋ ਵੀ ਤੁਸੀਂ ਕਹੋਗੇ ਕਾਗਜ਼ਾਂ ਪੱਤਰਾਂ ਰਾਹੀਂ ਵੀ, ਗੱਲਾਂ ਬਾਤਾਂ ਨਾਲ ਵੀ, ਜੋ ਵੀ ਆਪ ਦੇ ਸਵਾਲ ਹੋਣਗੇ ਅਸੀਂ ਉਹਨਾਂ ਦਾ ਜਵਾਬ ਦੇਣ ਲਈ ਤਿਆਰ ਹਾਂ। ਇੱਕ ਵਾਰੀ ਫਿਰ ਦੱਸ ਦੇਵਾਂ ਕਿ ਜੋ ਇਹ ਗੁਰੂ ਮਹਾਰਾਜ ਦੀਆਂ ਪਾਵਨ ਬੀੜਾਂ ਇੱਥੇ ਪਹੁੰਚੀਆਂ ਹਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਤੋਂ ਉਹਨਾਂ ਨੇ ਆਪ ਆਪਣੇ ਮਤੇ ਪਾ ਕੇ ਜੋ ਉਹਨਾਂ ਦਾ ਪ੍ਰੋਸੀਜਰ ਹੈ ਉਸ ਦੇ ਅੰਤਰਗਤ ਉਹਨਾਂ ਨੇ ਭੇਜੀਆਂ ਹਨ। ਸਾਡੀ ਪਹਿਲਾਂ ਇੰਸਪੈਕਸ਼ਨ ਕਰਕੇ ਗਏ ਹਨ ਕਿ ਅਸੀਂ ਇਹਨਾਂ ਪਾਵਨ ਬੀੜਾਂ ਨੂੰ ਸੰਭਾਲਣ ਦੇ ਯੋਗ ਹਾਂ, ਅਸੀਂ ਇੱਥੇ ਰੱਖ ਸਕਦੇ ਹਾਂ। ਉਹ ਸਾਰੀ ਦੀ ਸਾਰੀ ਜੋ ਹੈ ਪਹਿਲਾਂ ਇੰਸਪੈਕਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਵੀਰ ਸਨ ਉਹ ਆ ਕੇ ਦੇਖ ਕੇ ਚੈੱਕ ਕਰਕੇ ਫਿਰ ਉਹ ਗਏ ਹਨ। ਅਤੇ ਜਦੋਂ ਸਾਡੀ ਪੂਰੀ ਤਿਆਰੀ ਹੋ ਗਈ, ਉਹਨਾਂ ਦਾ ਇੱਕ ਹੋਰ ਨੁਮਾਇੰਦਾ ਆਇਆ, ਜਦੋਂ ਉਹਨੇ ਵੇਖਿਆ ਵੀ ਹਾਂ ਇਹ ਸੈਟਿਸਫੈਕਟਰੀ ਹੈ ਸਾਰਾ ਕੁਛ, ਅਤੇ ਫਿਰ ਸਾਨੂੰ ਇਜਾਜ਼ਤ ਦਿੱਤੀ ਗਈ ਸੀ। ਸੋ ਇਸ ਕਰਕੇ ਅਸੀਂ ਸੰਗਤਾਂ ਨੂੰ ਫਿਰ ਵਾਰ ਵਾਰ ਬੇਨਤੀ ਕਰਦੇ ਹਾਂ ਕਿ ਕਿਸੇ ਵੀ ਗੁੰਮਰਾਹ ਕੌਣ ਜੋ ਪ੍ਰਚਾਰ ਹੋ ਰਿਹਾ ਉਹਦੇ ਤੋਂ ਤੁਸੀਂ ਪ੍ਰਭਾਵਿਤ ਨਹੀਂ ਹੋਣਾ। ਹਾਂ ਕੋਈ ਸਵਾਲ ਹੈ ਜ਼ਰੂਰ ਆਓ, ਅਸੀਂ ਤਾਂ ਗੁਰੂ ਮਹਾਰਾਜ ਕਿਹਦੇ ਹਨ, ਸਾਡੇ ਹਨ, ਤੁਹਾਡੇ ਹਨ, ਸਾਰੀ ਸੰਗਤ ਦੇ ਹਨ। ਹਰ ਬੰਦਾ ਉਹਦਾ ਸਤਿਕਾਰ ਕਰਦਾ ਹੈ, ਸਤਿਕਾਰ ਵਜੋਂ ਹੀ ਉਹਨਾਂ ਨੂੰ ਇੱਥੇ ਲਿਆਂਦਾ ਗਿਆ, ਪ੍ਰਚਾਰ ਵਾਸਤੇ ਇੱਥੇ ਲਿਆਂਦਾ ਗਿਆ, ਪੂਜਣ ਵਾਸਤੇ ਲਿਆਂਦਾ ਗਿਆ। ਹੋਰ ਤਾਂ ਸਾਡਾ ਸ਼੍ਰੀ ਗੁਰੂ ਸਿੰਘ ਸਭਾ ਦਾ ਕੋਈ ਪਰਸਨਲ ਮਕਸਦ ਨਹੀਂ ਸੀ ਉਹਦੇ ਵਿੱਚ। ਸੋ ਇੱਕ ਵਾਰੀ ਫਿਰ ਬੇਨਤੀ ਹੈ ਕਿ ਆਪ ਜੀ ਦਾ ਕੋਈ ਸਵਾਲ ਹੋਵੇ ਸਾਡੇ ਕੋਲੋਂ ਪੁੱਛਣਾ, ਅਸੀਂ ਓਪਨ ਹਾਂ, ਅਸੀਂ ਆਪ ਦੇ ਜਵਾਬ ਦੇਵਾਂਗੇ। ਸੋ ਹੁਣ ਜਿਸ ਤਰ੍ਹਾਂ ਹਰ ਅਕਤੂਬਰ ਨਵੰਬਰ ਦੇ ਮਹੀਨੇ ਦੇ ਵਿੱਚ ਆਪ ਜੀ ਜਾਣਦੇ ਹੋ ਕਿ ਆਪਾਂ ਇਸੇ ਸਟੇਜ ਤੋਂ ਬੇਨਤੀਆਂ ਕਰਦੇ ਹਾਂ, ਅਤੇ ਨਾਲ ਦੀ ਨਾਲ ਜਿਹੜੇ ਲੋੜਵੰਦ ਆਪਣੇ ਗਰੀਬ ਪਰਿਵਾਰ ਹਨ ਜਾਂ ਖਾਸਕਰ ਇੰਡੀਜੀਨਸ ਜੋ ਇੱਥੋਂ ਦੇ ਵਸਿੰਦੇ ਹਨ, ਉਹਨਾਂ ਦੇ ਵਾਸਤੇ ਜੋ ਸਿਆਲ ਦੇ ਵਿੱਚ ਜਿਨ੍ਹਾਂ ਦੇ ਕੋਲ ਟੋਪੀਆਂ ਸਵੈਟਰ ਜਾਂ ਹੋਰ ਇਸ ਤਰ੍ਹਾਂ ਦੇ ਲੋੜੀਂਦੀ ਚੀਜ਼ ਨਹੀਂ ਹੁੰਦੀ, ਉਹਨਾਂ ਦੇ ਵਾਸਤੇ ਬੀਬੀਆਂ ਆਪ ਬੁਣ ਕੇ ਉਹ, ਅਤੇ ਉਹ ਉਹਨਾਂ ਨੂੰ ਇਹ ਬੱਚੇ ਜਿਹੜੇ ਹਨ, ਇਹਨਾਂ ਨੇ ਇੱਕ ਸੰਸਥਾ ਬਣਾਈ ਹੋਈ ਹੈ ਕਾਫੀ ਦੇਰ ਦੀ, ਉਹਦਾ ਨਾਂ ਹੈ ਨਿਟਿੰਗ ਆਵਰ ਕਮਿਊਨਿਟੀ। ਸੋ ਉਹਦਾ ਜੋ ਅੱਜ ਕੱਲ੍ਹ ਉਸ ਸੰਸਥਾ ਦੇ ਸੰਚਾਲਕ ਹਨ, ਇਹ ਦੋ ਬੱਚੀਆਂ ਜਪਲੀਨ ਕੌਰ ਅਤੇ ਸੁਹੇਲਾ ਕੌਰ, ਇਹ ਉਸ ਸੰਸਥਾ ਨੂੰ ਜੋ ਹੈ ਉਹ ਔਰਗਨਾਈਜੇਸ਼ਨ ਹੈ ਜਿਹੜੀ, ਉਹਨਾਂ ਨੂੰ ਇਹ ਰਨ ਕਰ ਰਹੇ ਹਨ। ਮੈਂ ਉਹਨਾਂ ਦੋਵਾਂ ਬੱਚਿਆਂ ਨੂੰ ਬੇਨਤੀ ਕਰਾਂਗਾ ਸਟੇਜ 'ਤੇ ਆ ਕੇ, ਜੋ ਇਸ ਸਾਲ ਦਾ ਸਾਰਾ ਉਹ ਪ੍ਰੋਗਰਾਮ ਹੋਇਆ, ਜਿਸ ਜਿਸ ਤਰ੍ਹਾਂ ਬੀਬੀਆਂ ਨੇ ਜੋ ਹੋਰ ਨਿਟਿੰਗ ਦੇ ਵਿੱਚ ਸਵੈਟਰ ਦਸਤਾਨੇ ਟੋਪੀਆਂ ਆਦਿ ਬੁਣੀਆਂ, ਅਤੇ ਕਿਸ ਤਰ੍ਹਾਂ ਇਹਨਾਂ ਨੇ ਉਹ ਜਿਹੜੀਆਂ ਉਹ ਉਹਨਾਂ ਦੀ ਡਿਸਟ੍ਰੀਬਿਊਸ਼ਨ ਕੀਤੀ ਉਹ ਵੰਡੀਆਂ, ਉਹ ਆਪ ਜੀ ਨਾਲ ਸਾਂਝ ਪਾਉਣਗੇ ਬੱਚੀਆਂ ਜਪਲੀਨ ਕੌਰ ਅਤੇ ਸੁਹੇਲਾ ਕੌਰ। ਅਤੇ ਉਸ ਤੋਂ ਬਾਅਦ ਆਪਾਂ ਜਿੰਨੇ ਵੀ ਪਾਰਟੀਸਪੈਂਟਸ ਅਤੇ ਉਹਦੇ ਵਿੱਚ ਵੱਖ ਵੱਖ ਜਿਹੜੇ ਹਨ ਉਹਨਾਂ ਦੇ ਇਨਾਮ ਰੱਖੇ ਜਾਂਦੇ ਹਨ, ਕਿਹੜਾ ਵਧੀਆ ਬੁਣਤੀ ਕਰਦਾ ਹੈ, ਕਿਹੜਾ ਸਭ ਤੋਂ ਜ਼ਿਆਦਾ ਉਹ ਆਈਟਮਸ ਬਣਾਉਂਦਾ ਹੈ, ਇਸ ਤਰ੍ਹਾਂ ਦੇ ਜੋ ਹਨ ਉਹ ਜੋ ਵੀਰ ਤਾਂ ਮੇਰਾ ਖਿਆਲ ਕੋਈ ਨਹੀਂ ਉਹਨਾਂ ਦੇ ਵਿੱਚ, ਜੋ ਭੈਣਾਂ ਹਨ ਉਹਨਾਂ ਨੇ ਬਣਾਏ, ਅਤੇ ਉਹਨਾਂ ਨੂੰ ਵੀ ਸਨਮਾਨ ਕੀਤਾ ਜਾਵੇਗਾ। ਬੱਚੀ ਆਓ ਸਰਵਣ ਕਰੀਏ ਬੱਚੀ ਜਪਲੀਨ ਕੌਰ ਅਤੇ ਸੁਹੇਲਾ ਕੌਰ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਈ ਨੇਮ ਇਜ਼ ਸੁਹੇਲਾ ਕੌਰ।
3: ਮਾਈ ਨੇਮ ਇਜ਼ ਜਪਲੀਨ ਕੌਰ।
2: ਐਂਡ ਵੀ ਹੈਵ ਬੀਨ ਰਨਿੰਗ ਦ ਨਿਟਿੰਗ ਆਰ ਕਮਿਊਨਿਟੀ ਪ੍ਰੋਜੈਕਟ ਫਾਰ ਦ ਲਾਸਟ 3 ਈਅਰਸ। So this project was started in 2012 by Monam Kaur Shergill to raise awareness about homelessness in the Lower Mainland, but also engaging our elders in a meaningful activity. The goal of this project is to have participants hand-knit warm clothing items, for example, scarves, hats, sweaters, socks, and gloves, which we distribute directly to unhoused people. To make the project more engaging, we award participants who knit the most items or the best designs. Currently, there are over 10,000 unhoused people living in BC, many of whom are in this situation due to circumstances outside of their control, and around 40% of these people are Indigenous. This year, we have collaborated with the Solo Services Agency to donate to underprivileged Indigenous communities, as well as Surrey Urban Mission to support local unhoused communities. We are grateful to have been able to donate over 1,000 items this year. Thank you to our participants, donors, and Gurdwara Singh Sabha committee for making this project possible. And we are also excited to announce that our knitting and crochet workshops will be continuing every Sunday starting next week at 2 p.m. in the trailer. Thank you.
3: Vaheguru Ji Ka Khalsa, Vaheguru Ji Ki Fateh. Main hun bas Punjabi vich bolan lagi haan, jidda hun Sohela ne dassiya. In knitting our community project pichle kai saalan to chal reha hai, jide vich assi bekar logan di madad karde haan, unhan nu sangat valo bune hoye ਕੱਪੜੇ ਦੇ ਕੇ ਇਸ ਸਾਲ ਅਸੀਂ 1000 ਤੋਂ ਉੱਤੇ ਆਈਟਮਾਂ ਦਾਨ ਕੀਤੀਆਂ ਹਨ ਜਿਹੜੇ ਬੇਕਰ ਲੋਕ ਹੈ ਲੋਅਰ ਮੇਨਲੈਂਡ ਵਿੱਚ ਅਤੇ ਇੰਡੀਜਨਸ ਕਮਿਊਨਿਟੀਜ਼ ਟੋਲੋ ਨੇਸ਼ਨ ਅਤੇ ਚਿਲਡਰਨ ਹੋਸਪਿਟਲਸ ਵਿੱਚ ਵੀ ਆਈਟਮਾਂ ਗਈਆਂ ਹਨ ਸੋ ਅਸੀਂ ਬਹੁਤ ਧੰਨਵਾਦੀ ਹਾਂ ਸਾਰੀ ਸੰਗਤ ਦਾ ਸਮੂਹ ਕਮੇਟੀ ਦਾ ਜਿਨ੍ਹਾਂ ਦੀ ਸਹਿਯੋਗ ਸਦਕਾ ਇਹ ਪ੍ਰੋਜੈਕਟ ਸਫਲ ਹੋਇਆ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਹਰ ਇੱਕ ਸਾਲ ਇੱਦਾਂ ਹੀ ਹੋਰ ਸਫਲ ਹੋਏ ਪ੍ਰੋਜੈਕਟ ਅਤੇ ਅਸੀਂ ਹੁਣ ਚਾਹੁੰਦੇ ਹਾਂ ਕਿ ਸਾਰੇ ਰੈਕਗਨਾਈਜ਼ ਕਰਨ ਜਿਹੜੇ ਪਾਰਟਿਸਪੈਂਟਸ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
4: ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਬੱਚੀਆਂ ਨੇ ਆਪ ਜੀ ਦੇ ਨਾਲ ਅਪਡੇਟ ਦਿੱਤੀ ਹੈ ਕਿ ਨਿਟਿੰਗ ਆਵਰ ਕਮਿਊਨਿਟੀ ਦੇ ਤਹਿਤ ਇਹ ਜੋ ਬੱਚੇ ਬਜ਼ੁਰਗ ਬੀਬੀਆਂ ਵਾਸਤੇ ਕੁਛ ਕਿਉਂਕਿ ਇੱਕ ਗੱਲ ਨੋਟਿਸ ਦੇ ਵਿੱਚ ਆਈ ਹੈ ਜੋ ਕਿ ਜਦੋਂ ਬਜ਼ੁਰਗ ਘਰ ਦੇ ਵਿੱਚ ਵਿਹਲੇ ਬੈਠੇ ਹੁੰਦੇ ਹਨ ਤਾਂ ਡਮੈਂਸ਼ੀਆ ਜਾਂ ਡਿਪਰੈਸ਼ਨ ਵਗੈਰਾ ਦੇ ਮਰੀਜ਼ ਬਣਦੇ ਹਨ ਜਦੋਂ ਉਹ ਦਿਮਾਗੀ ਤੌਰ 'ਤੇ ਐਕਟਿਵ ਰਹਿੰਦੇ ਹਨ ਤਾਂ ਉਹ ਡਮੈਂਸ਼ੀਆ ਵਗੈਰਾ ਨਹੀਂ ਹੁੰਦਾ ਅਤੇ ਉਸ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ 2012 ਦੇ ਵਿੱਚ ਬੱਚੀਆਂ ਵੱਲੋਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀਗਾ ਕਿ ਇਹਨਾਂ ਬਜ਼ੁਰਗਾਂ ਨੂੰ ਕਿਸੇ ਆਹਰੇ ਲਾਇਆ ਜਾਵੇ ਤਾਂ ਕਿ ਇਹ ਸਿਹਤਮੰਦ ਰਹਿ ਸਕਣ ਔਰ ਇਹ ਬੜਾ ਹੀ ਕਾਮਯਾਬ ਰਿਹਾ ਔਰ ਇਸ 2025 ਦੇ ਵਿੱਚ ਜੋ ਇਹ ਪ੍ਰੋਜੈਕਟ ਕੀਤਾ ਗਿਆ ਉਸ ਦੇ ਵਿੱਚ ਤਕਰੀਬਨ 1000 ਤੋਂ ਉੱਪਰ ਆਈਟਮਾਂ ਇਹਨਾਂ ਬੀਬੀਆਂ ਨੇ ਬੁਣ ਕੇ ਦਿੱਤੀਆਂ ਹਨ ਜਿਹੜੀਆਂ ਕਿ ਜਿਸ ਤਰ੍ਹਾਂ ਜਪਲੀਨ ਕੌਰ ਅਤੇ ਸੁਹਿਲਾ ਕੌਰ ਨੇ ਦੱਸਿਆ ਵੱਖਰੇ ਵੱਖਰੀਆਂ ਏਜੰਸੀਆਂ ਨੂੰ ਦਿੱਤੀਆਂ ਗਈਆਂ ਹਨ ਸੋ ਉਹਦੇ ਵਾਸਤੇ ਗੁਰਦੁਆਰਾ ਸਾਹਿਬ ਵੱਲੋਂ ਜੋ ਇਹਨਾਂ ਬੀਬੀਆਂ ਨੇ ਜਿਨ੍ਹਾਂ ਨੇ ਇਹਦੇ ਵਿੱਚ ਹਿੱਸਾ ਲਿਆ ਹੈ ਔਰ ਜਿਨ੍ਹਾਂ ਬੀਬੀਆਂ ਨੇ ਸੋਹਣੇ ਡਿਜ਼ਾਇਨ ਬਣਾਏ ਹਨ ਜਾਂ ਵੱਧ ਕੁਆਂਟਿਟੀ ਦੇ ਵਿੱਚ ਬੁਣਤੀ ਕੀਤੀ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਇਸ ਦੇ ਲਈ ਸਭ ਤੋਂ ਪਹਿਲਾਂ ਮੈਂ ਜਿਹੜੇ ਬੀਬੀਆਂ ਨੇ ਪਾਰਟੀਸਪੇਟ ਕੀਤਾ ਹੈ ਉਹਨਾਂ ਦੇ ਸਨਮਾਨ ਦੀ ਪਲੈਕ ਜਿਹੜੀ ਹੈ ਉਹ ਮੈਂ ਆਪ ਜੀ ਨੂੰ ਪੜ੍ਹ ਕੇ ਸੁਣਾਉਂਦਾ ਹਾਂ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਕਰਕੇ ਬੈਸਣ ਪਾਈ ਹੈ ਸਰਵਿਸ ਟੂ ਹਿਊਮੈਨਿਟੀ ਇਜ਼ ਦਾ ਪਾਥ ਟੂ ਸਾਲਵੇਸ਼ਨ ਸ੍ਰੀ ਗੁਰੂ ਸਿੰਘ ਸਭਾ ਦਾ ਲੋਗੋ ਹੈ ਪਾਰਟੀਸਪੇਸ਼ਨ ਅਵਾਰਡ 2025-26 ਇਹ ਨਰਿੰਦਰ ਕੌਰ ਔਲਖ ਉਹਨਾਂ ਨੂੰ ਦਿੱਤਾ ਜਾਂਦਾ ਹੈ ਥੈਂਕ ਯੂ ਫੋਰ ਟੀਚਿੰਗ ਐਂਡ ਨਿਟਿੰਗ ਆਵਰ ਕਮਿਊਨਿਟੀ ਪ੍ਰੋਜੈਕਟ ਨਰਿੰਦਰ ਕੌਰ ਔਲਖ ਜਿਹੜੇ ਹਨ ਇਹਨਾਂ ਨੇ ਇਹਨਾਂ ਬੱਚਿਆਂ ਵੱਲੋਂ ਜੋ ਕਲਾਸ ਜਿਸ ਤਰ੍ਹਾਂ ਬੱਚੀ ਨੇ ਦੱਸਿਆ ਹੈ ਕਿ ਬੁਣਤੀ ਕਰਨਾ ਸਿੱਖਣ ਵਾਸਤੇ ਬੱਚਿਆਂ ਨੂੰ ਸਿਖਾਉਣ ਵਾਸਤੇ ਇਹਨਾਂ ਨੇ ਕਲਾਸ ਲੈਣੀ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਕੁਛ ਬੀਬੀਆਂ ਪਾਰਟੀਸਪੈਂਟ ਵੱਲੋਂ ਅਤੇ ਇਹ ਬੀਬੀ ਨਰਿੰਦਰ ਕੌਰ ਔਲਖ ਜਿਨ੍ਹਾਂ ਨੇ ਸਿਰਫ ਇਹਨਾਂ ਨੇ ਟੀਚਿੰਗ ਦੀ ਕਲਾਸ ਦੇ ਵਿੱਚ ਪਾਰਟੀਸਪੇਟ ਕੀਤਾ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ 8115132 ਸਟਰੀਟ ਸਰੀ BC July 5, 2026 ਨਰਿੰਦਰ ਕੌਰ ਔਲਖ ਬੀਬੀ ਜੀ ਜੇ ਇੱਥੇ ਹਨ ਤਾਂ ਕੇ ਆਪਣਾ ਜੋ ਇਹ ਫਲੈਗ ਹੈ ਪ੍ਰਾਪਤ ਕਰ ਲੈਣ ਨਰਿੰਦਰ ਕੌਰ ਔਲਖ ਹਾਂਜੀ ਹਾਂਜੀ ਮੇਰੇ ਵੀਰ ਸਤਿਕਾਰ ਜੋ ਭਾਈ ਗੁਰਮੀਤ ਸਿੰਘ ਜੀ ਅਤੇ ਰੁਪਿੰਦਰ ਸਿੰਘ ਜੀ ਇਹ ਪਲੈਕ ਬੀਬੀਆਂ ਨੂੰ ਦੇਣਗੇ ਮੈਂ ਬੇਨਤੀ ਕਰਾਂਗਾ ਸਰਦਾਰ ਕੁੰਦਨ ਸਿੰਘ ਜੀ ਹੋਣਾਂ ਨੂੰ ਵੀ ਕਿ ਉਹ ਵੀ ਨਾਲ ਆਣ ਕੇ ਇਸ ਸੇਵਾ ਦੇ ਵਿੱਚ ਹਿੱਸਾ ਲੈਣ ਨਰਿੰਦਰ ਕੌਰ ਔਲਖ ਇਹ ਬੀਬੀ ਜੀ ਆ ਰਹੇ ਅੱਗੇ ਹਨ ਬੀਬੀ ਮਨਦੀਪ ਕੌਰ ਬੀਬੀ ਮਨਦੀਪ ਕੌਰ ਜੀ ਬੋਲੇ ਸੋਹਣੇ ਹਾਲ ਬੀਬੀ ਮਨਦੀਪ ਕੌਰ ਬੀਬੀ ਜਸਵਿੰਦਰ ਕੌਰ ਥਾਂਦੀ ਇੱਕ ਮਿੰਟ ਵੇਟ ਕਰੋ ਜੀ ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ ਸੁਹੇਲਾ ਕੌਰ ਥੋੜਾ ਜਿਹਾ ਨੇੜੇ ਹੋ ਕੇ ਪਿਕਚਰ ਲਓ ਪੁੱਤ। ਹਾਂਜੀ ਬੀਬੀ ਜਸਵਿੰਦਰ ਕੌਰ ਥਾਂਦੀ ਨਹੀਂ ਆਏ। ਬੀਬੀ ਕਮਲਜੀਤ ਕੌਰ ਬਰਾੜ, ਬੀਬੀ ਕਮਲਜੀਤ ਕੌਰ ਬਰਾੜ ਆ ਰਹੇ। ਇਸ ਤੋਂ ਅੱਗੇ ਬੀਬੀ ਗੁਰਮੇਜ ਕੌਰ ਜੀ, ਕਮਲਜੀਤ ਕੌਰ ਬੀਬੀ ਗੁਰਮੇਜ ਕੌਰ ਜੀ ਨਹੀਂ। ਬੀਬੀ ਕੁਲਵਿੰਦਰ ਕੌਰ ਸਮਰਾ

ਇਸ ਤੋਂ ਅੱਗੇ ਬੀਬੀ ਅੰਜਲੀ ਦੇਵੀ, ਕੁਲਵਿੰਦਰ ਕੌਰ ਸਮਰਾ, ਖਾਲਸਾ ਫਤਿਹ ਜੀ ਬੋਲੇ ਸੋ ਨਿਹਾਲ ਸਤਰੀ। ਬੀਬੀ ਅੰਜਲੀ ਦੇਵੀ ਨਹੀਂ ਆਏ। ਬੀਬੀ ਪ੍ਰਿਤਪਾਲ ਕੌਰ ਪੰਧੇਰ, ਇਹਨਾਂ ਬਾਰੇ ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਬਹੁਤ ਬਿਰਧ ਹਨ ਅਤੇ ਸਿੱਖ ਅਵਸਥਾ ਦੇ ਵਿੱਚ ਹਨ, ਔਰ ਪਰ ਫਿਰ ਵੀ ਉਹ ਬੁਣਤੀ ਕਰਦੇ ਰਹਿੰਦੇ ਹਨ। ਉਹਨਾਂ ਵੱਲੋਂ ਇਹ ਕਾਫੀ ਸਵੈਟਰ ਵਗੈਰਾ ਬੁਣ ਕੇ ਭੇਜੇ ਗਏ ਸਨ। ਉਹਨਾਂ ਦੀ ਜਿਹੜੀ ਪਲੈਕ ਹੈ, ਬੱਚੀਆਂ ਆਪ ਘਰ ਜਾ ਕੇ ਉਹਨਾਂ ਨੂੰ ਡਿਲੀਵਰ ਕਰਕੇ ਆਉਣਗੀਆਂ, ਉਹ ਆਉਣ ਯੋਗ ਨਹੀਂ ਸਨ। ਬੀਬੀ ਭਜਨ ਕੌਰ ਜੀ, ਬੀਬੀ ਭਜਨ ਕੌਰ, ਬੀਬੀ ਪਵਨਪ੍ਰੀਤ ਕੌਰ ਧਾਲੀਵਾਲ,

ਅੱਗੇ ਹਨ ਬੀਬੀ ਬਲਜੀਤ ਕੌਰ ਮਲੇਰਕੋਟਲਾ। ਬੋਲੇ ਸੋ ਨਿਹਾਲ ਬੀਬੀ ਬਲਜੀਤ ਕੌਰ ਮਲੇਰਕੋਟਲਾ। ਜਿਹੜੇ ਮੈਂ ਨਾਂ ਪਹਿਲਾਂ ਲਏ ਹਨ, ਅਗਰ ਕੋਈ ਬੀਬੀ ਇੱਥੇ ਹਾਜ਼ਰ ਹੈ ਤਾਂ ਉਹ ਆਣ ਕੇ ਆਪਣਾ ਸਨਮਾਨ ਲੈ ਸਕਦੇ ਹਨ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਸ ਦੇ ਪ੍ਰੋਜੈਕਟ ਦੇ ਵਿੱਚ ਅਸੀਂ ਦੋ ਤਰ੍ਹਾਂ ਦੇ ਇਨਾਮ ਰੱਖੇ ਹੋਏ ਹਨ। ਜਿਹੜੇ ਤੇ ਵੱਧ ਗਿਣਤੀ ਦੇ ਵਿੱਚ ਸਵਾਟਰ ਜਾਂ ਸਕਾਰਫ ਵਗੈਰਾ ਬੀਬੀਆਂ ਬਣਾਉਂਦੀਆਂ ਹਨ, ਉਹਨਾਂ ਨੂੰ ਫਸਟ ਪਲੇਸ, ਸੈਕਿੰਡ ਪਲੇਸ ਤੇ ਥਰਡ ਪਲੇਸ ਦਾ ਇਨਾਮ ਦਿੱਤਾ ਜਾਂਦਾ ਹੈ। ਉਸ ਦੇ ਵਿੱਚ ਹਾਈਐਸਟ ਕੁਆਂਟਿਟੀ ਆਫ ਨਿੱਟ ਕਲੋਥਿੰਗ ਆਈਟਮਸ ਦੇ ਵਿੱਚ ਜਿਹੜਾ ਤੀਜੇ ਨੰਬਰ 'ਤੇ ਸਨਮਾਨ ਬੀਬੀ ਮਨਜਿੰਦਰ ਕੌਰ ਸ਼ੋਕਰ, ਜਿਨ੍ਹਾਂ ਵੱਲੋਂ 160 ਆਈਟਮਾਂ ਬਣਾ ਕੇ ਦਿੱਤੀਆਂ ਗਈਆਂ ਬੀਬੀ ਮਨਜਿੰਦਰ ਕੌਰ ਸ਼ੋਕਰ। ਅਤੇ ਇਹ ਬੀਬੀ ਜੀ ਨਾਲ ਦੀ ਨਾਲ ਬੱਚਿਆਂ ਨੂੰ ਟੀਚਿੰਗ ਵੀ, ਨਿਟਿੰਗ ਜਿਹੜੀ ਆ ਉਹ ਸਿਖਾਉਂਦੇ ਵੀ ਆ, ਔਰ ਬੜੇ ਸੁੰਦਰ ਇਹਨਾਂ ਦੇ ਵੱਲੋਂ ਡਿਜ਼ਾਇਨ ਬਣਾਏ ਜਾਂਦੇ ਹਨ। ਇਹ ਬੱਚਿਆਂ ਨੂੰ ਸਿਖਾਉਣ ਦੀ ਵੀ ਸੇਵਾ ਕਰਦੇ ਆ, ਅਤੇ ਇਹ ਇਹਨਾਂ ਵੱਲੋਂ 160 ਆਈਟਮ ਬਣਾਈਆਂ ਗਈਆਂ ਹਨ, ਇਹ ਤੀਜੇ ਨੰਬਰ 'ਤੇ ਆਏ ਹਨ। ਬੀਬੀ ਗਿਆਨ ਕੌਰ ਬਾਹਦ, ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੀਬੀ ਗਿਆਨ ਕੌਰ ਬਾਹਦ ਜੀ, ਜਿਹਨਾਂ ਵੱਲੋਂ 220 ਆਈਟਮਾਂ ਜੋ ਬੁਣਤੀ ਕੀਤੀ ਗਈ ਹੈ, ਇਹ ਭੈਣ ਜੀ ਸਾਰਾ ਸਾਲ ਆਪਣੇ ਘਰ ਇਹ ਬੁਣਤੀ ਕਰਦੇ ਰਹਿੰਦੇ ਹਨ, ਉਹਨੂੰ ਵੀ ਆਪ ਲੈ ਆਉਂਦੇ ਹਨ, ਔਰ ਆਪ ਲਿਆਣ ਕੇ ਇਹ ਬੁਣਤੀ ਕਰਕੇ ਹਰ ਸਾਲ ਇਹ ਭਾਗ ਲੈਂਦੇ ਹਨ। ਬੀਬੀ ਮਨਜਿੰਦਰ ਕੌਰ ਸ਼ੋਕਰ, ਬੀਬੀ ਗਿਆਨ ਕੌਰ ਜੀ ਇਹ ਬੜੇ ਸਤਿਕਾਰ ਦੇ ਨਾਲ ਇਹ ਸੇਵਾ ਨਿਭਾ ਰਹੇ ਹਨ, ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਹਾਈਐਸਟ ਕੁਆਂਟਿਟੀ ਆਫ ਨਿੱਟ ਕਲੋਥਿੰਗ ਆਈਟਮ ਦੇ ਵਿੱਚ ਜਿਹੜਾ ਪਹਿਲਾ ਇਨਾਮ ਮਿਲਿਆ ਹੈ ਫਸਟ ਪਲੇਸ, ਬੀਬੀ ਰਿਸ਼ਪਾਲ ਕੌਰ ਦੂਲੇ, ਬੀਬੀ ਰਿਸ਼ਪਾਲ ਕੌਰ ਦੂਲੇ ਹੋਰਾਂ ਵੱਲੋਂ 313 ਆਈਟਮਾਂ ਬੁਣੀਆਂ ਗਈਆਂ ਹਨ। ਔਰ ਇਹ ਮੈਂ ਜਦੋਂ ਇਹਨਾਂ ਨੂੰ ਦੇਖਦਾ ਹਾਂ, ਇਹ ਬੁਣਤੀ ਦੇ ਵਿੱਚ ਵੀ ਇੰਨੀਆਂ ਆਈਟਮਾਂ ਬੁਣੀਆਂ ਇਹਨਾਂ ਨੇ, ਅਤੇ ਗੁਰਦੁਆਰਾ ਦੇ ਵਿੱਚ ਆਣ ਕੇ ਸੇਵਾ ਵੀ ਬੜੀ ਕਰਦੇ ਰਹਿੰਦੇ ਆ। ਪਤਾ ਨਹੀਂ ਬੀਬੀ ਜੀ ਲੱਗੇ ਰਹਿੰਦੇ ਆ ਘਰੇ ਵੀ ਅਤੇ ਗੁਰਦੁਆਰੇ ਵੀ, ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਸੋ ਬੀਬੀ ਰਿਸ਼ਪਾਲ ਕੌਰ ਜੀ ਦੂਲੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਸ ਦੇ ਨਾਲ ਅਗਲਾ ਜੋ ਪ੍ਰਾਈਜ਼ ਹੈ ਉਹ ਹੈ ਬੈਸਟ ਡਿਜ਼ਾਈਨ, ਜਿਹੜੇ ਸੋਹਣੇ ਡਿਜ਼ਾਈਨ ਜਿਹੜੇ ਬੀਬੀਆਂ ਨੇ ਬਣਾਏ ਹਨ ਉਹਨਾਂ ਦਾ। ਉਹਦੇ ਵਿੱਚ ਦੋ ਬੀਬੀਆਂ ਫਸਟ ਆਈਆਂ ਹਨ, ਦੋ ਸੈਕਿੰਡ ਹਨ, ਜਿਹਨਾਂ ਦੇ ਡਿਜ਼ਾਈਨ ਬੜੇ ਸੁੰਦਰ ਹਨ, ਔਰ ਇੱਕ ਬੀਬੀ ਹਰਬੰਸ ਕੌਰ ਜਗਦੇ ਜਿਹੜੇ ਕਿ ਤੀਜੇ ਨੰਬਰ 'ਤੇ ਆਏ ਹਨ, ਇਹਨਾਂ ਨੇ ਬੜੇ ਸੁੰਦਰ ਡਿਜ਼ਾਈਨ ਬਣਾਏ ਹਨ। ਬੀਬੀ ਹਰਬੰਸ ਕੌਰ ਜਗਦੇ, ਔਰ ਸੈਕਿੰਡ ਪਲੇਸ 'ਤੇ ਜੋ ਦੋ ਬੀਬੀਆਂ ਹਨ ਉਹ ਗੁਰਦੀਪ ਕੌਰ ਅਟਵਾਲ ਅਤੇ ਬੀਬੀ ਸੁਰਿੰਦਰ ਕੌਰ ਸੀਰਾ, ਉਹਨਾਂ ਨੂੰ ਬੇਨਤੀ ਹੈ ਦੋਨੋਂ ਭੈਣਾਂ ਇਕੱਠੀਆਂ ਹੀ ਆ ਜਾਣ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੀਬੀ ਗੁਰਦੀਪ ਕੌਰ ਅਟਵਾਲ ਅਤੇ ਬੀਬੀ ਸੁਰਿੰਦਰ ਕੌਰ ਸੀਰਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਬੀਬੀ ਗੁਰਦੀਪ ਕੌਰ ਅਟਵਾਲ ਹਾਜ਼ਰ ਨਹੀਂ ਹਨ,
और बेस्ट डिजाइन दे विच जो पहले नंबर ते आए हैं बीबी महेंद्र कौर जी अते बीबी कुलदीप कौर जगदेव। ये बीबी कुलदीप कौर जगदेव भी नाल दी नाल निटिंग टीचर भी हैं, ये बुनती सिखाते भी हैं। खालसा वाहिगुरु जी की फतेह। कुलदीप कौर महेंद्र कौर हाँ जी वो जगदेव आ रहे हैं। बोले सोने हाल सत श्री अकाल। खालसा वाहिगुरु जी की फतेह। बोले सोने हाल सत श्री अकाल। एक बीबी जी कुलदीप कौर सरां जिन्हां दी साडे पास पहला इनफॉरमेशन नहीं सी, उन्हां दी प्लैक नहीं बन सकी जिहड़ी कि असीं

0: ਨਿਟਿੰਗ ਕਰਨਾ ਸਿਖਾਉਂਦੇ ਹਨ। ਸੋ ਇਹਨਾਂ ਸਭਨਾਂ ਬੀਬੀਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਪ੍ਰੋਜੈਕਟ ਫਿਰ ਆਉਣ ਬੱਚੇ ਜਿਸ ਤਰ੍ਹਾਂ ਔਰਗੇਨਾਈਜ਼ ਕਰਨਗੇ ਆਪ ਸੰਗਤਾਂ ਦੇ ਨਾਲ ਸਾਂਝਾ ਕਰਦੇ ਰਹਾਂਗੇ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ, ਖਾਸ ਕਰ ਇਹਨਾਂ ਬੱਚਿਆਂ ਦੇ, ਭਾਈ ਜਸਵਿੰਦਰ ਸਿੰਘ ਜੀ ਹੋਣਾ ਦੇ, ਜੋ ਕਿ ਇਸ ਪ੍ਰੋਜੈਕਟ ਦੇ ਨਾਲ ਬਹੁਤ ਨੇੜੇ ਹੋ ਕੇ ਕੰਮ ਕਰਦੇ ਹਨ। ਕਿਉਂਕਿ ਜਦੋਂ ਇਹ ਪ੍ਰੋਜੈਕਟ ਵਿੰਟਰ ਦੇ ਵਿੱਚ ਚੱਲਦਾ ਹੈ ਤਾਂ ਗੁਰਦੁਆਰਾ ਸਾਹਿਬ ਵੱਲੋਂ ਉੱਨ ਪ੍ਰੋਵਾਈਡ ਕੀਤੀ ਜਾਂਦੀ ਹੈ, ਸਲਾਈਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਸੋ ਇਹ ਵੀਰ ਜੀ ਵੀ ਉਹਨੇ ਹੀ ਲੰਬੇ ਸਮੇਂ ਤੋਂ ਇਸ ਪ੍ਰੋਜੈਕਟ ਦੇ ਨਾਲ ਬਹੁਤ ਸੇਵਾ ਨਿਭਾ ਰਹੇ ਹਨ। ਸੋ ਇੱਕ ਵਾਰੀ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਸਿਰਫ ਇਹੋ ਹੀ ਨਿਟੋਂਗ ਦੇ ਜਾਂ ਸਿਆਲ ਦੇ ਵਿੱਚ ਇਹੋ ਪ੍ਰੋਜੈਕਟ ਨਹੀਂ ਚੱਲਦੇ, ਸਗੋਂ ਕਿ ਸਾਰਾ ਸਾਲ ਬਹੁਤ ਸਾਰੇ ਪ੍ਰੋਜੈਕਟ ਹਨ ਜਿਹੜੇ ਚੱਲਦੇ ਰਹਿੰਦੇ ਹਨ। ਜਿਵੇਂ ਕਿ ਹਰ ਬੁੱਧਵਾਰ ਨੂੰ ਜੋ ਹੈ ਕੀਰਤਨ ਦੀ ਕਲਾਸ ਹੁੰਦੀ ਸ਼ਾਮ ਨੂੰ 6 ਤੋਂ 7 ਵਜੇ ਤੱਕ, ਅਤੇ ਨਾਲ ਦੀ ਨਾਲ ਹੀ ਜੋ ਸ਼ੁੱਕਰਵਾਰ ਹੈ, ਹਰ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਤੋਂ 7 ਵਜੇ ਤੱਕ ਜੋ ਹੈ ਉਹ ਬੱਚਿਆਂ ਨੂੰ ਟਰਬਨ ਬੰਨਣ ਦਾ, ਜੋ ਹੈ ਦਸਤਾਰ ਸਜਾਉਣ ਦਾ ਸਿਖਾਈ ਜਾਂਦੀ ਹੈ। ਅਤੇ ਉਹਦੇ ਨਾਲ ਨਾਲ ਕਿਸੇ ਵੱਡੇ ਵੀਰ ਨੇ ਵੀ ਕੋਈ ਦਮਾਲਾ ਬੰਨਣਾ ਸਿੱਖਣਾ ਜਾਂ ਕਿਸੇ ਬੱਚੀ ਨੇ ਦਮਾਲਾ ਬੰਨਣਾ ਸਿੱਖਣਾ, ਦਸਤਾਰ ਬੰਨਣੀ ਸਿੱਖਣੀ ਹੈ, ਸ਼ੁੱਕਰਵਾਰ ਹਰ ਸ਼ੁੱਕਰਵਾਰ ਸ਼ਾਮ ਨੂੰ 6 ਤੋਂ 7 ਵਜੇ ਤੱਕ। ਅਤੇ ਇਸੇ ਹੀ ਤਰ੍ਹਾਂ ਬਜ਼ੁਰਗਾਂ ਵਾਸਤੇ ਜੋ ਹੈ ਉਹ ਵੀ ਫਰੀ ਸੇਵਾ ਜਿਹੜੀ ਹੈ ਹਰ ਸ਼ੁੱਕਰਵਾਰ ਨੂੰ 10 ਵਜੇ ਤੋਂ ਲੱਗ ਕੇ 12 ਵਜੇ ਤੱਕ, ਜੇ ਉਹਨਾਂ ਨੇ ਕੋਈ ਬੱਸ ਪਾਸ ਬਣਾਉਣਾ, ਕੋਈ ਫਾਰਮ ਭਰਾਉਣਾ ਹੋਵੇ ਜਾਂ ਕੋਈ ਪਾਸਪੋਰਟ ਰਿਨਿਊ ਕਰਾਉਣਾ, ਜੇ ਕਿਸੇ ਦਾ ਕੋਈ ਇਨਕਮ ਟੈਕਸ ਵੀ ਰਹਿ ਗਿਆ ਪਹਿਲੋਂ, ਤਾਂ ਉਹਦੇ ਵੀ ਬਾਰੇ ਵੀ ਉਹ ਆਪ ਜੀ ਦੀ ਹੈਲਪ ਕਰ ਸਕਦੇ ਹਨ। ਸੋ ਇਸੇ ਹੀ ਤਰ੍ਹਾਂ ਜੋ ਹੈ ਹਰ ਐਤਵਾਰ ਨੂੰ ਜੋ ਜਿੱਥੇ ਪੰਜਾਬੀ ਦੀ ਕਲਾਸ ਚੱਲਦੀ, ਨਾਲ ਨਾਲ ਜੋ ਮਾਰਸ਼ਲ ਆਰਟ ਦੀ ਕਲਾਸ ਹੈ ਉਹ ਵੀ ਚੱਲ ਰਹੀ ਹੈ, ਅਤੇ ਉਸ ਦੇ ਵਿੱਚ ਵੀ ਤੁਸੀਂ ਆਪਣੇ ਬੱਚਿਆਂ ਨੂੰ ਜੋ ਉਹ ਕਰਾ ਸਕਦੇ ਹੋ। ਇਸੇ ਤਰ੍ਹਾਂ ਇਸੇ ਹੀ ਲੜੀ ਦੇ ਵਿੱਚ ਜੋ ਹਰ ਸਾਲ ਗੁਰਮਤਿ ਕੈਂਪ ਬੱਚਿਆਂ ਵਾਸਤੇ ਲਗਾਇਆ ਜਾਂਦਾ ਹੈ, ਇਸ ਸਾਲ ਵੀ 17 ਅਗਸਤ ਤੋਂ ਲੱਗ ਕੇ 22 ਅਗਸਤ ਤੱਕ ਉਹ ਗੁਰਮਤਿ ਕੈਂਪ ਲੱਗੇਗਾ। ਅਤੇ ਉਸ ਦੇ ਵਿੱਚ ਬੱਚਿਆਂ ਨੂੰ ਰਜਿਸਟਰ ਕਰਨ ਦੇ ਲਈ ਜੋ ਹੈ ਉਮਰ ਉਹਨਾਂ ਦੀ 6 ਸਾਲ ਤੋਂ 15 ਸਾਲ ਦੇ ਵਿੱਚ ਹੋਣੀ ਚਾਹੀਦੀ। ਜਿਸ ਤਰ੍ਹਾਂ ਪਹਿਲੀ ਅਨਾਊਂਸਮੈਂਟ ਵਿੱਚ ਕਿਹਾ ਸੀ ਮੈਂ ਕਿ ਔਨਲਾਈਨ ਰਜਿਸਟਰ ਕਰ ਸਕਦੇ ਹਾਂ, ਪਰ ਪ੍ਰਬੰਧਕ ਬੱਚਿਆਂ ਵੱਲੋਂ ਮੈਨੂੰ ਦੱਸਿਆ ਗਿਆ ਕਿ ਹੁਣ ਸਾਡੇ ਕੋਲ ਫਾਰਮ ਵੀ ਮੌਜੂਦ ਹਨ, ਹਾਰਡ ਕਾਪੀਸ, ਅਤੇ ਉਹ ਵੀ ਤੁਸੀਂ ਅੱਜ ਆਪਣਾ ਫਾਰਮ ਲਿਜਾ ਕੇ ਭਰ ਕੇ ਲਿਆ ਕੇ ਆਪਣੇ ਬੱਚਿਆਂ ਨੂੰ ਰਜਿਸਟਰ ਕਰਵਾ ਸਕਦੇ ਹੋ। ਸੋ ਇਸ ਤਰ੍ਹਾਂ ਦੇ ਹੋਰ ਜੋ ਹਨ ਟਾਈਮ ਟੂ ਟਾਈਮ ਗੁਰਦੁਆਰਾ ਸਾਹਿਬ ਵਿਖੇ ਪ੍ਰੋਗਰਾਮ ਚੱਲਦੇ ਰਹਿੰਦੇ ਹਨ। ਅਤੇ ਹੁਣ ਜੋ ਹੈ ਹਮੇਸ਼ਾ ਦੀ ਤਰ੍ਹਾਂ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਦਾ ਜੋ ਢਾਡੀ ਜਥਾ ਹੈ ਉਹ ਆਪ ਜੀ ਦੇ ਨਾਲ 1 ਵਜੇ ਤੱਕ ਜੋ ਢਾਡੀ ਵਾਰਾਂ ਰਹੀ ਸਿੱਖ ਇਤਿਹਾਸ, ਕੌਮੀ ਇਤਿਹਾਸ ਦੀਆਂ ਜੋ ਵਾਰਾਂ ਹਨ ਉਹਨਾਂ ਦੇ ਨਾਲ ਆਪ ਜੀ ਦੀ ਸਾਂਝ ਪਾਉਣਗੇ। ਆਓ ਇਹਨਾਂ ਪਾਸੋਂ ਸਿੱਖ ਇਤਿਹਾਸ, ਗੁਰ ਇਤਿਹਾਸ, ਕੌਮੀ ਇਤਿਹਾਸ, ਜੋ ਵੀ ਇਹਨਾਂ ਦੇ ਕੋਲ ਬਹੁਤ ਖਜ਼ਾਨਾ ਹੈ, ਆਪਾਂ ਇਹਨਾਂ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ ਜੀ।

0: ਵਾਹਿਗੁਰੂ ਵਾਹਿਗੁਰੂ ਵਾਲੀਏ ਕੁਲ ਆਲਮ ਸਹਿਬੇ ਸਾਹਬ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਫਖਰੇ ਮਜ਼ਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਸ਼ਬਦ ਗੁਰੂ ਮੇਰੇ ਰੂਹਾਨੀ ਤੇ ਜਿਸਮਾਨੀ ਰਸਤਿਆਂ ਦੇ ਰਹਿਨੁਮਾ ਪਾਕ ਮਸੀਹਾ ਰੱਬੀ ਰਹਿਮਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਰੇ ਸਾਧ ਸੰਗਤ ਜੀ ਆਪਣੀਆਂ ਰਸਨਾਵਾਂ ਨੂੰ ਕਰੋ ਪਵਿੱਤਰ, ਮਨ ਨੂੰ ਲਿਆਓ ਚੜ੍ਹਦੀ ਅਕਲਾਂ ਵਿੱਚ, ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਅੱਜ ਐਤਵਾਰ ਵਾਲੇ ਦਿਨ ਤੁਸੀਂ ਆਪਣੇ ਰਝੇਵਿਆਂ ਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਆਇਓ ਔਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਉਣ ਵਾਸਤੇ, ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ, ਤੰਦਰੁਸਤੀ ਦੀਆਂ ਦਾਤਾਂ ਮੰਗਣ ਵਾਸਤੇ ਸਤਿਗੁਰ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਸਾਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ੋ। ਇਸ ਸਟੇਜ ਦੇ ਉੱਤੇ ਕੁਝ ਸਮਾਂ ਪਹਿਲਾਂ, ਕੁਝ ਮਿੰਟ ਪਹਿਲਾਂ, ਇੱਕ ਸਾਡੀਆਂ ਸਤਿਕਾਰਯੋਗ ਬੀਬੀਆਂ ਮਾਤਾਵਾਂ ਨੂੰ ਸਨਮਾਨਿਤ ਕੀਤਾ ਗਿਆ। ਉਹਦਾ ਕਾਰਨ ਜਿਹੜੇ ਸੱਜਣ ਬਾਅਦ 'ਚ ਆਏ ਆ, ਜਿਹੜੇ ਪਹਿਲਾਂ ਦੇ ਬੈਠੇ ਉਹਨਾਂ ਨੂੰ ਪਤਾ, ਸਤਿਕਾਰਯੋਗ ਬੀਬੀਆਂ ਭੈਣਾਂ ਨੂੰ ਸਨਮਾਨਿਤ ਕੀਤਾ ਗਿਆ ਕਾਹਦਾ ਕਰਕੇ, ਉਹਨਾਂ ਨੇ ਆਪਣਾ ਹੁਨਰ ਵੰਡਿਆ। ਉਹਨਾਂ ਕੋਲ ਇੱਕ ਹੁਨਰ ਹੁੰਦਾ, ਉਹ ਹੁਨਰ ਵੀ ਸਾਡੇ ਸਤਿਕਾਰਯੋਗ ਜਿਹੜੇ ਬਜ਼ੁਰਗ ਹੈ ਨਾ, ਉਹਨਾਂ ਵਾਸਤੇ ਕੁਛ ਕੁ ਬੁਣਤੀ ਦਾ ਕੰਮ, ਕਢਾਈ ਦਾ ਕੰਮ। ਜਿਹੜੇ ਬਜ਼ੁਰਗ ਡਿਪਰੈਸ਼ਨ ਦੇ ਵਿੱਚ ਰਹਿੰਦੇ ਨੇ ਔਰ ਉਹਨਾਂ ਦਾ ਮਨ ਹੋਰ ਪਾਸੇ ਲੱਗੇ ਇਹ ਚੀਜ਼ਾਂ ਵੱਲ ਦੇਖ ਕੇ, ਇਹ ਇੱਕ ਪ੍ਰਬੰਧਕ ਵੀਰਾਂ ਨੇ, ਗੁਰੂ ਘਰ ਦੀ ਕਮੇਟੀ ਨੇ ਬਹੁਤ ਵਧੀਆ ਉਪਰਾਲਾ ਕੀਤਾ, ਦਾਤ ਦਿੰਦੇ ਹਾਂ। ਇਹ ਸਾਡੀਆਂ ਸਤਿਕਾਰਯੋਗ ਮਾਤਾਵਾਂ ਭੈਣਾਂ ਕੋਲ ਇੱਕ ਹੁਨਰ ਹੁੰਦਾ ਸੀ। ਹੁਨਰ ਮੇਰੀ ਉਹ ਜਿਹੜੀ ਮੇਰੀ ਬੱਚੀ ਦੇ ਉਮਰ ਦੀਆਂ, ਮੈਂ ਉਹਨਾਂ ਨਾਲ ਇੱਕ ਗੱਲ ਕਰਾਂ, ਮੇਰੀ ਉਹ ਬੱਚੀ, ਉਹ ਇਹ ਜਿਹੜੀਆਂ ਤੁਹਾਡੀਆਂ ਦਾਦੀਆਂ ਨਾਨੀਆਂ ਹੁੰਦੀਆਂ ਸੀ ਨਾ, ਇਹਨਾਂ ਦੇ ਜਦੋਂ ਵਿਆਹ ਹੁੰਦੇ ਸੀ ਤੇ ਇਹ ਹੁਣ ਲੜਕੀਆਂ ਵਾਲੇ ਦਾ ਪਤਾ ਕੀ ਪੁੱਛਿਆ ਜਾਂਦਾ ਸੀ, ਵੀ ਇਹ ਰੋਟੀ ਪਕਾ ਲੈਂਦੀ ਆ। ਜਿਹਦਾ ਵਿਆਹ ਹੁੰਦਾ ਸੀ ਨਾ, ਪਹਿਲਾਂ ਰਿਸ਼ਤਾ ਹੁੰਦਾ ਸੀ, ਕਹਿਣਾ ਇਹਨੂੰ ਰੋਟੀ ਪਕਾਉਣੀ ਆਉਂਦੀ ਆ, ਦਾਲ ਸਬਜ਼ੀ ਬਣਾ ਲੈਂਦੀ ਆ, ਇਹਨੂੰ ਕਢਾਈ ਦਾ ਕੰਮ ਆਉਂਦਾ, ਇਹਨੂੰ ਬੁਣਤੀ ਆਉਂਦੀ ਆ, ਇਹ ਦਰੀਆਂ ਬੁਣ ਲੈਂਦੀ ਆ। ਐਦਾਂ ਪੁੱਛ ਕੇ ਗੁਰੂ ਪਿਆਰਿਓ, ਜਿਹਨਾਂ ਕੋਲ ਹੁਨਰ ਹੁੰਦਾ ਸੀ ਨਾ, ਉਹਨਾਂ ਦੇ ਵੱਡੇ ਘਰੀ ਰਿਸ਼ਤੇ ਹੁੰਦੇ ਸੀ, ਵੀ ਹਾਂ ਇਹ ਲੜਕੀ ਬੜੀ ਇੰਟੈਲੀਜੈਂਟ ਹੈ। ਇਸ ਤਰ੍ਹਾਂ ਸਾਡੀਆਂ ਦਾਦੀਆਂ ਨਾਨੀਆਂ ਦੇ ਵਿਆਹ ਹੋਏ ਸੀ ਤੇ ਗੁਰੂ ਪਿਆਰਿਓ, ਅੱਜ ਸਮਾਂ ਬਦਲੇਗਾ, ਅੱਜ ਆਈਲੈਟਸ ਪੁੱਛਿਆ ਜਾਂਦਾ ਵੀ ਲੜਕੀ ਨੇ ਆਈਲੈਟ ਕੀਤੀ ਹੋਈ ਆ। ਜੇ ਆਈਲੈਟ ਕੀਤੀ ਆ ਤੇ 25 ਲੱਖ ਅਸੀਂ ਲਾ ਦਾਂਗੇ ਤੇ ਸਾਡਾ ਸਾਰਾ ਟੱਬਰ ਲੜਕੀ ਦੇ ਨਾਲ ਸਾਰਾ ਕੈਨੇਡਾ ਚਲੇ ਜਾਵੇਗਾ। ਸਮੇਂ ਬਦਲ ਗਏ, ਚੰਗੀ ਗੱਲ ਹੈ। ਤੁਸੀਂ ਸਤਿਕਾਰਯੋਗ ਉਹਨਾਂ ਮਾਤਾਵਾਂ ਨੇ, ਭੈਣਾਂ ਨੇ ਆਪਣੇ ਹੁਨਰ ਨੂੰ ਸਾਂਭਿਆ ਹੋਇਆ ਔਰ ਇਸ ਹੁਨਰ ਨੂੰ ਤੁਸੀਂ ਅੱਗੇ ਵੀ ਵੰਡ ਰਹੀਆਂ ਹੋ। ਤੁਹਾਡੀ ਦਾਤ ਦਿੰਦੇ ਹਾਂ ਕਿ ਇਸ ਹੁਨਰ ਨੂੰ ਤੁਸੀਂ ਅੱਗੇ ਬੱਚੀਆਂ ਦੇ ਵਿੱਚ ਵੰਡ ਰਹੇ ਹੋ। ਗੁਰੂ ਮਹਾਰਾਜ ਕਿਰਪਾ ਕਰੇ, ਸਤਿਗੁਰੂ ਰਹਿਮਤਾ ਕਰਨ। ਸੋ ਗੁਰੂ ਪਿਆਰਿਓ, ਇੱਕ ਉਪਰਾਲਾ ਵੀ ਬਜ਼ੁਰਗ ਜਿਹੜੇ ਆ ਇਹ ਡਿਪਰੈਸ਼ਨ ਦੇ ਵਿੱਚ ਆ ਰਹੇ ਆ। ਗੁਰੂ ਪਿਆਰਿਓ, ਜਦੋਂ ਪੰਜਾਬ ਨੂੰ ਛੱਡੋਗੇ ਡਿਪਰੈਸ਼ਨ ਹੀ ਹੋਣਾ, ਹੋਰ ਕੀ ਹੋਣਾ। ਹੁਣ ਨਿਆਣਿਆਂ ਨੇ ਤਾਂ ਲਾਲਚ ਕਰ ਲਿਆ ਵੀ ਬਾਪੂ ਦੀ ਪੈਨਸ਼ਨ ਲੱਗੀ ਆ, ਬੇਬੇ ਦੀ ਪੈਨਸ਼ਨ ਲੱਗੀ ਹੋਈ ਆ, ਐਵੇਂ ਕਿੱਧਰ ਕਿਰਾਇਆ ਖਰਚਦੇ ਫਿਰਨਾ ਪੰਜਾਬ ਲੈ ਲੈ ਕੇ ਨਾ। ਉਹ ਗੁਰੂ ਪਿਆਰਿਓ ਨਾਲ ਫਿਰ ਸੋਚ ਲੈਂਦਾ ਵੀ ਇੱਥੇ ਨਿਆਣੇ ਖੜਾਉਂਦੇ ਆ, ਨਾਲੇ ਡਿਪਰੈਸ਼ਨ 'ਚ ਹੀ ਜਾਣਾ। ਉਹ ਸਾਧ ਸੰਗਤ ਜੀ, ਸਾਲ 'ਚ ਇਹਨਾਂ ਦਾ ਇੱਕ ਗੇੜਾ ਮਰਵਾ ਦਿਆ ਕਰੋ। ਉੱਧਰ ਇੰਡੀਆ ਵਿੱਚ 6 ਮਹੀਨਿਆਂ ਬਾਅਦ ਇਹਨਾਂ ਦਾ ਗੇੜਾ ਇੱਕ ਮਰਵਾ ਦਿਆ ਕਰੋ। ਇਹ ਪੰਜਾਬ ਨੂੰ ਟੁੱਟ ਕੇ, ਜਦੋਂ ਤੁਸੀਂ ਇਹਨਾਂ ਨੂੰ ਦੋ ਦੋ ਤਿੰਨ ਤਿੰਨ ਸਾਲ ਪੰਜਾਬ ਨਹੀਂ ਨਾ ਲੈ ਕੇ ਜਾਂਦੇ, ਇਹਨਾਂ ਵਿਚਾਰਿਆਂ ਨੇ ਡਿਪਰੈਸ਼ਨ 'ਚ ਹੀ ਆਉਣਾ, ਕਿਉਂਕਿ ਪੰਜਾਬ ਇਹਨਾਂ ਦਾ ਵਿਰਸਾ ਹੈ, ਇਹ ਪੰਜਾਬ ਨਾਲ ਜੁੜੇ ਹੋਏ ਨੇ, ਪੰਜਾਬ ਇਹਨਾਂ ਦੇ ਰਕਤ ਖੂਨ ਦੇ ਕਤਰੇ ਕਤਰੇ ਵਿੱਚ ਵਸਿਆ। ਹੁਣ ਅਸੀਂ ਆਪਣੇ ਛੋਟੇ ਛੋਟੇ ਲਾਲਚਾਂ ਨੂੰ ਲੈ ਕੇ ਵੀ ਕਿਹੜਾ 6 ਮਹੀਨਿਆਂ ਬਾਅਦ ਬਜ਼ੁਰਗਾਂ ਨੂੰ ਲੈ ਕੇ ਜਾਵੇ, ਵੀਲ ਚੇਅਰ ਦੀ ਇਹਨਾਂ ਨੂੰ ਫੈਸਿਲਿਟੀ ਚਾਹੀਦੀ ਹੈ ਔਰ ਫਿਰ ਪਤਾ ਨਹੀਂ ਘਰ ਕਿੱਦਾਂ ਪਹੁੰਚਣਗੇ ਨਾ ਪਹੁੰਚਣਗੇ। ਠੀਕ ਹੈ, ਕਿਸੇ ਜਗ੍ਹਾ 'ਤੇ ਤੁਸੀਂ ਵੀ ਸੱਚੇ ਹੋ, ਮਗਰ ਕੋਈ ਸਾਂਭਣ ਵਾਲਾ ਨਹੀਂ ਰਹਿ ਗਿਆ, ਤੁਸੀਂ ਸਾਂਭ ਸਕਦੇ ਹੋ। ਪਰ ਗੁਰੂ ਪਿਆਰਿਓ, ਇਹ ਸਾਡਾ ਇਤਿਹਾਸ ਹੈ। ਦਰਅਸਲ ਨਾ ਜਿਹੜੇ ਬਜ਼ੁਰਗ ਹੁੰਦੇ ਆ 80 ਸਾਲ ਤੋਂ ਉੱਪਰ ਟੱਪ ਜਾਂਦੇ ਆ, ਉਹ ਸਾਡਾ ਇਤਿਹਾਸ ਹੁੰਦੇ ਆ। ਬਹੁਤ ਗੱਲਾਂ ਕਿਤਾਬਾਂ ਵਿੱਚ ਨਹੀਂ ਹੁੰਦੀਆਂ ਜਿਹੜੀਆਂ ਇਹਨਾਂ ਨਾਲ ਗੱਲਾਂ ਕਰਕੇ ਅਸੀਂ ਪੁੱਛ ਕੇ ਤੇ ਆਪਣੀ ਬੈਕਗ੍ਰਾਉਂਡ ਬਾਰੇ ਜਾਣਕਾਰੀ ਲੈ ਸਕਦੇ ਹੁੰਦੇ ਆ। ਵਾਹਿਗੁਰੂ ਕਿਰਪਾ ਕਰੇ ਸਾਡੇ ਬਜ਼ੁਰਗਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਵਾਹਿਗੁਰੂ ਉਹਨਾਂ ਬੱਚਿਆਂ ਨੂੰ ਵੀ ਸਮੱਤ ਬਖਸ਼ੇ ਵੀ ਆਪਣੇ ਇਹਨਾਂ ਪੇਰੈਂਟਸ ਨੂੰ ਆਪਣੇ ਮਾਪਿਆਂ ਨੂੰ ਜ਼ਰੂਰ ਸਾਲ ਦੋਵਾਂ ਸਾਲਾਂ ਬਾਅਦ ਪੰਜਾਬ ਦੇ ਵਿੱਚ ਗੇੜਾ ਕਢਾ ਲਿਆ ਕਰੋ। ਜਿਹਨਾਂ ਖੇਤਾਂ ਵਿੱਚ ਇਹਨਾਂ ਨੇ ਹਲ ਚਲਾਏ ਹੋਏ ਨਾ, ਹਲ ਦਾ ਮੁੰਨਾ ਫੜ ਕੇ ਉਹਨਾਂ ਦਾ ਚਿੱਤ ਕਰਦਾ ਹੁੰਦਾ, ਉਹਨਾਂ ਬੰਨਿਆਂ ਦੇ ਉੱਤੇ ਅਸੀਂ ਗੇੜੇ ਕੱਢ ਕੇ ਆਈਏ। ਔਰ ਜਿਹਨਾਂ ਦਰਖਤਾਂ ਦੀਆਂ ਛਾਵਾਂ ਹੇਠਾਂ ਬੈਠ ਕੇ ਇਹਨਾਂ ਨੇ ਆਨੰਦ ਮਾਣੇ ਹੋਇਆ, ਪ੍ਰਸ਼ਾਦੇ ਛਕੇ ਹੋਇਆ, ਆਪਣੀਆਂ ਜੀਵਨ ਸਾਥਣਾਂ ਦੇ ਨਾਲ ਦੋ ਪਿਆਰ ਦੀਆਂ ਗੱਲਾਂ ਕੀਤੀਆਂ, ਇਹਨਾਂ ਨੂੰ ਉਹ ਦਰਖਤ ਹਜੇ ਤੱਕ ਯਾਦ ਆਉਂਦੇ ਆ, ਉਹ ਨਿੰਮਾਂ ਯਾਦ ਆਉਂਦੀਆਂ, ਉਹ ਟਾਹਲੀਆਂ ਯਾਦ ਆਉਂਦੀਆਂ, ਉਹ ਤੂਤਾਂ ਦੀਆਂ ਛਾਵਾਂ ਯਾਦ ਆਉਂਦੀਆਂ, ਬੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ। ਸਤਿਗੁਰ ਕਿਰਪਾ ਕਰਨ, ਆਪਣੇ ਬਜ਼ੁਰਗਾਂ ਨੂੰ ਜ਼ਰੂਰ ਲੈ ਕੇ ਜਾਇਆ ਕਰੋ, ਇਹਨਾਂ ਦੀ ਡਿਪਰੈਸ਼ਨ ਆਪੇ ਦੂਰ ਹੋ ਜਾਣੀਆਂ। ਔਰ ਗੁਰੂ ਪਿਆਰਿਓ, ਅੱਜ ਬਹੁਤ ਮਹਾਨ ਪੁਰਬ ਹੈ, ਮੈਂ ਤੁਹਾਨੂੰ ਯਾਦ ਕਰਾਉਣ ਦਾ ਯਤਨ ਕਰਾਂ, ਔਰ ਅੱਜ ਦਾ ਮੇਰਾ ਟੌਪਿਕ ਵੀ ਉਹੀ ਹੋਏਗਾ। ਅੱਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ। ਆਪ ਸਿੱਖ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ। ਗੁਰੂ ਪਿਆਰਿਓ, ਹੱਥ ਜੋੜ ਕੇ ਵਧਾਈ ਦਿਆ ਕਰੋ ਸ਼ਹਿਨਸ਼ਾਹ ਸੱਚੇ ਸ਼ਹਿਨਸ਼ਾਹ ਨੂੰ। ਦੋ ਤਲਵਾਰਾਂ ਪਹਿਨ ਕੇ ਤਖ਼ਤ ਦੇ ਉੱਤੇ ਬਿਰਾਜਮਾਨ ਹੋਏ ਸੀ। ਪਰ ਸਤਿਗੁਰਾਂ ਦਾ ਪ੍ਰਕਾਸ਼ ਕਿਵੇਂ ਹੁੰਦਾ ਹੈ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਾਦੀ ਹੋਇਆ ਨੂੰ ਤਕਰੀਬਨ 8 ਸਾਲ ਹੋ ਜਾਂਦੇ ਆ, ਘਰ ਦੇ ਵਿੱਚ ਹਜੇ ਨਵਾਂ ਜੀ ਨਹੀਂ ਆਇਆ। ਤੇ ਗੁਰੂ ਪਿਆਰਿਓ, ਜਿਹੜਾ ਸ਼ਰੀਕਾ ਭਾਈਚਾਰਾ ਹੁੰਦਾ ਨਾ, ਔਰ ਆਪਣੇ ਕਿਸੇ ਛੋਟੇ ਵੱਡੇ ਭਰਾ ਦੇ ਘਰ ਔਲਾਦ ਨਾ ਹੋਵੇ, ਹੁਣ ਤੇ ਗੁਰੂ ਪਿਆਰਿਓ ਹੈ ਹੀ ਇੱਕ ਹੈ, ਹੁਣ ਤੇ ਕਿਸੇ ਦੇ ਉੱਤੋਂ ਕੀ ਇੱਦਾਂ ਦੀਆਂ ਆਸਾਂ ਰੱਖਣੀਆਂ। ਜਦੋਂ ਚਾਰ ਚਾਰ ਪੰਜ ਪੰਜ ਸਾਡੇ ਬਜ਼ੁਰਗਾਂ ਦੇ ਮੁੰਡੇ ਹੁੰਦੇ ਸੀ ਨਾ, ਤੇ ਉਦੋਂ ਇੱਕ ਦੂਜੇ ਦਾ ਲਾਲਚ ਕਰ ਲੈਂਦੇ ਸੀ, ਇੱਕ ਦੋਵਾਂ ਨੂੰ ਛੜੇ ਰੱਖ ਲੈਣਾ, ਵੀ ਕੀ ਕਰਨਾ, ਵੀ ਇਹ ਸਾਰਿਆਂ ਨੂੰ ਵਿਆਹ ਕੇ ਕੀ ਕਰਨਾ, ਵੀ ਸਾਡੇ ਇੱਕ ਦੋਵਾਂ ਨਿਆਣਿਆਂ ਨੂੰ ਪੈਲੀ ਵੱਧ ਆ ਜਾਇਆ ਕਰੂ। ਜਿੱਥੇ ਪੰਜ ਪੰਜ ਛੇ ਛੇ ਹੁੰਦੇ ਸੀ ਨਾ, ਵਿੱਚੋਂ ਇੱਕ ਦੋ ਛੜੇ ਹੁੰਦੇ ਸੀ। ਤੇ ਸਤਸੰਗਤ ਜੀ, ਜਿਸ ਦੇ ਘਰੇ ਔਲਾਦ ਨਾ ਹੋਣੀ, ਕਿਤੇ 5-7 ਸਾਲ ਲੰਘ ਜਾਣੇ ਔਲਾਦ ਨਾ ਹੋਣੀ, ਤੇ ਸ਼ਰੀਕਾਂ ਨੂੰ ਇੱਕ ਹੋਰ ਗੁਰੂ ਪਿਆਰਿਓ ਉਸ ਵੇਲੇ ਇੱਕ ਆਸ ਹੁੰਦੀ ਸੀ ਵੀ ਇਹਦੀ ਜਾਇਦਾਦ ਵੀ ਸਾਨੂੰ ਆਵੇਗੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਾਦੀ ਹੋਇਆ ਨੂੰ 8 ਸਾਲ ਦੇ ਕਰੀਬ ਹੋ ਗਏ, ਪਰ ਘਰ ਦੇ ਵਿੱਚ ਹਜੇ ਕੋਈ ਨਵਾਂ ਜੀ ਨਹੀਂ ਆਇਆ। ਵੱਡਾ ਭਰਾਤਾ ਸੀ ਪ੍ਰਿਥੀ ਚੰਦ ਤੇ ਭਰਜਾਈ ਸੀ ਕਰਮੋ, ਆਪਸ ਵਿੱਚ ਗੱਲਾਂ ਬਾਤਾਂ ਕਰਨੀਆਂ। ਹੁਣ ਪ੍ਰਿਥੀ ਚੰਦ ਨੂੰ ਕਈ ਵਾਰ ਕਰਮੋ ਨੇ ਮਿਹਣੇ ਮਾਰਨੇ, ਨਖੱਟੂਆ ਜੇ ਤੂੰ ਕਿਤੇ ਆਪਣੇ ਬਾਪ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਆਖੇ ਲੱਗਾ ਹੁੰਦਾ, ਤੂੰ ਉਹਦੀ ਨੇਕ ਔਲਾਦ ਹੁੰਦੀ ਤੇ ਇਸ ਗੱਦੀ ਦੇ ਵਾਰਸ ਆਪਾਂ ਹੋਣਾ ਸੀ। ਆਪਣੇ ਕੋਲੋਂ ਗੱਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਲੈ ਗਏ, ਕਰਕੇ ਤੂੰ ਚੰਗਾ ਨਹੀਂ ਨਿਕਲਿਆ। ਪ੍ਰਿਥੀ ਚੰਦ ਨੂੰ ਇੱਦਾਂ ਦੇ ਮਿਹਣੇ ਮਾਰਨੇ, ਤੇ ਪ੍ਰਿਥੀ ਚੰਦ ਨੇ ਆਪਣੇ ਬਚਾਅ ਵਾਸਤੇ ਕਹਿਣਾ ਕੋਈ ਨਹੀਂ ਕਰਮੋ। ਤਾਂ ਕੀ ਹੋਇਆ, ਜੇ ਅਰਜਨ ਨੇ ਗੁਰੂ ਅਰਜਨ ਨੇ ਆਪਣਾ ਹੱਕ ਮਾਰ ਲਿਆ ਤੇ ਤਾਂ ਕੀ ਹੋਇਆ, ਉਹਦੇ ਘਰ ਕਿਹੜੀ ਔਲਾਦ ਹੈ? ਇਹ ਗੱਦੀ ਅੱਜ ਨਹੀਂ ਆਈ ਤੇ ਕੱਲ ਨੂੰ ਆਪਣੇ ਕੋਲ ਆ ਜਾਵੇਗੀ। ਆਪਣਾ ਪੁੱਤਰ ਮਿਹਰਬਾਨ ਇਸ ਗੱਦੀ ਦਾ ਵਾਰਸ ਬਣ ਜਾਵੇਗਾ। ਤੇ ਗੁਰੂ ਪਿਆਰਿਓ, ਐਦਾਂ ਦੇ ਤਾਨੇ ਮਿਣੇ ਆ ਨਾ, ਇਹ ਮਾਤਾ ਗੰਗਾ ਕੋਲ ਵੀ ਇੱਕ ਦਿਨ ਪਹੁੰਚ ਜਾਂਦੇ ਨੇ। ਕਿਸੇ ਸੇਵਾਦਾਰਨੀ ਨੇ ਮਾਤਾ ਗੰਗਾ ਜੀ ਕੋਲ ਆ ਕੇ ਬੇਨਤੀ ਕੀਤੀ, ਮਾਤਾ ਜੀ ਹੁਣ ਤਾਂ ਸ਼ਰੀਕ ਮਿਹੜਿਆਂ ਤੱਕ ਉੱਤਰ ਆਏ, ਤੁਸੀਂ ਧੰਨ ਗੁਰੂ ਅਰਜਨ ਦੇਵ ਜੀ ਤੱਕ ਬੇਨਤੀ ਕਿਉਂ ਨਹੀਂ ਕਰਦੇ? ਉਹ ਤੁਹਾਡੀ ਕੁੱਖ ਨੂੰ ਭਾਗ ਲਾ ਦੇਣ। ਸੋ ਗੁਰੂ ਮਹਾਰਾਜ ਆਖਰ ਦੀਵਾਨ ਦੀ ਸਮਾਪਤੀ ਤੋਂ ਬਾਅਦ ਇੱਕ ਦਿਨ ਘਰੇ ਵਾਪਸ ਆਉਂਦੇ ਤੇ ਮਾਤਾ ਗੰਗਾ ਜੀ ਉਹਨਾਂ ਦੇ ਕੋਲ ਬੈਠ ਕੇ ਪਣਗ ਤੇ ਇੱਕ ਪਿਆਰ ਦੇ ਹਟਕੋਰੇ ਜਿਹਾ ਲੈ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਇਉਂ ਕਰਦੇ।

माता गंगा जी सतगुरां दे चरणां दे विच बैठ के ते कुछ गल्लां बातां कहण लग पए हटकोरे जे लैके। जरूरत है ना, लोड़ है, खास करके बच्चे दी जदों जरूरत होवे। गुरु प्यारिओ, घर दे विच औलाद ना होवे, व्याह होए नूं 7-8 साल हो जाण, ते सतसंगत जी उस मां दे दिल तों पुछिया जा सकदा। दुनिया दे विच जे कोई मां दे, सतसंगत जी, औरत वास्ते जे कोई वड्डा खिताब है तो मां दा आ, मां शब्द दा। भई दुनिया दे उत्ते सानू कोई मां कहण वाला आवे, मां दे कालजे नूं ठंड पै जांदी आ जदों मां नूं कोई औरत नूं कोई मां कह के आवाज मारदा। इदां दे भी समें सी जदों 2 साल घर दे विच 3 साल बच्चा ना होना, ना कोई नवा जी ना आना, ते घर दियां मातावां नूं नानियां दादियां नूं फिकर लग जांदा हुंदा सी, इहनूं फलाने डाक्टर नूं दिखाउणा सी, सियाणे दी सलाह लैणी सी। गुरु प्यारिओ, इन्ना फिकर लग जांदा हुंदा सी, फिर फलानी जगह ते मत्था टका के लिआउणा सी, अरदास बेनती करनी सी, अरदासां कर कीतियां जांदियां सी, तीर्थ तीर्थ सैर करावे, गुग्गे ते मड़ियां पजवावे, सिवियां उत्ते मास रणावे, कुदरत इस पुत्र जी ना वस्त प्यारी ते जिस दी भुक्की दुनिया सारी। बड़े टूने टप्पे बच्चियां दी अपनी औलाद वास्ते कीते जांदे सन। समय बदल गया गुरु प्यारे, उदो कुदरत ते डिपेंड सी, असी रब ते डिपेंड सी। अज कुदरत नूं, अज रब नूं कौन मानता है? नहीं बच्चा होया की परवाह, IVF राही रखवा लांगे। साडियां IVF राही नसलां चेंज हो रही, नसलां। गुरु प्यारिओ, साडा पता नहीं समाज इधर नूं ध्यान कातों नहीं दे रहा। बेशक असी नवे युग दे विच जी रहे हां, पर आने वाले टाइम च देख लो साडियां नसलां दे विच बहुत फर्क पैंदा जा रहा। जिहड़ी IVF एक स्कीम आई है ना, भी कोई गल नहीं बच्चा नहीं भी हुंदा ते कोई गल नहीं, IVF राही असी बच्चा पैदा कर लांगे। माफ करना सतसंगत जी, ये एक बहुत खतरनाक हथियार है जिहड़ा साडे पंजाबियों नूं खत्म करन वास्ते वरत्या। गुरु महाराज कृपा कर साडी दुनिया नूं समत आ जावे, समझ आ जावे। इसे ही करके ते सतसंग जी आने वाले टाइम आस, मेरे नौजवान वीर बैठे ने, मेरा कई बार इतिहास की लड़ी तो मन टुट के इन्हां नाल गल्लां करन नूं चित करे आउंदा। नौजवानों, अपने आप नूं सांभो। अज साडे नौजवान तुरे किधर फिरदे ने, जिन्हां सिक्खी सरूप नूं सांभणा सीगा, सिखी दियां बातां पाया करनियां सी, इत्थे सिर तलियां दे उत्ते धर के नच्चण वालियां दियां गल्लां हुंदियां सी। ते गुरु प्यारिओ, अज साडे नौजवान अपने जेंडर चेंज करवा के मुंडे कुड़ियां बने फिरदे ते कुड़ियां मुंडे बनियां फिरदियां, अज साडे समाज नूं हो की गया? समत बख्शे सच्चे सतगुरु, जिद्दां दे तुहानूं रब ने बनाया इदां दे बने रहिए ना, आपां इहदे विच कोई छेड़छाड़ ना करिए। जे तैनूं रब ने इंसान बनाया, आदमी बनाया, तां आदमी बनिया रहो। लेकिन इत्थे सब कुछ होण लग पिया, बाहरले विदेशों दे विच तुसीं जिथे रहिंदे हो, इधरलियां सतसंग जी बीमारियां, हाँ इधर बहुत वधिए भी कुछ चीज़ां ने, ते कुछ इधरले जिहड़े जिन्हां नाल साडा कोई नहीं लैण देण सी, ओह भी साडे धक्के दे नाल साडे गल मड़ दित्तियां गईआं। खैर, गुरु महाराज कृपा करे, मैं माता गंगा जी ते धन गुरु अर्जन देव जी महाराज जी की बात पा रहा सा तुहाडे सामणे। गुरु अर्जन देव ते माता गंगा जी दे विआह होए नूं 8 साल हो गए, घर दे विच जी नहीं है ते मेहणे वजने शुरू हो गए। माता गंगा जी सतगुरां दे चरणां विच जाके कहिंदे, दाता जी मैं गरीबणी अज तुहाडे कोलों मंगण वास्ते आई हां। सतगुरु मुस्कुरा के कहण लगे, गंगा जी केड़ी चीज की तुहानूं थोड़ है अपने घर दे विच, अज केड़ी चीज मंगण वास्ते आए हो? तुहाडा ते आ जिहड़ा जीवन है बादशाहां वर्गा, राणियां वांग तुसीं जी रहे हो, तुहानूं किस चीज की जरूरत होगी? नहीं दाता जी, मैं एक मां दा दिल रखदी, मैं एक औरत आं, दुनिया मेहणे मार लापी, शरीक मेहणे मार लापै। सतगुर कहिंदे, की मेहणे वजे? कहिंदे, शरीकां ने सानूं औंतरे कहना शुरू करता, औंतरे, भी इन्हां दे घर औलाद नहीं होनी, इन्हां दुनिया तो औंतरे जाना, और इन्हां दा जो जायदाद है, जो गुरगद्दी दे भी वारस बने हैं ना, आखिर ये सारा कुछ एक दिन साडे कोल ही आ जाना। कहिंदे, पे की करिए? माता गंगा जी आखण लगे, सतगुरु दुनिया नूं वंडण वालिया दातिया, अपने घर दे विच वी मैं झोली अड के खड़ी हाँ, मेरी झोली दे विच वी पुत्तर दी खैर पा दे, बच्चे दी खैर पा दे। सतगुरु सोच के थोड़ा जिहा मुस्कुरा के आखण लगे, कहिंदे, गंगा जी असी इस
ਪਰਮਾਤਮਾ ਦੇ ਭੰਡਾਰੇ ਦੇ ਵਰਤਾਵੇ ਹਾਂ। ਅਸੀਂ ਦੁਨੀਆਂ ਨੂੰ ਵੰਡ ਸਕਦੇ ਹਾਂ, ਅਸੀਂ ਆਪਣੇ ਘਰ ਦੇ ਵਿੱਚ ਨਹੀਂ ਵੰਡ ਸਕਦੇ। ਫਿਰ ਦਾਤਾ ਮੈਂ ਕੀ ਕਰਾਂ? ਕਹਿੰਦੇ ਵੀ ਤੁਸੀਂ ਬਾਬਾ ਬੁੱਢਾ ਜੀ ਦੇ ਕੋਲ ਜਾਓ। ਉਹ ਇੱਕ ਸੇਵਕ ਹੈ ਗੁਰੂ ਘਰ ਦਾ, ਔਰ ਉਹ ਬਾਬਾ ਮਾਨ ਸਨਮਾਨ ਪ੍ਰਾਪਤ ਕਰ ਚੁੱਕਾ ਹੈ। ਧੰਨ ਗੁਰੂ ਨਾਨਕ ਦੇ ਘਰ ਦੇ ਵਿੱਚ ਉਹਦਾ ਬੜਾ ਵੱਡਾ ਰੁਤਬਾ ਹੀ, ਉਹ ਬ੍ਰਹਮ ਗਿਆਨੀ ਹੈ, ਔਰ ਉਹਦਾ ਜੇ ਰਸਨਾ ਦੇ ਵਿੱਚ ਜਿਹੜਾ ਕੋਈ ਵਚਨ ਨਿਕਲ ਜਾਂਦਾ ਉਹ ਪੂਰਾ ਹੋ ਜਾਂਦਾ। ਪੰਜ ਗੁਰੂ ਸਾਹਿਬਾਨਾਂ ਨੂੰ ਆਪਣੇ ਹੱਥੀ ਬਾਬਾ ਬੁੱਢਾ ਜੀ ਨੇ ਗੁਰੂ ਪੈਰੂ ਤਿਲਕ ਦਿੱਤੇ ਸੀ, ਔਰ ਉਹਨਾਂ ਨੇ ਛੇਵੇਂ ਤੇ ਸੱਤਵੇਂ ਪਾਤਸ਼ਾਹ ਦੇ ਦਰਸ਼ਨ ਵੀ ਕੀਤੇ ਸੀਗੇ। 125 ਸਾਲ ਉਮਰ ਉਸ ਬਿਰਧ ਬਾਬੇ ਦੀ, ਧੰਨ ਗੁਰੂ ਨਾਨਕ ਦੀ ਛਾਤੀ ਦੇ ਨਾਲ ਵੀ ਉਹਨੇ ਲੱਗਿਆ ਸੀ, ਗੁਰੂ ਮਹਾਰਾਜ ਜੀ ਦੀ ਛਾਤੀ ਦਾ ਵੀ ਨਿੱਘ ਮਾਣਿਆ ਸੀ। ਐਡਾ ਕਰਨੀ ਵਾਲਾ ਮਹਾਂਪੁਰਸ਼, ਕਹਿੰਦੇ ਉਹਨਾਂ ਦੇ ਕੋਲ ਜਾਓ, ਪ੍ਰਸ਼ਾਦਾ ਲੈ ਕੇ ਜਾਓ। ਜਿੱਦਾਂ ਦੇ ਜੱਟਾਂ ਦੇ ਪੁੱਤ ਖੇਤਾਂ ਦੇ ਵਿੱਚ ਹਲ ਵਾਹੁੰਦੇ ਤੇ ਜਿੱਦਾਂ ਮਾਵਾਂ ਰੋਟੀਆਂ ਲੈ ਕੇ ਜਾਂਦੀਆਂ ਨਾ, ਉਸ ਬਾਬਾ ਬੁੱਢਾ ਜੀ ਵਾਸਤੇ ਪ੍ਰਸ਼ਾਦਾ ਪਾਣੀ ਲੈ ਕੇ ਜਾਇਓ, ਸਾਦਗੀ ਦੇ ਨਾਲ ਜਾਇਓ ਤੇ ਉਹਨਾਂ ਦੇ ਕੋਲੋਂ ਅਰਦਾਸ ਕਰਾਇਓ। ਮੈਂ ਅਸੀਂ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਡਾ ਮਨ ਕਹਿੰਦਾ ਕਿ ਉਸ ਬਾਬਾ ਬੁੱਢਾ ਜੀ ਦੀ ਕੀਤੀ ਅਰਦਾਸ ਕਦੀ ਬਿਰਥੀ ਨਹੀਂ ਜਾਵੇਗੀ। ਕਹਿੰਦੇ ਮਾਤਾ ਗੰਗਾ ਜੀ ਗਏ, ਕਈ ਇਤਿਹਾਸਕਾਰਾਂ ਨੇ ਲਿਖਿਆ ਵੀ ਦੋ ਵਾਰ ਗਏ, ਚਲੋ ਮੈਂ ਗੱਲ ਨੂੰ ਨਿੱਕੀ ਕਰਕੇ ਕਰਨ ਦਾ ਯਤਨ ਕਰਾਂ। ਦੋ ਵਾਰ ਗਏ, ਤਿੰਨ ਵਾਰ ਗਏ, ਜਿੱਦਾਂ ਵੀ ਗਏ, ਲੇਕਿਨ ਇਹ ਕਿਰਪਾ ਜਿਹੜੀ ਹੈ ਨਾ ਬਾਬਾ ਬੁੱਢਾ ਜੀ ਕਰਦੇ ਨੇ, ਅਰਦਾਸ ਕਰਦੇ ਨੇ। ਹੁਣ ਮਾਤਾ ਗੰਗਾ ਜੀ ਨੰਗੇ ਪੈਰੀ ਜਾਂਦੇ ਨੇ, ਔਰ ਗੁਰੂ ਪਿਆਰਿਓ ਜਿੱਦਾਂ ਸਾਡੀਆਂ ਪਿੰਡਾਂ ਦੀਆਂ ਸਵਾਣੀਆਂ ਜੱਟੀਆਂ ਆਪਣੇ ਪੁੱਤਰਾਂ ਦੀਆਂ ਖੇਤਾਂ ਦੇ ਵਿੱਚ ਜਦੋਂ ਹਲ ਵਾਹੁੰਦੇ ਸੀ ਨਾ, ਤੇ ਜਿੱਦਾਂ ਪ੍ਰਸ਼ਾਦਾ ਲੈ ਕੇ ਜਾਂਦੀਆਂ ਹੁੰਦੀਆਂ, ਕੀ ਹੁੰਦਾ ਸੀ? ਮੱਕੀ ਦੀਆਂ ਰੋਟੀਆਂ, ਆਲੂਆਂ ਦੇ ਪਰੌਠੇ, ਮਿੱਸੇ ਪ੍ਰਸ਼ਾਦੇ, ਨਾਲ ਦਹੀਂ ਹੋਣਾ, ਨਾਲ ਲੱਸੀ ਹੋਣੀ, ਗੰਢਾ ਹੋਣਾ, ਅਚਾਰ ਹੋਣਾ, ਏਦਾਂ ਦਾ। ਜਿਹਦੇ ਖੇਤਾਂ 'ਚ ਸਾਡੇ ਸਤਿਕਾਰਯੋਗ ਬਜ਼ੁਰਗ ਨਾ ਕੰਮ ਕਰਦੇ ਸੀ, ਉਹਨਾਂ ਵਾਸਤੇ ਏਦਾਂ ਪ੍ਰਸ਼ਾਦੇ ਜਾਇਆ ਕਰਦੇ ਸੀ। ਮਾਤਾ ਗੰਗਾ ਜੀ ਪ੍ਰਸ਼ਾਦਾ ਲੈ ਕੇ ਗਏ ਤੇ ਗੁਰੂ ਪਿਆਰਿਓ ਬਾਬਾ ਬੁੱਢਾ ਜੀ ਦੂਰੋਂ ਹੀ ਦੇਖ ਕੇ, ਏਦਾਂ ਮੱਥੇ ਦੇ ਉੱਤੇ ਹੱਥ ਰੱਖ ਕੇ ਤੇ ਦੂਰੋਂ ਹੀ ਦੇਖ ਕੇ 2 ਕਿੱਲੇ ਅੱਗਿਓਂ ਲੈਣ ਵਾਸਤੇ ਚੱਲ ਪੈਂਦੇ। ਆਪਣਾ ਰੰਬਾ ਰੱਖ ਦਿੱਤਾ, ਆਪਣੀ ਪੱਲੀ ਰੱਖ ਦਿੱਤੀ ਆ, ਘਾਹ ਖੋਤ ਦਿੱਤੇ ਸਨ ਮੱਝਾਂ ਗਾਵਾਂ ਵਾਸਤੇ, ਘੋੜਿਆਂ ਵਾਸਤੇ, ਤੇ ਜਾ ਕੇ ਮਾਤਾ ਜੀ ਦੇ ਚਰਨਾਂ ਉਪਣੇ ਸੀਸ ਦੇ ਉੱਤੋਂ ਉਹ ਪ੍ਰਸ਼ਾਦਾ ਲਾ ਲਿਆ ਤੇ ਨਾਲ ਅੱਗੇ ਅੱਗੇ ਤੁਰ ਪਏ ਤੇ ਕੀ ਆਪਣੇ ਮੁਖਾਰ ਬਿੰਦੂ ਬਾਬਾ ਬੁੱਢਾ ਜੀ ਕੀ ਬੋਲਦੇ ਨੇ? ਕਹਿੰਦੇ ਮਾਤਾ ਜੀ ਤੁਸੀਂ ਪ੍ਰਸ਼ਾਦਾ ਲੈ ਕੇ ਆਇਓ, ਸੱਚੀ ਮਾਂ ਮੈਨੂੰ ਅੱਜ ਬਹੁਤ ਭੁੱਖ ਲੱਗੀ ਸੀ। ਮਾਵਾਂ ਨੂੰ ਪਤਾ ਹੁੰਦਾ ਆਪਣੇ ਪੁੱਤਾਂ ਦਾ ਕਿ ਅੱਜ ਮੇਰਾ ਪੁੱਤ ਕਿੰਨਾ ਸਵਾਸਤੇ ਦਾ ਖੇਤਾਂ ਦੇ ਵਿੱਚ ਕੰਮ ਕਰਦਾ ਹੈ, ਅੱਜ ਮੈਨੂੰ ਮਾਤਾ ਜੀ ਬਹੁਤ ਭੁੱਖ ਲੱਗੀ ਸੀ। ਗੁਰੂ ਪਿਆਰੇ ਉਹ ਗੱਲਾਂ ਕਰਦੇ ਕਰਦੇ ਡੇਰੇ ਦੇ ਵਿੱਚ ਪਹੁੰਚ ਗਏ ਤੇ ਮਾਤਾ ਗੰਗਾ ਜੀ ਨਾਲੇ ਤੇ ਪ੍ਰਸ਼ਾਦਾ ਫੜਾ ਰਹੇ ਨੇ ਤੇ ਨਾਲੇ ਬਾਬਾ ਬੁੱਢਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਨੇ, ਬਾਬਾ ਜੀ ਇੱਕ ਪੁੱਤਰ ਦੀ ਦਾਤ ਚਾਹੀਦੀ ਹੈ। ਮਾਤਾ ਗੰਗਾ ਜੀ ਕਿਵੇਂ ਅਰਦਾਸ ਕਰਦੇ ਨੇ ਤੇ ਬਾਬਾ ਬੁੱਢਾ ਜੀ ਕੈਸਾ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਕੈਸਾ ਆਸ਼ੀਰਵਾਦ ਦਿੰਦੇ ਨੇ? ਸੋ ਢਾਡੀ ਜਥਾ ਉਸ ਵੇਲੇ ਦੀ

ਬਾਬਾ ਬੁੱਢਾ ਜੀ ਆਸ਼ੀਰਵਾਦ ਕੀ ਦਿੰਦੇ ਨੇ, ਉਹਨੇ ਵਾਰਨੇ ਲਾਲ ਜੋ ਹਿੰਦ ਬਦਲੇ, ਪੁੱਤਰ ਪੋਤਰੇ ਤਿਆਰ ਪਰਿਵਾਰ ਕਰ ਸੀ। ਵਕਤ ਆਵੇਗਾ ਬਾਬਾ ਬੁੱਢਾ ਜੀ ਗੁਰੂ ਪਿਆਰਿਓ ਜਿੱਦਾਂ ਪ੍ਰਸ਼ਾਦਾ ਖੇਤਾਂ 'ਚ ਬਹਿ ਕੇ ਜੱਟਾਂ ਦੇ ਮੁੰਡੇ ਖਾਂਦੇ ਸੀ ਨਾ, ਇੱਦਾਂ ਹੀ ਬਾਬਾ ਜੀ ਨੇ ਪ੍ਰਸ਼ਾਦੇ ਹੱਥ ਦੇ ਉੱਤੇ ਰੱਖ ਲੈ, ਦਹੀਂ ਪਾ ਲਿਆ, ਲੱਸੀ ਪਾ ਲਈ, ਅਚਾਰ ਰੱਖ ਲਿਆ ਪ੍ਰਸ਼ਾਦਿਆਂ ਦੇ ਉੱਤੇ। ਤੇ ਸਤਸੰਗਤ ਜੀ ਇੱਕ ਗੰਢਾ, ਸਾਡਾ ਇਤਿਹਾਸ ਕਹਿੰਦਾ ਹੈ ਕਿ ਪਿਆਜ ਵਾਲਾ ਗੰਢਾ ਬਾਬਾ ਜੀ ਨੇ ਉਹ ਜਦੋਂ ਫੜਿਆ ਨਾ, ਹੁਣ ਕੱਟ ਕੇ ਨਹੀਂ ਲੈ ਕੇ ਗਏ, ਕਰਦਨਾ ਕੱਟਿਆ ਨਹੀਂ, ਆਪਣੇ ਗੋਡੇ ਦੇ ਉੱਤੇ ਰੱਖ ਕੇ ਗੁਰੂ ਪਿਆਰਿਓ ਜ਼ੋਰ ਦੀ ਮੁੱਕੀ ਮਾਰੀ ਹੈ, ਗੰਢੇ ਦੇ ਉੱਤੇ ਗੰਢਾ ਪਿਸਿਆ, ਵਿੱਚੋਂ ਇੱਕ ਗਟੋਲੀ ਭੱਜ ਕੇ ਪਾਸੇ ਨੂੰ ਗਈ ਤੇ ਬਾਬਾ ਜੀ ਖੁਸ਼ ਹੋ ਕੇ ਕਹਿਣ ਲੱਗੇ, ਮਾਤਾ ਜੀ ਕਿੱਡੀ ਸਤਿਗੁਰਾਂ ਨੇ ਤੁਹਾਡੇ ਉੱਤੇ ਕਿਰਪਾ ਕੀਤੀ ਹੈ, ਅੱਜ ਜਿੱਦਾਂ ਗੰਢਾ ਭੰਨਿਆ ਨਾ, ਏਦਾਂ ਮੁਗਲਾਂ ਦੇ ਸਿਰ ਭੰਨੇਗਾ ਆਉਣ ਵਾਲੇ ਵਕਤ ਵਿੱਚ, ਤੁਹਾਨੂੰ ਉਹ ਵਾਹਿਗੁਰੂ ਏਦਾਂ ਦਾ ਲਾਲ ਪੈ ਆਵੇਗਾ ਤੁਹਾਡੇ ਘਰ ਦੇ ਵਿੱਚ। ਬਖਸ਼ਾਂ ਹੋ ਗਈਆਂ ਬਾਬਾ ਬੁੱਢਾ ਜੀ ਦਾ ਗੁਰੂ ਪਿਆਰਿਓ, ਸਾਡੇ ਸਿੱਖ ਧਰਮ ਦੇ ਅੰਦਰ, ਸਿੱਖ ਪੰਥ ਦੇ ਅੰਦਰ ਉਹਨਾਂ ਦਾ ਬੜਾ ਉੱਚਾ ਰੁਤਬਾ ਹੈ। 12 ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ ਸਨ, ਸੇਵਾ ਕਮਾਈ, ਕਾਲ ਕਮਾਈ ਪੂਰੀ ਗੁਰੂ ਪਿਆਰਿਓ। ਉਸ ਤੋਂ ਬਾਅਦ ਜਦੋਂ ਗੁਰਤਾ ਗੱਦੀ ਦਿੰਦੇ ਆ ਨਾ ਸਤਿਗੁਰੂ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਆ ਬਾਬਾ ਲਹਿਣਾ ਨੂੰ, ਬਾਬਾ ਲਹਿਣਾ ਜੀ ਦੇ ਚਰਨਾਂ ਦੇ ਉੱਤੇ ਸਭ ਤੋਂ ਪਹਿਲਾਂ ਆਪਣਾ ਸੀਸ ਰੱਖਣ ਵਾਲੇ ਧੰਨ ਗੁਰੂ ਨਾਨਕ, ਤੇ ਦੂਸਰਾ ਸੀਸ ਜਿਹੜੇ ਵੀ ਗੁਰੂ ਦੇ ਚਰਨਾਂ ਤੇ ਝੁਕਦਾ ਸੀ ਉਹ ਬਾਬਾ ਬੁੱਢਾ ਜੀ ਦਾ ਝੁਕਦਾ ਸੀ। ਜਿੰਨੇ ਗੁਰੂ ਸਾਹਿਬਾਨਾਂ ਨੂੰ ਗੁਰਤਾ ਗੱਦੀ ਦਿੱਤੀ ਹੈ, ਹਰ ਗੁਰੂ ਸਾਹਿਬਾਨ ਦਾ ਜਿਹਨਾਂ ਨੂੰ ਗੁਰਤਾ ਗੱਦੀ ਦੇਣੀ, ਪਹਿਲਾਂ ਉਸ ਗੁਰੂ ਸਾਹਿਬਾਨਾਂ ਦਾ ਸੀਸ ਝੁਕਦਾ ਸੀ ਤੇ ਦੂਸਰਾ ਉਹਨਾਂ ਚਰਨਾਂ ਦੇ ਉੱਤੇ ਬਾਬਾ ਬੁੱਢਾ ਜੀ ਦਾ ਸੀਸ ਝੁਕਦਾ ਸੀ। ਕਿੱਡੀ ਕਰਨੀ ਵਾਲੀ ਸਨ, ਕਿੱਡਾ ਰੁਤਬਾ ਸੀ। ਔਰ ਗੁਰੂ ਪਿਆਰਿਓ 98 ਸਾਲ ਦੀ ਉਮਰ ਦੇ ਵਿੱਚ, ਔਰ ਕਿਹੜਾ ਬਜ਼ੁਰਗ ਹੈ ਜਿਹੜਾ 98 ਸਾਲ ਦੇ ਵਿੱਚ ਆਪਣੇ ਆਪ ਤੁਰਿਆ ਫਿਰਦਾ ਹੋਵੇ। ਪਹਿਲੀ ਤੇ ਗੱਲ ਇੰਨੀ ਉਮਰ ਹੀ ਨਹੀਂ ਹੋਣੀ ਕਿਸੇ ਦੀ, ਤੇ ਜੇ ਹੋਈ ਵੀ ਤੇ ਗੁਰੂ ਪਿਆਰਿਓ ਆਪਣੇ ਅੰਤਮ ਸਵਾਸਾਂ ਨੂੰ ਗਿਣਦਾ ਹੁੰਦਾ, ਕੰਮ ਕਾਰ ਜੋਗਾ ਨਹੀਂ ਕੋਈ ਹੁੰਦਾ। ਪਰ ਸਾਡਾ ਇਤਿਹਾਸ ਕਹਿੰਦਾ ਹੈ ਕਿ 98 ਸਾਲ ਦੀ ਉਮਰ ਦੇ ਵਿੱਚ ਰਾਮ ਸਰ ਦੇ ਪਵਿੱਤਰ ਅਸਥਾਨ ਤੋਂ ਜਿੱਥੇ ਸੱਚੇ ਸਤਿਗੁਰਾਂ ਨੇ ਪਾਵਨ ਬੀੜ ਦਾ ਉਤਾਰਾ ਕੀਤਾ ਸੀ ਨਾ, ਉਸ ਰਾਮ ਸਰ ਦੇ ਪਵਿੱਤਰ ਅਸਥਾਨ ਤੋਂ ਤਕਰੀਬਨ 1.5 ਕਿਲੋਮੀਟਰ ਪੈਂਡਾ ਹੈ ਹਰਿਮੰਦਰ ਸਾਹਿਬ ਤੋਂ, ਤੇ ਉਸ ਵੇਲੇ ਜਿਹੜਾ ਪਾਵਨ ਗ੍ਰੰਥ ਤਿਆਰ ਕੀਤਾ ਸੀ ਉਹਦਾ ਵਜ਼ਨ ਵੀ ਕੋਈ ਮਣ ਸਵਾ ਮਣ ਦੇ ਕਰੀਬ ਸੀ, ਭਾਵ 40-45-50 ਕਿਲੋ ਦੇ ਕਰੀਬ। ਤੇ 98 ਸਾਲ ਦਾ ਬਜ਼ੁਰਗ ਆਪਣੇ ਸੀਸ ਦੇ ਉੱਤੇ 1.5-2 ਕਿਲੋਮੀਟਰ ਪੈਂਡਾ ਤੈਅ ਕਰਕੇ ਹਰਿਮੰਦਰ ਸਾਹਿਬ ਤੱਕ ਪਾਵਨ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਉਠਾ ਕੇ ਲੈ ਕੇ ਆਏ ਸਨ ਆਪਣੇ ਸੀਸ ਦੇ ਉੱਤੇ। ਕਿੱਡਾ ਰੁਤਬਾ, ਕਿੱਡਾ ਮਾਣ ਬਖਸ਼ਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ। ਔਰ ਫਿਰ ਕਹਿੰਦੇ ਜਦੋਂ ਮੰਜੀ ਸਾਹਿਬ ਦੇ ਉੱਤੇ ਪਾਵਨ ਸਰੂਪ ਰੱਖ ਦਿੱਤਾ ਨਾ, ਆਪ ਪਿੱਛੇ ਨੂੰ ਹੋ ਗਿਆ ਵੀ ਧੰਨ ਗੁਰੂ ਅਰਜਨ ਦੇਵ ਜੀ ਅਗਲਾ ਜੋ ਵੀ ਕਰਨਾ ਅਗਲਾ ਕੰਮ ਉਹ ਕਰਨਗੇ। ਪਰ ਧੰਨ ਗੁਰੂ ਅਰਜਨ ਦੇਵ ਜੀ ਨੇ ਮੋਢਿਓਂ ਫੜ ਕੇ, ਬਾਬਾ ਜੀ ਅੱਗੇ ਵੀ ਤੁਸੀਂ ਕਰਨਾ, ਪ੍ਰਕਾਸ਼ ਕਰੋ ਇਹਦਾ, ਪੋਥੀ ਸਾਹਿਬ ਦਾ ਪ੍ਰਕਾਸ਼ ਕਰੋ। ਤੇ ਬਾਬਾ ਬੁੱਢਾ ਜੀ ਨੇ ਪ੍ਰਕਾਸ਼ ਕੀਤਾ। ਪਹਿਲੀ ਵਾਰ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਨ ਵਾਲਾ ਉਹ ਕੌਮ ਦਾ ਕੁਤਬੀ ਸਿਤਾਰਾ ਬਾਬਾ ਬੁੱਢਾ ਜੀ ਸੀ। ਔਰ ਗੁਰੂ ਪਿਆਰਿਓ ਜਿਹੜਾ ਵਾਕ ਆਇਆ, ਹੁਕਮਨਾਮਾ ਆਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਾਲ ਸੁਹਾਵਾ ਧਰਤ ਸੁਹਾਵੀ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਗੁਰੂ ਪਿਆਰਿਓ ਐਸੀ ਕਿਰਪਾ ਸੀ ਬਾਬਾ ਬੁੱਢਾ ਜੀ। ਔਰ ਗੁਰੂ ਸਾਹਿਬਾਨ ਦੂਸਰੇ ਪਾਤਸ਼ਾਹ ਤੀਸਰੇ ਪਾਤਸ਼ਾਹ ਗੁਪਤਵਾਸ ਹੋ ਜਾਂਦੇ ਨੇ, ਪਰ ਬਾਬਾ ਬੁੱਢਾ ਜੀ ਉਹਨਾਂ ਨੂੰ ਲੱਭਦੇ ਨੇ, ਦੂਰ ਅੰਦੇਚੀ, ਏਡੇ ਦੂਰ ਅੰਦੇਚੀ ਸਨ। ਤੇ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਉਹਨਾਂ ਦੀ ਅਰਦਾਸ ਦੇ ਨਾਲ ਹੁੰਦਾ ਹੈ। ਔਰ ਗੁਰੂ ਪਿਆਰਿਓ ਜਦੋਂ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਵਿੱਚ ਸਨ ਨਾ, ਇੱਥੋਂ 700 ਮੀਲ ਪੈਦਲ ਚੱਲ ਕੇ ਨੰਗੇ ਪੈਰੀ ਗਈ ਸੀ ਗੁਰੂ ਪਿਆਰਿਓ, ਐਵੇਂ ਥੋੜੇ ਉਹਨਾਂ ਨੂੰ ਬ੍ਰਹਮ ਗਿਆਨੀ ਆਖਦਾ। 700 ਮੀਲ, ਇੰਨਾ ਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਉਹਨਾਂ ਦਾ ਪਿਆਰ ਸੀ, ਢੋਲਕੀਆਂ ਛੈਣਿਆਂ ਦੇ ਨਾਲ ਸੰਗਤਾਂ ਦੀ ਅਗਵਾਈ ਕਰਦੇ ਪੰਜਾਬ ਚੋਂ ਗਵਾਲੀਅਰ ਗਏ
ਤੇ ਗੁਰੂ ਪਿਆਰੀ ਉਹ ਸਤਿਗੁਰਾਂ ਦੇ ਉਸ ਗਵਾਲੀਅਰ ਦੇ ਕਿਲੇ ਦੇ ਜਿੱਥੇ ਸਤਿਗੁਰਾਂ ਨੂੰ ਕੈਦ ਕੀਤਾ ਸੀ ਨਾ ਉਹਦੀ ਪਰਿਕਰਮਾ ਕਰਕੇ ਤੇ ਉਸ ਦਰਵਾਜ਼ੇ ਦੇ ਉੱਤੇ ਮੱਥਾ ਟੇਕਿਆ ਤੇ ਨਾਲੇ ਪੁੱਛਿਆ ਉੱਥੇ ਦੇ ਸਿਪਾਹੀਆਂ ਨੂੰ ਅਹਿਲਕਾਰਾਂ ਨੂੰ ਉਹ ਮੈਨੂੰ ਦੱਸਿਓ ਮੇਰਾ ਪ੍ਰੀਤਮ ਕਿਹਨਾਂ ਰਸਤਿਆਂ ਦੇ ਵਿੱਚ ਦੀ ਗਿਆ ਸੀ, ਮੈਂ ਉਸ ਰਸਤੇ ਦੇ ਦਰਸ਼ਨ ਦਾਰੇ ਕਰਨੇ ਚਾਹੁੰਦਾ। ਗੁਰੂ ਪਿਆਰੀ ਐਸੀਆਂ ਬਰਕਤਾਂ ਉਸ ਬਾਬਾ ਬੁੱਢਾ ਜੀ ਦੇ ਉੱਤੇ, ਬਾਬਾ ਜੀ ਨੇ ਕਰ ਦਿੱਤੀ ਅਰਦਾਸ, ਕਹਿੰਦੇ ਮਾਤਾ ਜੀ ਚਿੰਤਾ ਨਾ ਕਰੋ, ਉਸ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਹੋਈ ਹੈ, ਤੁਹਾਡੇ ਘਰ ਦੇ ਵਿੱਚ ਮਹਾਬਲੀ ਯੋਧਾ ਪੈਦਾ ਹੋਵੇਗਾ। ਗੁਰੂ ਪਿਆਰਿਓ ਅੱਜ ਦੇ ਦਿਨ 431 ਸਾਲ ਪਹਿਲਾਂ ਗੁਰੂ ਮਹਾਰਾਜ ਦੇ ਘਰ ਵਡਾਲੀ ਵਿਖੇ ਗੁਰੂ ਮਹਾਰਾਜ ਜੀ ਨੇ ਸਮੇਂ ਨੂੰ ਬਚ ਕੇ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਵਿਰੋਧ ਹੋ ਰਿਹਾ ਸੀ ਆਉਣ ਵਾਲੇ ਸਮੇਂ ਨੂੰ ਤੱਕ ਕੇ, ਕਿ ਬਾਬਾ ਪਿਰਥੀ ਚੰਦ ਵਰਗੇ ਕਿ ਆਉਣ ਵਾਲੇ ਬੱਚੇ ਦੇ ਕਿਤੇ ਜਾਨ ਦੇ ਵੈਰੀ ਨਾ ਬਣ ਜਾਣ ਆਪਣੇ ਪਰਿਵਾਰ ਨੂੰ ਸਮੇਂ ਨੂੰ ਤੱਕ ਕੇ। ਵਡਾਲੀ ਨਗਰ ਹੈ ਜਿਹਨੂੰ ਅੱਜ ਸ਼ੈਲਟਾ ਸਾਹਿਬ ਕਹਿੰਦੇ ਆ, ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਿਲਕੁਲ ਲਾਗੇ ਹੈ, 5-4 ਮੀਲਾਂ ਦੀ ਦੂਰੀ ਦੇ ਉੱਤੇ, ਆਪਣੇ ਪਰਿਵਾਰ ਨੂੰ ਉੱਥੇ ਡੱਕਿਆ ਔਰ ਉੱਥੇ ਸਤਸੰਗ ਜੀ ਕੋਈ ਸਮੇਂ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆ ਟਿਕਾਣਾ ਕਰਦੇ ਨੇ ਤੇ ਉਸ ਸੱਚੇ ਸਤਿਗੁਰਾਂ ਦੀ ਹੋਈ ਹੈ ਕਿਰਪਾ। ਅੱਜ ਦੇ ਦਿਨ 1595 ਈਸਵੀ ਨੂੰ ਉਹ ਵਡਾਲੀ ਦੀ ਧਰਤੀ ਤੇ ਲੱਗੇ ਭਾਗ ਇੱਕ ਸੱਚ ਦੇ ਚੰਦਰਮਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਘਰ ਦੇ ਵਿੱਚ ਪ੍ਰਕਾਸ਼ ਹੁੰਦਾ ਹੈ। ਸੋ ਉਸ ਵੇਲੇ ਦੀਆਂ ਖੁਸ਼ੀਆਂ ਨੂੰ ਢਾਡੀ ਜੱਥਾ ਇਉਂ ਪੇਸ਼

ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਵਟਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਐਸੀ ਕਿਰਪਾ ਹੋਈ ਹੈ, ਅਰਦਾਸ ਕੀਤੀ ਹੈ ਇੱਕ ਗੁਰਸਿੱਖ ਨੇ, ਗੁਰੂ ਪਿਆਰਿਓ ਸਾਨੂੰ ਇਹਨਾਂ ਇਹ ਜਿਹੜੀਆਂ ਸਾਖੀਆਂ ਨਾ ਇਹਨਾਂ ਵਿੱਚੋਂ ਸਾਨੂੰ ਕੁਝ ਸਿੱਖਿਆ ਮਿਲਦੀ ਹੈ। ਆਪਾਂ ਲੋੜਵੰਦ ਆ ਸੱਜਣੋ, ਗੁਰੂ ਕੇ ਪਿਆਰਿਓ, ਜਦੋਂ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਨਾ ਕਿਸੇ ਚੰਗੇ ਗੁਰਸਿੱਖ ਜੀਵਨ ਵਾਲੇ ਗ੍ਰੰਥੀ ਸਾਹਿਬਾਨ ਤੋਂ ਜਾਂ ਹੋਰ ਸੰਗਤਾਂ ਦੇ ਵਿੱਚ ਕੋਈ ਗੁਰਸਿੱਖ ਹੋਵੇ ਉਹਦੇ ਕੋਲੋਂ ਅਰਦਾਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਕਰਿਆ ਕਰੀਏ, ਸਾਨੂੰ ਵੀ ਇੱਥੋਂ ਸਭ ਕੁਝ ਮਿਲ ਸਕਦਾ ਹੈ। ਸਤਿਗੁਰ ਕਿਰਪਾ ਕਰਨ, ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਜਿਹੜਾ ਨਗਰ ਵਡਾਲੀ ਦੇ ਵਿੱਚ ਹੁੰਦਾ, ਇਹਨਾਂ ਖੁਸ਼ੀਆਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉੱਥੇ ਇੱਕ 6 ਹਲਟਾਂ ਵਾਲਾ ਖੂਹ ਬਣਾਉਂਦੇ ਨੇ, ਇੱਕ ਸੇਵਾ ਕੀਤੀ। ਵੈਸੇ ਆਮ ਖੂਹਾਂ ਦੇ ਉੱਤੇ ਇੱਕ ਮਾਲ ਚੱਲਦੀ ਹੁੰਦੀ ਸੀ ਜਾਂ 2 ਚੱਲਦੀਆਂ ਹੁੰਦੀਆਂ ਸੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ 6 ਮਾਲਾਂ ਚੱਲਣ ਵਾਲਾ ਇੱਕ ਖੂਹ ਬਣਾਇਆ ਔਰ ਉਹਨੂੰ ਆਖਿਆ 6 ਹਲਟਾ, ਮਤਲਬ 6 ਯੋਗਾਂ ਚੱਲਦੀਆਂ ਸੀ। ਕੈਸੀ ਗੁਰੂ ਪਿਆਰਿਓ ਗੁਰੂ ਮਹਾਰਾਜ ਜੀ ਦੀ ਕਿਰਪਾ, ਉਹ ਕਿੱਦਾਂ ਬਣਾਇਆ ਔਰ ਅੱਜ ਉਸ ਨਗਰ ਦਾ ਨਾਂ ਵਡਾਲੀ ਦਾ ਨਾਂ 6 ਹਲਟਾ ਸਾਹਿਬ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰ ਕਿਰਪਾ ਕਰਨਾ ਸਾਡੀ ਕੌਮ ਦੇ ਛੋਟੇ ਛੋਟੇ ਹੀਰੇ, ਇਹ ਕੌਮ ਦੇ ਬੱਚੇ। ਗੁਰੂ ਪਿਆਰਿਓ ਇਹ ਕੁਛ ਨਾਂ ਵੀ ਬੋਲਣਾ ਨਾ, ਇਹ ਆਪਣੇ ਆਪ 'ਚ ਤੁਰੇ ਫਿਰਦੇ ਕੌਮ ਦੇ ਪ੍ਰਚਾਰਕ ਆ, ਦੇਖੋ ਕਿੱਡੀ ਕਿਰਪਾ, ਕਿੰਨੇ ਸੋਹਣੇ ਲੱਗਦੇ ਆ। ਮੈਂ ਤੇ ਬੇਨਤੀ ਕਰਿਆ ਕਰਦਾ ਪੰਜਾਬ ਜਾ ਕੇ ਵੀ ਸੱਜਣੋ, ਜੇ ਅਸਲ ਵਿੱਚ ਸਿੱਖੀ ਨੂੰ ਸਾਂਭਿਆ ਨਾ ਤੇ ਸਾਡੇ ਵਿਦੇਸ਼ਾਂ ਵਿੱਚ ਵੱਸਦੇ ਇਹਨਾਂ ਸਰਦਾਰਾਂ ਨੇ ਸਾਂਭਿਆ। ਸਤਿਗੁਰ ਕਿਰਪਾ ਕਰਨ, ਅਸੀਂ ਆਪਣੇ ਬੱਚਿਆਂ ਨੂੰ ਸਾਂਭੀਏ ਜਿੱਦਾਂ ਇਹਨਾਂ ਦੇ ਪੇਰੈਂਟਸ ਨੇ ਸਾਂਭਿਆ। ਆਪਾਂ ਹਰ ਗੁਰਸਿੱਖ ਆਪਣੇ ਬੱਚਿਆਂ ਨੂੰ ਇੱਦਾਂ ਦੇ ਬਣਾਉਣ ਦਾ ਯਤਨ ਕਰੀਏ। ਇਹ ਛੋਟੇ ਛੋਟੇ ਬੱਚੇ ਕੀਰਤਨ ਕਰਨਗੇ, ਸੋ ਆਪਾਂ ਇਹਨਾਂ ਦਾ ਵੀ ਹੌਸਲਾ ਅਫਜ਼ਾਈ ਕਰਨਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਤਸੰਗ ਜੀ, ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਗੁਰੂ ਕੀ ਬਾਣੀ ਦਾ ਕੀਰਤਨ ਕਰਦਿਆਂ ਤੋਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣਹਾਰ ਹੈ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਹਾਰ ਹਨ। ਸੋ ਆਉਣ ਵਾਲੇ ਸਮੇਂ 'ਚ ਵੀ ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਸੰਗਤ ਦਾ ਪਿਆਰ ਬਖਸ਼ਦੇ ਰਹਿਣ, ਸੰਗਤ ਦੇ ਦਰਸ਼ਨ ਕਰਦੇ ਰਹੀਏ ਔਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹੀਏ। ਸੋ ਹੁਣ ਬਹੁਤ ਹੀ ਸਤਿਕਾਰਯੋਗ ਢਾਡੀ ਜਥਾ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲੇ ਆਪ ਜੀ ਨੂੰ ਢਾਡੀ ਵਾਰਾਂ ਅਤੇ ਗੁਰ ਇਤਿਹਾਸ ਦੀ ਵਿਚਾਰਾਂ ਸਰਵਣ ਕਰਾਉਣਗੇ। ਆਓ ਉਹਨਾਂ ਦੇ ਜਥੇ ਪਾਸੋਂ ਗੁਰੂ ਕੀ ਬਾਣੀ ਸਰਵਣ ਕਰੀਏ ਜੀ। ਦਸਰਿਆਂ ਨੂੰ ਬੁਲਾਓ, ਫਤਿਹ ਬਖਸ਼ੋ ਜੀ ਅਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ ਜੀ
1: ਵਾਹਿਗੁਰੂ ਜੀ ਵਾਹਿਗੁਰੂ।
0: ਵਾਹਿਗੁਰੂ ਵਾਹਿਗੁਰੂ। ਆਹ ਨਹੀਂ ਚੱਲ ਰਿਹਾ ਯਾਰ, ਪਤਾ ਨਹੀਂ ਚੱਲਦੇ ਨਹੀਂ।

ਵਾਹਿਗੁਰੂ। ਦੀਨ ਦੁਨੀ ਦੇ ਮਾਲਕ, ਸਰਵਰੇ ਕਾਇਨਾਤ, ਫਖਰੇ ਮਜ਼ਦਾਦ, ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ, ਮੌਜੂਦਾ ਗੁਰਗੱਦੀ ਦੇ ਮਾਲਕ, ਹਾਜ਼ਰਾ ਹਜ਼ੂਰ ਜਾਂ ਰਜਹੂਰ, ਸਰਬ ਕਲਾ ਭਰਪੂਰ ਸ਼ਬਦ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਜੀ ਦੇ ਚਰਨ ਨਸੀਬ ਹੋਏ ਨੇ ਅੱਜ ਵੀਕਐਂਡ ਤੇ। ਬਹੁਤ ਸਤਿਕਾਰਯੋਗ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਦਾਰੇ ਕਰਨ ਵਾਸਤੇ ਆਉਂਦੀਆਂ ਔਰ ਆਪਣਾ ਜੀਵਨ ਸਫਲਾ ਕਰਦੀਆਂ। ਅਰਦਾਸਾਂ ਬੇਨਤੀਆਂ ਕਰੀਦੀਆਂ ਕਿ ਸਤਿਗੁਰੂ ਇਹ ਤੁਹਾਡੇ ਬੱਚੇ ਵਿਦੇਸ਼ਾਂ ਦੀ ਧਰਤੀ ਤੇ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਸਤੇ ਆਏ ਨੇ, ਆਪਣੇ ਪਰਿਵਾਰ ਨੂੰ ਪਿੱਛੇ ਛੱਡ ਕੇ ਆਏ ਨੇ ਜਾਂ ਪਰਿਵਾਰ ਇੱਥੇ ਵੀ ਹੈ, ਬੜੀ ਸਖਤ ਮਿਹਨਤ ਕਰਨੀ ਪੈਂਦੀ ਹੈ ਸਾਡੇ ਨੌਜਵਾਨ ਵੀਰਾਂ ਨੂੰ। ਕਿਰਪਾ ਕਰਿਓ, ਇਹਨਾਂ ਦੀ ਮਿਹਨਤ ਦੇ ਵਿੱਚ ਬਰਕਤ ਪਾਇਓ, ਇਹਨਾਂ ਦੀ ਹਰ ਕਾਰਜ ਵਿੱਚ ਸਫਲਤਾ ਬਖਸ਼ਿਓ, ਪਰਿਵਾਰਾਂ ਵਿੱਚ ਚੜ੍ਹਦੀ ਕਲਾ ਰੱਖਿਓ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਓ ਔਰ ਇਹ ਗਾਏ ਬਗਾਏ ਆਉਂਦੇ ਜਾਂਦੇ ਤੁਹਾਡੇ ਚਰਨ ਪਰਸ ਤੇ ਰਹਿਣ, ਇੱਦਾਂ ਦਾ ਵੀ ਇਹਨਾਂ ਨੂੰ ਬਲ ਬਖਸ਼ਦੇ ਰਹੋ। ਜੀ ਆਇਆਂ ਨੂੰ ਸਤਿਗੁਰ ਕਿਰਪਾ ਕਰਨ। ਕੁਝ ਅਰਸੇ ਤੋਂ ਢਾਡੀ ਜਥਾ ਆਪ ਸੰਗਤਾਂ ਦੀ ਸੇਵਾ ਦੇ ਵਿੱਚ ਹੈ, ਤਕਰੀਬੀ ਮਹੀਨਾ ਕੋ ਚੱਲਿਆ ਸੰਗਤਾਂ ਦਾ ਅਥਾਹ ਪਿਆਰ, ਇੱਕ ਮਹੀਨਾ ਸਾਡਾ ਹੋਰ ਹੈ ਜੇ ਤੁਹਾਡੇ ਕੋਲ। ਤੋ ਗੁਰੂ ਪਿਆਰਿਓ, ਗੁਰੂ ਮਹਾਰਾਜ ਜੀ ਦੀ ਬਖਸ਼ੀ ਹੋਈ ਤੁਸ਼ ਬੁੱਧੀ ਮੁਤਾਬਕ ਅਸੀਂ ਤੁਹਾਡੇ ਨਾਲ ਇਤਿਹਾਸ ਦਾ ਸਾਂਝ ਪਾਉਂਦੇ ਰਹਿੰਦੇ ਹਾਂ, ਵਿਚਾਰ ਵਟਾਂਦਰੇ ਕਰਦੇ ਰਹਿੰਦੇ ਹਾਂ, ਕੁਝ ਆਪਣੇ ਜੀਵਨ ਦੇ ਉੱਤੇ ਵੀ, ਨੈਤਿਕ ਜੀਵਨ ਦੇ ਉੱਤੇ ਵੀ ਵਿਚਾਰਾਂ ਕਰਨ ਦਾ ਯਤਨ ਕਰੀਦਾ। ਖੈਰ, ਅੱਜ ਇਤਿਹਾਸ ਦੀ ਲੜੀ ਆਰੰਭ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਤੁਹਾਨੂੰ ਬੇਨਤੀ ਕਰਾਂ। ਆਪਾਂ ਸਿੱਖ ਬੈਠੇ ਹਾਂ ਔਰ ਬਹੁਤ ਜਗ੍ਹਾ ਤੇ ਅਸੀਂ ਅਵੇਸਲੇ ਹੋ ਜਾਂਦੇ ਹਾਂ। ਗੁਰੂ ਪਿਆਰਿਓ, ਅੱਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ। ਤੁਹਾਨੂੰ ਸਭ ਨੂੰ ਲੱਖ ਲੱਖ ਵਧਾਈਆਂ ਹੋਣ, ਸ਼ਾਇਦ ਨਾ ਪਤਾ ਹੋਵੇ, ਨਹੀਂ ਸੀ ਪਤਾ ਨਾ ਗੁਰੂ ਘਰ ਆਇਓ। ਚਲੋ, ਗੁਰੂ ਘਰ ਆਏ ਘੱਟੋ ਘੱਟ ਪਤਾ ਤੇ ਲੱਗਾ ਨਾ। ਅੱਜ ਉਹ ਮਾਲਕ ਛੇਵੇਂ ਪਾਤਸ਼ਾਹ ਜਾਨੇ ਨੇ ਦੋ ਤਲਵਾਰਾਂ ਪਹਿਨ ਕੇ ਗੁਰੂ ਪਿਆਰਿਓ ਆਪਣੀ ਜੀਵਨ ਯਾਤਰਾ ਦੇ ਵਿੱਚ, ਉਹ ਮੁਗਲੀਆ ਹਕੂਮਤ ਜਿਹੜੀ ਹੰਕਾਰ ਦੀ ਟੀਸੀ ਦੇ ਉੱਤੇ ਪਹੁੰਚੀ ਹੋਈ ਸੀ, ਜਿਹਨਾਂ ਨੇ ਬੇਗੁਨਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਤੱਤੀਆਂ ਤਵੀਆਂ ਦੇ ਉੱਤੇ ਸਾੜ ਕੇ ਸ਼ਹੀਦ ਕਰ ਦਿੱਤਾ, ਔਰ ਉਸ ਹਕੂਮਤ ਦੇ ਨਾਲ ਉਸ ਮਹਾਬਲੀ ਛੇਵੇਂ ਪਾਤਸ਼ਾਹ ਹਰਗੋਬਿੰਦ ਪਾਤਸ਼ਾਹ ਦੀਆਂ ਚਾਰ ਜੰਗਾਂ ਲੰਘਦੀਆਂ, ਚਾਰ ਜੰਗਾਂ, ਔਰ ਚੌਵਾਂ ਜੰਗਾਂ ਦੇ ਵਿੱਚ ਹਕੂਮਤ ਦੀਆਂ ਗੋਟਣੀਆਂ ਲਵਾਤੀਆਂ ਸੀ। ਏਸ਼ੀਆ ਦੀ ਸਭ ਤੋਂ ਵੱਡੀ ਮੁਗਲੀਆ ਹਕੂਮਤ ਸੀ ਤੇ ਸਤਿਗੁਰਾਂ ਦੇ ਨਾਲ ਪਤਾ ਕੌਣ ਸੀ? ਤੁਹਾਡੇ ਵਰਗੇ, ਸਾਡੇ ਵਰਗੇ ਗਰੀਬ ਲੋਕ, ਜਿਹੜੇ ਕਿਹਾ ਕਰਦੇ ਸੀ, ਮੈਂ ਤੋਂ ਤੋਲਣ ਜਾਣੂ ਤੱਕੜੀ, ਨੰਗੀ ਕਰਦ ਕਬੀ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਊਂ, ਮੁਗਲੋਂ ਸੇ ਕੈਸੇ ਲੜ ਪਾਊਂ, ਸਤਿਗੁਰੂ ਮੇਰਾ ਤੇ ਕੰਮ ਐਵੇਂ ਤੱਕੜੀਆਂ ਤੁਕੜੀਆਂ ਤੋਲਣ ਦਾ, ਮਾੜਾ ਜਿਹਾ ਅਵੱਟੇ ਪਾ ਕੇ ਇੱਧਰੋਂ ਉੱਧਰ ਕਰਤਾ, ਇੱਧਰੋਂ ਉੱਧਰ, ਮੈਂ ਤੇ ਕਦੀ ਕਰਦ ਫੜ ਕੇ ਹੀ ਨਹੀਂ ਦੇਖੀ, ਮੈਂ ਤੇ ਕਰਦ ਨਹੀਂ ਹੱਥ 'ਚ ਫੜ ਕੇ ਦੇਖੀ, ਮੈਂ ਤਲਵਾਰ ਕਿੱਥੋਂ ਫੜ ਲੈਣੀ ਆ, ਮੈਂ ਨੇਜਾ ਕਿੱਥੋਂ ਚਲਾ ਲੂੰਗਾ ਸਤਿਗੁਰੂ? ਗੁਰੂ ਮਹਾਰਾਜ ਕਹਿੰਦੇ, ਨਹੀਂ, ਮੈਂ ਤੁਹਾਨੂੰ ਸਰਦਾਰ ਬਣਾਉਣਾ। ਗੁਰੂ ਮਹਾਰਾਜ ਕਹਿੰਦੇ, ਮੈਂ ਤੁਹਾਨੂੰ ਸਰਦਾਰ ਬਣਾਉਣਾ, ਜਿਨ ਕੀ ਜਾਤ ਔਰ ਕੋਲ ਨਾਹੀ, ਸਰਦਾਰੀ ਨਾ ਭਈ ਕਦਾਹੀ, ਤਿੰਨ ਹੀ ਕੋ ਸਰਦਾਰ ਬਣਾਓ, ਤਬੈ ਗੋਬਿੰਦ ਸਿੰਘ ਨਾਮ ਕਾ। ਸਾਡੇ 10 ਗੁਰੂ ਸਾਹਿਬਾਨਾਂ ਨੇ ਵੱਖ ਵੱਖ ਜੀਵਨ ਜੋਤਾਂ ਦੇ ਵਿੱਚ ਵਿਜਰ ਕੇ ਤੇ ਡਿੱਗੇ ਹੋਏ ਮਨੁੱਖ ਨੂੰ ਉੱਪਰ ਜਗਣ ਦਾ ਉਪਰਾਲਾ ਕੀਤਾ। ਤੇ ਗੁਰੂ ਪਿਆਰਿਓ, ਤੁਸੀਂ ਇੱਕ ਦਿਨ ਐਸਾ ਆਇਆ ਕਿ ਤੁਸੀਂ ਆਪਣੀ ਬਹੁਤ ਵੱਡੀ ਸਲਤਨਤ ਖੜੀ ਕਰ ਲਈ ਸੀ। ਮੈਂ ਛੇਵੇਂ ਪਾਤਸ਼ਾਹ ਜੀ ਦੇ ਜੀਵਨ ਦੇ ਉੱਤੇ ਅੱਜ ਥੋੜੀ ਜਿਹੀ ਝਾਤ ਮਾਰ ਕੇ ਬਾਕੀ ਰੂਟੀਨ ਦੇ ਨਾਲ ਜਿਹੜਾ ਸਾਡਾ ਇਤਿਹਾਸ ਚੱਲਦਾ ਉਹ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਾਦੀ ਹੋਈ ਨੂੰ ਤਕਰੀਬਨ 8 ਸਾਲ ਗੁਜ਼ਰ ਚੁੱਕੇ ਸੀ। ਪਰਿਵਾਰ ਵਿੱਚ ਅਜੇ ਨਵਾਂ ਜੀ ਨਹੀਂ ਸੀ ਆਇਆ। ਜਿਹੜੇ ਗੁਰੂ ਮਹਾਰਾਜ ਜੀ ਦੇ ਸ਼ਰੀਕ ਸਨ ਔਰ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ, ਕੋਈ ਗੱਲ ਨਹੀਂ ਤਾਂ ਕੀ ਹੋਇਆ ਜੇ ਸਾਡੇ ਪਿਤਾ ਗੁਰੂ ਰਾਮਦਾਸ ਨੇ ਸਾਡਾ ਹੱਕ ਮਾਰ ਕੇ, ਮੈਂ ਵੱਡਾ ਸੀ, ਪਿਰਥੀ ਚੰਦ ਕਹਿੰਦਾ ਸੀ ਮੈਂ ਵੱਡਾ ਸੀ, ਇਹ ਗੁਰਗੱਦੀ ਦਾ ਮਾਲਕ ਮੈਂ ਬਣਨਾ ਸੀ, ਪਰ ਮੇਰਾ ਹੱਕ ਮਾਰ ਕੇ ਮੇਰੇ ਛੋਟੇ ਭਰਾ ਗੁਰੂ ਅਰਜਨ ਦੇਵ ਜੀ ਨੂੰ ਦਿੱਤਾ, ਮੇਰੇ ਬਾਪ ਨੇ ਦਿੱਤਾ, ਇਹ ਗੁਰੂ ਰਾਮਦਾਸ ਜੀ ਪ੍ਰਤੀ ਕਹਿੰਦਾ ਸੀ।
ਤੇ ਗੁਰੂ ਮਹਾਰਾਜ ਦੇ ਨਾਲ ਝਗੜਦਾ ਵੀ ਸੀ ਪਿਰਤੀ ਚੰਦ ਕਈ ਵਾਰ ਆਪਣੇ ਪਿਤਾ ਦੇ ਨਾਲ ਉਸ ਰੱਬੀ ਜੋਤ ਦੇ ਨਾਲ ਝਗੜ ਵੀ ਪੈਣਾ ਤੇ ਮਹਾਰਾਜ ਨੇ ਗੱਲਾਂ ਗੱਲਾਂ ਵਿੱਚ ਸਮਝਾਉਣਾ ਪਿਰਤੀਆ ਏਦਾਂ ਨਹੀਂ ਕਰੀਦਾ ਪਿਤਾ ਦੇ ਨਾਲ ਝਗੜੀਦਾ ਨਹੀਂ ਹੁੰਦਾ ਕਾਹੇ ਪੂਤ ਝਗੜਤ ਸੋ ਕਿਉਂ ਬਾਪ ਜਿਨਕੇ ਜੜੇ ਵਡੀਰੇ ਤੁਮ ਤਿੰਨ ਸਿਓ ਝਗੜਤ ਪਾਪ ਗੁਰੂ ਪਿਆਰਿਓ ਇਹ ਇਕੱਲੇ ਪਿਰਤੀ ਚੰਦ ਵਾਸਤੇ ਨਹੀਂ ਸੀ ਇਹ ਸਾਡੇ ਵਾਸਤੇ ਵੀ ਆ ਜੇ ਬਾਪ ਥੋੜਾ ਜਿਹਾ ਉੱਚਾ ਵੀ ਬੋਲ ਜਾਵੇ ਨਾ ਤੇ ਕਦੇ ਬਾਪ ਨੂੰ ਚਤਾਰੀ ਦਾ ਨਹੀਂ ਹੁੰਦਾ ਬੜੀਆਂ ਮਿਹਨਤਾਂ ਦੇ ਨਾਲ ਸਤਸੰਗ ਜੀ ਉਹਨਾਂ ਨੇ ਸਾਨੂੰ ਇੱਥੇ ਭੇਜਿਆ ਹੋਇਆ ਉਸ ਬਾਪ ਦਾ ਦਿਲ ਪੁੱਛਿਆ ਜਾਣਦਾ ਹੁੰਦਾ ਜਿਹਨੇ ਆਪਣੀ ਜ਼ਮੀਨ ਗਹਿਣੇ ਦੇ ਕੇ ਜਾਂ 25-25-30-30 ਲੱਖ ਰੁਪਈਆ ਦੇ ਕੇ ਜਦੋਂ ਵਿਦੇਸ਼ਾਂ ਵਿੱਚ ਪੁੱਤ ਭੇਜੀ ਦੇ ਆ ਨਾ ਉਹਨਾਂ ਮਾਪਿਆਂ ਦੀਆਂ ਬੜੀਆਂ ਆਸਾਂ ਹੁੰਦੀਆਂ ਤੇ ਗੁਰੂ ਪਿਆਰਿਓ ਜੇ ਕਿਤੇ ਬੱਚੇ ਬਾਪ ਨੂੰ ਉੱਚੀ ਆਵਾਜ਼ ਦੇ ਵਿੱਚ ਬੋਲਣ ਤੇ ਪਤਾ ਕਾਲਜਾ ਪੜ ਜਾਂਦਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਹਨੇ ਉੱਚਾ ਬੋਲਣਾ ਪਰ ਸਤਿਗੁਰਾਂ ਨੇ ਸਮਝਾਉਣਾ ਪਿਰਤੀ ਚੰਦ ਮਾਇਆ ਦੇ ਲਾਲਚ ਵਿੱਚ ਆ ਕੇ ਉੱਚਾ ਨਹੀਂ ਬੋਲੀਦਾ ਔਰ ਇਹ ਪਿਰਤੀ ਚੰਦ ਤੇ ਉਹਦੇ ਘਰ ਵਾਲੀ ਕਰਮੋ ਵੱਲੋਂ ਇਹ ਗੱਲਾਂ ਆਮ ਸਮਾਜ ਵਿੱਚ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਕੀ ਹੋਇਆ ਜੇ ਸਾਡੇ ਬਾਪ ਨੇ ਸਾਡਾ ਹੱਕ ਮਾਰ ਲਿਆ ਕੋਈ ਗੱਲ ਨਹੀਂ ਹੱਲੇ ਵੀ ਰੱਬ ਸਾਡੇ ਵੱਲ ਆ ਉਹ ਕਿਵੇਂ ਕਹਿੰਦੇ ਅਰਜਨ ਦੇਵ ਜੀ ਦੇ ਵਿਆਹ ਹੋਏ ਨੂੰ 8 ਸਾਲ ਹੋ ਗਏ ਉਹਨਾਂ ਦੇ ਕਿਹੜੀ ਕੋਈ ਔਲਾਦ ਆ ਉਹਨਾਂ ਦੁਨੀਆਂ ਤੋਂ ਔਂਤਰੇ ਜਾਣਾ ਕਿਸੇ ਔਰਤ ਵਾਸਤੇ ਆਹ ਸ਼ਬਦ ਜਿਹੜਾ ਨਾ ਔਂਤਰਾ ਇਹ ਸੁਣਨਾ ਬਹੁਤ ਮੁਸ਼ਕਲ ਹੈ ਔਰ ਹਰੇਕ ਔਰਤ ਵਾਸਤੇ ਉਹਦੇ ਲਈ ਸਭ ਤੋਂ ਵੱਡਾ ਰੁਤਬਾ ਜਿਹੜਾ ਨਾ ਉਹਦੇ ਲਈ ਸਭ ਤੋਂ ਵੱਡਾ ਪੁਰਸਕਾਰ ਹੁੰਦਾ ਮਾਂ ਸ਼ਬਦ ਦਾ ਮਾਂ ਵੀ ਮੈਨੂੰ ਕੋਈ ਦੁਨੀਆਂ ਤੇ ਮਾਂ ਕਹਿਣ ਵਾਲਾ ਹੋਵੇ ਗੁਰੂ ਪਿਆਰਿਓ ਜਿੱਦਣ ਔਰਤ ਨੂੰ ਕੋਈ ਮਾਂ ਕਹਿਣ ਵਾਲਾ ਦੁਨੀਆਂ ਤੇ ਹੁੰਦਾ ਨਾ ਗੁਰੂ ਪਿਆਰਿਓ ਤਕਰੀਬਨ ਉਹਦੀਆਂ ਸਾਰੀਆਂ ਭੁੱਖਾਂ ਲੈ ਜਾਂਦੀਆਂ 8 ਸਾਲ ਹੋ ਗਏ ਸੀ ਵਿਆਹ ਹੋਏ ਨੂੰ ਪਰ ਅਜੇ ਘਰ ਦੇ ਵਿੱਚ ਨਵਾਂ ਜੀ ਨਹੀਂ ਆਇਆ ਤੇ ਕਰਮੋ ਤੇ ਪਿਰਥੀ ਚੰਦ ਵੱਲੋਂ ਇਹ ਤਾਨੇ ਮਿਹਣੇ ਲੋਕਾਂ ਦੇ ਕੋਲ ਮਾਰਨੇ ਸ਼ੁਰੂ ਕਰ ਦਿੱਤੇ ਵੀ ਤਾਂ ਕੀ ਹੋਇਆ ਸਾਡਾ ਪੁੱਤ ਮਿਹਰਬਾਨੀ ਇਸ ਗੱਦੀ ਦਾ ਵਾਰਸ ਬਣੂਗਾ ਤੇ ਜਿਹੜੇ ਦਿਸ਼ਾਲੇ ਕੀਮਤੀ ਲੱਖਾਂ ਲੱਖਾਂ ਦੇ ਇਹ ਸਾਨੂੰ ਦਿਖਾਲ ਦਿਖਾਲ ਕੇ ਬਾਹਰ ਸੁੱਕਣੇ ਪਾਉਂਦੇ ਆ ਆਖਰ ਇਹਦੇ ਵਾਰਸ ਤਾਂ ਅਸੀਂ ਬਣਨਾ ਨਾ ਏਦਾਂ ਦੀਆਂ ਗੱਲਾਂ ਆਖਰ ਇਹ ਮਾਤਾ ਗੰਗਾ ਜੀ ਦੇ ਕੋਲ ਗੱਲਾਂ ਪਹੁੰਚਦੀਆਂ ਤੇ ਮਾਤਾ ਗੰਗਾ ਜੀ ਤਰਲਾ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸਵਾਮੀ ਇਹ ਲੋਕਾਂ ਤੇ ਬੋਲ ਤਾਨੇ ਮਿਹਣੇ ਮੇਰਾ ਕਾਲਜਾ ਪੜ ਰਹੇ ਨੇ ਦਾਤਿਆ ਤੂੰ ਲੋਕਾਂ ਨੂੰ ਵੰਡ ਰਿਹਾ ਇੱਕ ਮਾਂ ਇੱਕ ਔਰਤ ਤੁਹਾਡੇ ਦਰ ਦੇ ਉੱਤੇ ਝੋਲੀ ਫਲਾ ਕੇ ਆਈ ਹੈ ਕਿਰਪਾ ਕਰੋ ਮੇਰੀ ਝੋਲੀ ਦੇ ਵਿੱਚ ਵੀ ਪੁੱਤਰ ਦੀ ਦਾਤ ਪਾ ਦਿਓ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਰੱਬ ਦੇ ਭਾਣੇ ਵਿੱਚ ਰਹਿਣ ਵਾਲੀ ਹੈ ਗੰਗਾ ਐਡੀ ਕਿਹੜੀ ਗੱਲ ਹੋ ਗਈ ਆ ਤੂੰ ਸ਼ੁਕਰ ਕਰਿਆ ਕਰ ਉਸ ਮਾਲਕ ਦਾ ਕਹਿੰਦੀ ਸਤਿਗੁਰੂ ਹੁਣ ਮੇਤੋਂ ਤਾਨੇ ਮਿਹਣੇ ਨਹੀਂ ਸੁਣੇ ਜਾਂਦੇ ਫਿਰ ਉਸ ਵੇਲੇ ਗੁਰਦੇਵ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਇੱਕ ਨਿਮਾਣੇ ਸਿੱਖ ਨੂੰ ਵਡਿਆਈ ਬਖਸ਼ਦੇ ਨੇ ਕਹਿੰਦੇ ਝਬਾਲ ਚਲੀ ਜਾਈ ਆਪਣੇ ਮਹਿਲਾਂ ਨੂੰ ਕਹਿੰਦੇ ਨੇ ਕਹਿੰਦੇ ਝਬਾਲ ਚਲੇ ਜਾਇਓ ਉੱਥੇ ਇੱਕ ਗੁਰੂ ਦਾ ਪਿਆਰਾ ਅਨਨ ਸਿੱਖ ਉਹ ਗੁਰੂ ਮਹਾਰਾਜ ਜੀ ਦਾ ਵਰਸਾਇਆ ਉਹ ਗੁਰੂ ਬਾਬੇ ਨਾਨਕ ਦੇ ਦਰਸ਼ਨ ਕਰਨ ਵਾਲਾ ਉਹ ਗੁਰੂ ਨਾਨਕ ਦੀ ਛਾਤੀ ਦੇ ਨਾਲ ਲੱਗਣ ਵਾਲਾ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਰਹਿੰਦੇ ਨੇ ਜਾਇਓ ਉੱਥੇ ਚਲੇ ਜਾਇਓ ਉੱਥੇ ਅਰਦਾਸ ਕਰਿਓ ਤੇ ਤੁਸੀਂ ਇਤਿਹਾਸ ਬਾਰੇ ਥੋੜਾ ਜਿਹਾ ਜਾਣਦੇ ਹੀ ਹੋ ਤਕਰੀਬਨ ਕਿ ਮਾਤਾ ਗੰਗਾ ਜੀ ਪ੍ਰਸ਼ਾਦਾ ਲੈ ਕੇ ਜਾਂਦੇ ਨੇ ਤੇ ਫਿਰ ਪ੍ਰਸ਼ਾਦਾ ਹੱਥਾਂ ਦੇ ਉੱਤੇ ਰੱਖ ਕੇ ਜਿੱਦਾਂ ਜੱਟਾਂ ਦੇ ਮੁੰਡੇ ਖੇਤਾਂ ਵਿੱਚ ਹਲ ਵਾਹੁੰਦੇ ਕੰਮ ਕਰਦੇ ਖੱਤਿਆਂ ਵਿੱਚ ਤੁਸੀਂ ਸ਼ਾਇਦ ਨਾ ਦੇਖਿਓ ਹੁਣ ਬਜ਼ੁਰਗਾਂ ਨੇ ਦੇਖਿਆ ਖੇਤਾਂ ਦੇ ਵਿੱਚ ਸਾਡੀਆਂ ਮਾਤਾਵਾਂ ਦਾਦੀਆਂ ਨਾਨੀਆਂ ਆਪਣੇ ਸਰਦਾਰਾਂ ਦੀਆਂ ਰੋਟੀਆਂ ਖੱਤਿਆਂ 'ਚ ਲੈ ਕੇ ਜਾਂਦੀਆਂ ਹੁੰਦੀਆਂ ਸੀ ਤੇ ਖੇਤ ਦੇ ਵਿੱਚ ਪ੍ਰਸ਼ਾਦਾ ਜਾਣਾ ਲੱਸੀ ਨਾਲ ਹੋਣੀ ਦਹੀਂ ਨਾਲ ਹੋਣਾ ਕੁੱਜੇ ਦੇ ਵਿੱਚ ਤੇ ਪ੍ਰਸ਼ਾਦਿਆਂ ਦੇ ਨਾਲ ਗੰਢਾ ਹੋਣਾ ਗੁੜ ਹੋਣਾ ਏਦਾਂ ਦਾ ਪ੍ਰਸ਼ਾਦਾ ਸਾਦਾ ਪੂਰਾ ਸਾਦਾ ਮਿੱਸੇ ਪ੍ਰਸ਼ਾਦੇ ਮਾਤਾ ਗੰਗਾ ਜੀ ਪਕਾ ਕੇ ਲੈ ਕੇ ਗਏ ਔਰ ਬਾਬਾ ਬੁੱਢਾ ਜੀ ਦੇ ਹੱਥ ਦੇ ਉੱਤੇ ਪ੍ਰਸ਼ਾਦੇ ਫੜੇ ਤੇ ਗੰਢਾ ਵੀ ਮਾਤਾ ਗੰਗਾ ਨੇ ਅੱਗੇ ਕਰ ਦਿੱਤਾ ਤੇ ਨਾਲ ਆਖ ਦਿੱਤਾ ਬਾਬਾ ਜੀ ਅਰਦਾਸ ਕਰਿਓ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਸਾਡੇ ਘਰ ਵਿੱਚ ਵੀ ਕੋਈ ਔਲਾਦ ਹੋਵੇ ਸਾਡੇ ਘਰ ਵੀ ਇਹ ਸਭ ਕੁਝ ਸਾਂਭਣ ਵਾਲਾ ਕੋਈ ਹੋਵੇ ਔਰ ਇਹ ਬਚਨ ਸੁਣੇ ਬਾਬਾ ਬੁੱਢਾ ਜੀ ਨੇ ਜਿਹੜਾ ਹੱਥ ਵਿੱਚ ਗੰਢਾ ਫੜਿਆ ਸੀ ਨਾ ਆਪਣੇ ਗੋਡੇ ਦੇ ਉੱਤੇ ਰੱਖ ਕੇ ਗੰਢੇ ਨੂੰ ਉੱਤੇ ਜ਼ੋਰ ਦੇਣੀ ਜਦੋਂ ਮੁੱਕਾ ਮਾਰਿਆ ਨਾ ਇੱਕ ਛੋਟੀ ਜਿਹੀ ਗਿਟਕ ਜਿਹੀ ਗੰਢੇ ਦੀ ਭੱਜ ਕੇ ਪਾਸੇ ਨਿਕਲ ਗਈ ਤੇ ਉਹ
ਉਹ ਵਰਸਾਇਆ ਹੋਇਆ ਗੁਰੂ ਕਾ ਸਿੱਖ ਬਾਬਾ ਬੁੱਢਾ ਜੀ ਰਹਿਮਤ ਦੇ ਘਰ ਵਿੱਚ ਆ ਕੇ ਆਕਣ ਲੱਗੇ। ਕਹਿ ਲਓ ਕਹਿੰਦੇ ਮਾਤਾ ਗੰਗਾ ਜੀ ਤੁਸੀਂ ਪੁੱਤਰ ਦੀ ਦਾਤ ਮੰਗਦੇ ਸੀ, ਪੁੱਤਰ ਵੀ ਤੁਹਾਡੇ ਘਰ ਦੇ ਵਿੱਚ ਏਦਾਂ ਦਾ ਮਹਾਬਲੀ ਹੋਵੇਗਾ ਜਿੱਦਾਂ ਅਸੀਂ ਗੰਢਾ ਭੰਨਿਆ, ਏਦਾਂ ਦੁਸ਼ਮਣਾਂ ਦੇ ਸਿਰ ਭੰਨੇਗਾ। ਔਰ ਭੰਨੇ ਦੁਸ਼ਮਣਾਂ ਦੇ ਸਿਰ ਭੰਨੇ, ਮੈਂ ਬੇਨਤੀ ਕਰ ਚੁੱਕਾ, ਚਾਰ ਜੰਗਾਂ ਦੇ ਵਿੱਚ ਗੋਟਣੀਆਂ ਲਵਾ ਦਿੱਤੀਆਂ। ਔਰ ਜਦੋਂ ਮਹਾਰਾਜ ਜੀ ਦਾ ਪ੍ਰਕਾਸ਼ ਹੋਣਾ ਸੀ ਨਾ, ਤੇ ਗੁਰੂ ਪਿਆਰਿਓ ਵਡਾਲੀ ਨਗਰ ਹੈ ਅੰਮ੍ਰਿਤਸਰ, ਤੁਹਾਡੇ ਚੋਂ ਕੋਈ ਅੰਮ੍ਰਿਤਸਰ ਏਰੀਏ ਦਾ ਹੋਵੇ ਤਾਂ ਉਹਨਾਂ ਨੂੰ ਜ਼ਿਆਦਾ ਪਤਾ ਹੋਣਾ, 3-4 ਮੀਲਾਂ ਦੇ ਦੂਰੀ ਤੇ ਵਡਾਲੀ ਨਗਰ ਹੈ। ਔਰ ਗੁਰੂ ਮਹਾਰਾਜ ਆਪਣੇ ਪਰਿਵਾਰ ਨੂੰ ਸੇਫ ਜਗ੍ਹਾ ਦੇ ਉੱਤੇ ਲਿਜਾਣਾ ਚਾਹੁੰਦੇ ਸਨ, ਕਿਉਂਕਿ ਇੱਥੇ ਅੰਮ੍ਰਿਤਸਰ ਦੇ ਵਿੱਚ ਪਿਰਤੀਏ ਵਰਗੇ ਹੰਕਾਰੀ ਬੈਠੇ ਸਨ, ਉਹ ਕੋਈ ਨੁਕਸਾਨ ਕਰ ਸਕਦੇ ਸੀ, ਨੁਕਸਾਨ ਕਰ ਸਕਦੇ ਸੀ। ਔਰ ਬਾਅਦ ਵਿੱਚ ਜਦੋਂ ਹਰਗੋਬਿੰਦ ਪਾਤਸ਼ਾਹ ਦਾ ਪ੍ਰਕਾਸ਼ ਹੋ ਜਾਂਦਾ ਨਾ, ਤੇ 3 ਵਾਰ ਨੁਕਸਾਨ ਕਰਨ ਦਾ ਯਤਨ ਵੀ ਕੀਤਾ ਹਰਗੋਬਿੰਦ ਪਾਤਸ਼ਾਹ ਨੂੰ ਮਰਵਾਉਣ ਦਾ। ਮਾਤਾ ਗੰਗਾ ਜੀ ਦੇ ਉਦਰ ਦੇ ਵਿੱਚ ਸਲੇ ਪੜ ਰਹੇ ਸਨ, ਤੇ ਗੁਰੂ ਮਹਾਰਾਜ ਜੀ ਨੇ ਸਮੇਂ ਨੂੰ ਵਾਚ ਕੇ ਆਪਣੇ ਪਰਿਵਾਰ ਨੂੰ ਵਡਾਲੀ ਲੈ ਜਾਂਦੇ ਨੇ। ਫਿਰ ਵਡਾਲੀ ਦੇ ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਅੱਜ ਦੇ ਦਿਨ 1595 ਈਸਵੀ ਸੀ। ਤੋ ਗੁਰੂ ਪਿਆਰਿਓ ਜਦੋਂ ਪ੍ਰਕਾਸ਼ ਹੋ ਜਾਂਦਾ ਤੇ ਫਿਰ ਬਾਬਾ ਬੁੱਢਾ ਜੀ ਨੂੰ ਸੱਦਿਆ ਜਾਂਦਾ, ਬਾਬਾ ਬੁੱਢਾ ਜੀ ਨੂੰ ਬੁਲਾਇਆ ਗਿਆ, ਬਾਬਾ ਜੀ ਆਇਓ, ਤੁਹਾਡੀ ਕਿਰਪਾ ਦੇ ਨਾਲ ਤੁਹਾਡੀ ਅਰਦਾਸ ਦੇ ਨਾਲ ਸਾਡੇ ਘਰ ਦੇ ਵਿੱਚ ਲਾਲ ਪੈਦਾ ਹੋਇਆ, ਇਹਦਾ ਨਾਂ ਤੁਸੀਂ ਰੱਖਣਾ। ਗੁਰੂ ਪਿਆਰਿਓ ਧੰਨ ਗੁਰੂ ਮਹਾਰਾਜ, ਕਿੰਨਾ ਆਪਣੇ ਬਜ਼ੁਰਗਾਂ ਦਾ ਆਪਣੇ ਸਿੱਖਾਂ ਦਾ ਕਿੰਨਾ ਮਾਣ ਕਰਦੇ ਸੀ। ਇੱਕ ਕੱਪੜੇ ਦੇ ਵਿੱਚ ਲਪੇਟ ਕੇ, ਸੋਹਣੇ ਰੁਮਾਲੇ ਦੇ ਵਿੱਚ ਲਪੇਟ ਕੇ ਹਰਗੋਬਿੰਦ ਪਾਤਸ਼ਾਹ ਜੀ ਨੂੰ ਲਿਆਂਦਾ ਗਿਆ। ਉਦਣ ਹਲੇ ਨਾਂ ਨਹੀਂ ਸੀ ਰੱਖਿਆ, ਨਾਂ ਨਹੀਂ ਸੀ ਰੱਖਿਆ ਹਲੇ, ਤੇ ਬਾਬਾ ਬੁੱਢਾ ਜੀ ਨੂੰ ਆਖਿਆ ਸੀ ਬਾਬਾ ਜੀ ਆਇਓ ਦਰਸ਼ਨ ਕਰਿਓ ਬਾਲ ਦੇ, ਨਾਲੇ ਤੁਸੀਂ ਇਹਦਾ ਨਾਂ ਰੱਖਣਾ। ਬਾਬਾ ਬੁੱਢਾ ਜੀ ਦੇ ਸਾਹਮਣੇ ਪੇਸ਼ ਕੀਤੇ ਗਏ ਤੇ ਸਾਧ ਸੰਗਤ ਜੀ ਆਪਣੇ ਹੱਥਾਂ ਦੇ ਵਿੱਚ ਫੜ ਕੇ ਬਾਬਾ ਬੁੱਢਾ ਜੀ ਹਰਗੋਬਿੰਦ ਪਾਤਸ਼ਾਹ ਨੂੰ ਉਹਨਾਂ ਦੇ ਦਰਸ਼ਨ ਕਰਦੇ ਨੇ, ਉਹਨਾਂ ਦੇ ਪੈਰ ਚੁੰਮੇ, ਉਹਨਾਂ ਦੇ ਚਰਨਾਂ ਦੇ ਉੱਤੇ ਆਪਣਾ ਮੱਥਾ ਰੱਖਿਆ, ਤੇ ਨਾਲੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਮੁਖਾਤਬ ਹੋ ਕੇ ਕਹਿੰਦੇ ਸਤਿਗੁਰੂ ਇਹ ਮੇਰਾ ਹਰਗੋਬਿੰਦ ਹੈ, ਇਹ ਮੇਰਾ ਹਰਗੋਬਿੰਦ ਹੈ, ਇਹ ਮੇਰਾ ਹਰਗੋਬਿੰਦ ਹੈ, 3 ਵਾਰ ਰੱਖਿਆ, ਇਹ ਮੇਰਾ ਹਰਗੋਬਿੰਦ ਹੈ। ਇਸ ਤਰ੍ਹਾਂ ਕਰਕੇ ਪਾਤਸ਼ਾਹ ਦਾ ਨਾਂ ਵੀ ਹਰਗੋਬਿੰਦ ਰੱਖਿਆ ਗਿਆ। ਇਸ ਨਗਰ ਵਡਾਲੀ ਦੇ ਵਿੱਚ ਸਤਿਗੁਰਾਂ ਨੇ ਇਸ ਯਾਦ ਦੇ ਵਿੱਚ ਆਪਣੇ ਘਰ ਦੇ ਵਿੱਚ ਨਵਾਂ ਬੱਚਾ ਆਉਣ ਦੀ ਖੁਸ਼ੀ ਦੇ ਵਿੱਚ ਇੱਥੇ ਇੱਕ ਖੂਹ ਬਣਵਾਇਆ ਔਰ ਉਹਨੂੰ 6 ਹਲਟ ਲਾਏ ਗਏ। 6 ਹਲਟ, ਹੁਣ ਬਜ਼ੁਰਗਾਂ ਨੂੰ ਪਤਾ ਹਲਟ ਮਾਲਾਂ ਚੱਲਦੀਆਂ ਸੀ, ਆਮ ਇੱਕ ਖੂਹ ਦੇ ਉੱਤੇ ਇੱਕ ਹੀ ਮਾਲ ਚੱਲਦੀ ਸੀ, ਤੇ ਜੇ ਕੋਈ ਬਹੁਤਾ ਕਾਰੀਗਰ ਬਹੁਤਾ ਵੱਡਾ ਜ਼ਿਮੀਂਦਾਰ ਹੋਵੇ ਤਾਂ ਇੱਕ ਖੂਹ ਦੇ ਵਿੱਚ 2 ਮਾਲਾਂ ਚਲਾ ਲੈਂਦਾ ਸੀ, ਭਾਵ 2 ਪੈੜਾਂ 4 ਪਸ਼ੂ ਜੋੜ ਕੇ ਤੇ ਉਹ ਕਰ ਸਕਦਾ ਸੀ। ਪਰ ਗੁਰੂ ਮਹਾਰਾਜ ਜੀ ਨੇ ਇੱਥੇ 6 ਹਲਟਾ ਖੂਹ ਲਵਾਇਆ, 6 ਹਲਟਾ, ਇੱਕ ਖੂਹ ਦੇ ਵਿੱਚ 6 ਮਾਲਾਂ ਚੱਲਦੀਆਂ ਸੀ, ਤੇ ਉਸ ਵਡਾਲੀ ਨਗਰ ਦਾ ਨਾਂ ਬਦਲ ਕੇ ਸੰਗਤਾਂ ਨੇ 6 ਹਲਟਾ ਸਾਹਿਬ ਰੱਖ ਦਿੱਤਾ। ਅੱਜ ਉਸ ਨਗਰ ਦਾ ਨਾਮ 6 ਹਲਟਾ ਸਾਹਿਬ ਹੈ। ਸਤਿਗੁਰ ਕਿਰਪਾ ਕਰਨ, ਆਪਾਂ ਹਰਗੋਬਿੰਦ ਪਾਤਸ਼ਾਹ ਦੇ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਦਰਸ਼ਨ ਕਰਨ ਦਾ ਯਤਨ ਕੀਤਾ। ਸਤਿਗੁਰੂ ਕਿਰਪਾ ਕਰਨ ਅਸੀਂ ਉਹਨਾਂ ਦੇ ਚੰਗੇ ਸਿੱਖ ਬਣ ਜਾਈਏ, ਅਸੀਂ ਉਹਨਾਂ ਦੇ ਗੁਰਬਾਣੀ ਤੋਂ ਉਹਨਾਂ ਦੀ ਸਿੱਖਿਆ ਤੋਂ ਸੇਧ ਲੈ ਕੇ ਅਸੀਂ ਉਹਨਾਂ ਮਹਾਨ ਸਿੱਖਾਂ ਵਰਗੇ ਬਣ ਜਾਈਏ ਜਿਨ੍ਹਾਂ ਦੀ ਦਾਸਤਾਨ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨੇ ਹਨ। ਸਾਡਾ ਮਜਬੂਰ ਹੁੰਦਾ ਦੁਪਹਿਰ ਦਾ ਬਈ ਸਿੱਖ ਰਾਜ ਕਿਵੇਂ ਬਣਿਆ, ਤੇ ਇਹ ਕੁਝ ਅਰਸੇ ਤੋਂ ਤੁਹਾਡੇ ਨਾਲ ਇਸ ਜਿਹੜਾ ਦੁਪਹਿਰ ਦਾ ਵਕਤ ਹੁੰਦਾ ਉਦੋਂ ਸਿੱਖ ਰਾਜ ਕਿਵੇਂ ਬਣਿਆ ਸੀ, ਸਾਡੇ ਬਾਬਿਆਂ ਨੇ ਕਿਹੜੀਆਂ ਕੁਰਬਾਨੀਆਂ ਕੀਤੀਆਂ, ਕਿੱਦਾਂ ਕਿੱਦਾਂ, ਤੇ ਗੁਰੂ ਪਿਆਰਿਓ ਭਾਈ ਮਨੀ ਸਿੰਘ ਦਾ ਜ਼ਿਕਰ ਕੀਤਾ। ਪਹਿਲਾਂ ਬਾਬਾ ਬੰਦਾ ਸਿੰਘ ਤੋਂ ਗੱਲ ਸ਼ੁਰੂ ਹੁੰਦੀ ਹੈ, ਭਾਈ ਮਨੀ ਸਿੰਘ ਤੇ ਕੁਝ ਸਾਡੇ ਕੌਮ ਦੀਆਂ ਬੀਬੀਆਂ, ਉਹਨਾਂ ਦੇ ਸਰਦਾਰ ਘਰੇ ਨਹੀਂ ਸੀ, ਮੁਗਲ ਹਕੂਮਤ ਦੇ ਨਾਲ ਕੱਲੀਆਂ ਨੇ ਲੜ ਕੇ ਜੰਗ ਜਿੱਤ ਲਈ ਸੀ, ਸਿੱਖ ਰਾਜ ਇੱਦਾਂ ਬਣਿਆ ਸੀ। ਤੇ ਸਤਸੰਗਤ ਜੀ ਇੱਕ 12 ਕੁ ਸਾਲ ਦੇ, 10-12 ਸਾਲ ਦੇ ਬੱਚੇ ਦਾ ਜ਼ਿਕਰ ਆਉਂਦਾ। ਸਿਆਲਕੋਟ ਦਾ ਰਹਿਣ ਵਾਲਾ ਇੱਕ ਪਰਿਵਾਰ ਹੈ ਭਾਗਮਲ, ਤੇ ਉਹਦੀ ਵਾਈਫ ਹੈ ਗੌਰਾਂ, ਜਿਹੜੀ ਮਾਤਾ ਗੌਰਾਂ, ਇਹਦਾ ਜਿਹੜਾ ਪਿਛੋਕੜ ਸੀ ਬੈਕਗਰਾਉਂਡ, ਇਹਦੇ ਭਰਾ ਸਰਦਾਰ ਸਨ, ਸਰਦਾਰ ਅਰਜਨ ਸਿੰਘ ਹੋਣੀ ਸਿੱਖੀ ਦੇ ਵਿੱਚ ਪ੍ਰਪੱਕ ਸਨ, ਅੰਮ੍ਰਿਤਧਾਰੀ ਸਨ। ਤੇ ਗੁਰੂ ਪਿਆਰਿਓ ਇਹਨਾਂ ਦੇ ਘਰ ਦੇ ਵਿੱਚ ਹਜੇ ਔਲਾਦ ਨਹੀਂ ਸੀ, ਕਾਫੀ ਚਿਰ ਹੋ ਗਿਆ ਵਿਆਹ ਹੋਏ ਨੂੰ, ਵਾਲ ਕਾਲਿਆਂ ਤੋਂ ਚਿੱਟੇ ਹੋਣ ਲੱਗ ਪਏ ਮਾਤਾ ਗੌਰਾਂ ਦੇ ਸਿਰ ਦੇ। ਆਖਿਰ 5 ਪਿਆਰੇ ਸਾਹਿਬਾਨਾਂ ਦੇ ਕੋਲੋਂ
ਗੁਰੂ ਬਾਬੇ ਨਾਨਕ ਦੇ ਪਵਿੱਤਰ ਅਸਥਾਨ ਜਨਮ ਅਸਥਾਨ ਦੇ ਉੱਤੇ ਅਰਦਾਸ ਕਰਾਈ ਗਈ ਹੈ ਤੇ ਆਖਰ ਸਾਲ ਦੋ ਸਾਲ ਬਾਅਦ ਇੱਕ ਬੱਚਾ ਜੰਮਿਆ ਜਿਹਦਾ ਨਾਂ ਰੱਖਿਆ ਹਕੀਕਤ ਰਾਏ। ਔਰ ਹਕੀਕਤ ਰਾਏ ਦੇ ਨਾਨਕੇ ਸਿੱਖ ਸਰਦਾਰ ਸਨ, ਉਹ ਨਾਨਕਿਆਂ ਦੇ ਕੋਲ ਆਉਂਦਾ ਜਾਂਦਾ ਸੀ, ਅੰਮ੍ਰਿਤ ਦੀ ਦਾਤ ਛਕੀ ਤੇ ਹਕੀਕਤ ਸਿੰਘ ਬਣ ਗਿਆ। ਗੁਰੂ ਮਹਾਰਾਜ ਜੀ ਦੀਆਂ ਸਾਖੀਆਂ ਕਹਾਣੀਆਂ ਉਹਨੂੰ ਜ਼ੁਬਾਨੀ ਯਾਦ ਹੋ ਗਈਆਂ, ਕਿਉਂਕਿ ਸਾਡੀਆਂ ਉਦੋਂ ਨਾਨੀਆਂ ਦਾਦੀਆਂ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਦੀਆਂ ਇਹ ਸਾਖੀਆਂ ਸੁਣਾਇਆ ਕਰਦੀਆਂ ਸੀ। ਸਮੇਂ ਬਦਲ ਗਏ ਗੁਰੂ ਪਿਆਰਿਓ, ਇਹ ਦਾਦੀਆਂ ਨਾਨੀਆਂ ਨੂੰ ਖਿਆਲ ਕਰਨਾ ਚਾਹੀਦਾ ਹੈ। ਮੁਬਾਰਕ ਜਿਹੜੀਆਂ ਇੱਦਾਂ ਦੀਆਂ ਦਾਦੀਆਂ ਨਾਨੀਆਂ ਜਾਂ ਭੂਆ ਮਾਸੀਆਂ ਆਪਣੇ ਬੱਚਿਆਂ ਨੂੰ ਇਹ ਸਾਖੀਆਂ ਸੁਣਾਉਂਦੀਆਂ, ਨਹੀਂ ਤੇ ਗੁਰੂ ਪਿਆਰਿਓ ਅੱਜ ਨਿਆਣੇ ਨੂੰ ਰੋਟੀ ਵੀ ਖਿਲਾਉਣੀ ਹੈ ਨਾ ਤੇ ਉਹਨਾਂ ਦੇ ਮੂਹਰੇ ਮੋਬਾਈਲ ਕਰ ਦਿੱਤਾ ਜਾਂਦਾ ਵੀ ਚੁੱਪ ਕਰਕੇ ਰੋਟੀ ਖਾ ਲਾ। ਇੱਦਾਂ ਦੇ ਹਾਲਾਤ ਬਣ ਗਏ ਆ, ਹੁਣ ਕਿਹੜੇ ਟਾਈਮ ਨਿਆਣਿਆਂ ਨੂੰ ਇਹ ਸਿਖਾਇਆ ਜਾਊਗਾ, ਕਦੋਂ ਸਾਖੀਆਂ ਸੁਣਾਉਣੀਆਂ। ਸਾਲ ਸਾਲ ਡੇਢ ਡੇਢ ਸਾਲ ਦਾ ਬੱਚਾ ਗੁਰੂ ਪਿਆਰਿਓ ਮੋਬਾਈਲ ਤੋਂ ਬਗੈਰ ਰੋਟੀ ਨਹੀਂ ਖਾਂਦਾ, ਕਿੱਧਰ ਨੂੰ ਅਸੀਂ ਕਿੱਧਰ ਨੂੰ ਤੁਰ ਪਏ। ਕਸੂਰ ਬੱਚੇ ਦਾ ਨਹੀਂ, ਬੱਚੇ ਨੂੰ ਗਜਾ ਸੀ ਇੱਦਾਂ ਲਿਆ, ਬੱਚੇ ਨੂੰ ਅਸੀਂ ਸਿੱਖਿਆ ਹੀ ਇੱਦਾਂ ਦੀ ਦੇ ਦਿੱਤੀ। ਗੁਰੂ ਭਲਾ ਕਰੇ ਅਸੀਂ ਆਪਣੇ ਬਜ਼ੁਰਗਿਆਂ ਦੀਆਂ ਦਾਸਤਾਨਾਂ ਉਹਨਾਂ ਦੀਆਂ ਕਹਾਣੀਆਂ ਸਾਖੀਆਂ ਸੁਣਾਇਆ ਕਰੀਏ। ਇਹ ਬਾਲ ਹਕੀਕਤ ਰਾਏ ਬੱਚਿਆਂ ਦੇ ਨਾਲ ਸਕੂਲੇ ਪੜ੍ਹਦਾ ਸੀ ਤੇ ਗੁਰੂ ਪਿਆਰਿਓ ਵੜਦਿਆਂ ਪੜ੍ਹਦਿਆਂ ਪੜ੍ਹਦਿਆਂ ਇਹਨਾਂ ਦੇ ਬਹਿਸ ਹੋ ਜਾਂਦੀ ਹੈ ਇੱਕ ਧਾਰਮਿਕ ਮੁੱਦੇ ਤੋਂ। ਮੁਸਲਮਾਨਾਂ ਦੇ ਮੁੰਡਿਆਂ ਨੇ ਹਕੀਕਤ ਸਿੰਘ ਨੂੰ ਚਿਤਾਰਿਆ ਕੁਝ ਦੇਵੀ ਮਾਤਾ ਦੀਆਂ ਜਾਂ ਗੁਰੂ ਸਾਹਿਬਾਨਾਂ ਦੇ ਵਰਕਲਾਪ ਕੁਝ ਸ਼ਬਦ ਬੋਲੇ ਤੇ ਹਕੀਕਤ ਰਾਏ ਤੋਂ ਵੀ ਗਿਆ ਨਾ ਰਿਹਾ ਨਾ ਗਿਆ ਤੇ ਉਹਨਾਂ ਨੇ ਬੀਬੀ ਫਾਤਮਾ ਦੇ ਵਰਕਲਾਪ, ਉਹਨਾਂ ਦੀ ਸ਼ਾਨ ਦੇ ਵਰਕਲਾਪ ਵੀ ਕੁਝ ਸ਼ਬਦ ਬੋਲ ਦਿੱਤੇ। ਬੀਬੀ ਫਾਤਮਾ ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਸੀ। ਇਸੇ ਐਵਜ਼ ਦੇ ਵਿੱਚ ਪਹਿਲਾਂ ਕਾਜ਼ੀ ਵੱਲੋਂ ਕੁੱਟਿਆ ਗਿਆ, ਪਹਿਲਾਂ ਬੱਚਿਆਂ ਵੱਲੋਂ ਸਕੂਲਦਿਆਂ ਵੱਲੋਂ ਕੁੱਟਿਆ ਗਿਆ, ਫਿਰ ਉਹਨਾਂ ਨੂੰ ਮਾਰ ਝੰਬ ਕਰਕੇ ਤੇ ਉੱਥੇ ਦਾ ਜਿਹੜਾ ਮੇਨ ਮੌਲਵੀ ਜਾਲਮਕਾ ਸੀ ਨਾ ਸਿਆਲਕੋਟ ਦਾ, ਜਿਹੜਾ ਪੜ੍ਹਾਇਆ ਕਰਦਾ ਸੀ, ਜਿਹੜਾ ਵਿੱਦਿਆ ਦਿੰਦਾ ਸੀ, ਉਹਦੇ ਵੱਲੋਂ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ। ਆਖਰ ਸਿਆਲਕੋਟ ਦੇ ਵੱਡੇ ਹਾਕਮ ਅਮਰ ਬੇਗ ਦੇ ਕੋਲ ਪੇਸ਼ ਕੀਤਾ ਗਿਆ। ਹੁਣ ਅਮਰ ਬੇਗ ਦੇ ਕੋਲ ਇੱਕ ਰਾਤ ਸਤਸੰਗ ਜੀ ਹਵਾ ਲਾਤ ਵਿੱਚ ਰੱਖਣ ਤੋਂ ਬਾਅਦ ਹੁਣ ਇੱਥੇ ਮਾਤਾ ਗੌਰਾਂ ਤੇ ਗੁਰੂ ਪਿਆਰਿਓ ਭਾਗਮਲ ਪਿੰਡ ਦੇ ਹੋਰ ਇਲਾਕੇ ਦੇ ਸੱਜਣਾਂ ਨੂੰ ਇਕੱਠਿਆਂ ਕਰਕੇ ਆਪਣੇ ਪੁੱਤਰ ਨੂੰ ਛਡਾਉਣ ਵਾਸਤੇ ਜਾਂਦੇ, ਪਰ ਇਹਨਾਂ ਨੂੰ ਦੱਬ ਕੇ ਮਾਰ ਕੇ ਉੱਥੋਂ ਮੋੜ ਦਿੱਤਾ ਜਾਂਦਾ। ਅਗਲੇ ਦਿਨ ਫਿਰ ਜਾਂਦੇ ਨੇ, ਪਿੰਡ ਦੇ ਸੂਝਵਾਨ ਬੰਦੇ ਸੱਦੇ ਗਏ ਔਰ ਪੈਸਿਆਂ ਦੀਆਂ ਵੀ ਜਿਹੜੀਆਂ ਸੀ ਉਹ ਸਿਫਾਰਿਸ਼ਾਂ ਕੀਤੀਆਂ ਗਈਆਂ, ਗੱਲ ਕੋਈ ਨਹੀਂ ਜੋ ਤੁਸੀਂ ਮੰਗੋ, ਹਾਂ ਸਾਡੇ ਬੱਚੇ ਨੇ ਜੇ ਕੋਈ ਗਲਤੀ ਕੀਤੀ ਆ ਉਸ ਤੋਂ ਵੱਧ ਉਹ ਕੁੱਟ ਖਾ ਚੁੱਕਾ, ਮਾਰ ਖਾ ਚੁੱਕਾ ਹੈ, ਜਦਕਿ ਇਹਦੇ ਵਰਖਿਲਾਫ ਮੁਸਲਮਾਨ ਬੱਚਿਆਂ ਦਾ ਵੀ ਕਸੂਰ ਹੈ, ਤੁਸੀਂ ਉਹਨਾਂ ਨੂੰ ਕਹਿ ਕੁਛ ਨਹੀਂ ਰਹੇ। ਹਾਂ ਜੇ ਉਹਨਾਂ ਨੂੰ ਨਹੀਂ ਵੀ ਕਹਿਣਾ ਤੁਹਾਡਾ ਰਾਜ ਭਾਗ ਹੈ, ਠੀਕ ਹੈ, ਪਰ ਸਾਡੇ ਬੱਚੇ ਦਾ ਜਿੰਨਾ ਕਸੂਰ ਸੀ ਓਨੀ ਤੁਸੀਂ ਸਜ਼ਾ ਦੇ ਚੁੱਕੇ ਹੋ, ਪਰ ਗੁਰੂ ਪਿਆਰਿਓ ਨਾ ਮੰਨੇ। ਆਖਰ ਇਹ ਅਮਰ ਬੇਗ ਗੁੱਸੇ ਵਿੱਚ ਆ ਕੇ ਇਹਨਾਂ ਨੂੰ ਕਹਿੰਦਾ ਹੈ, ਮੈਂ ਹੁਣ ਤੁਹਾਡੇ ਬੱਚੇ ਨੂੰ ਪਹਿਲਾਂ ਮੈਂ ਇੱਥੇ ਸਜ਼ਾ ਦੇਣੀ ਚਾਹੁੰਦਾ ਸੀ, ਹੁਣ ਇਹਨੂੰ ਇਸਲਾਮ ਵਿੱਚ ਲਿਆਉਣ ਵਾਸਤੇ ਪ੍ਰੇਰਦੇ ਨੇ, ਪਰ ਜਦੋਂ ਇਸਲਾਮ ਦੇ ਵਿੱਚ ਨਾ ਆਇਆ ਔਰ ਫਿਰ ਮਾਤਾ ਤੇ ਪਿਤਾ ਦੇ ਸਾਹਮਣੇ ਕੁੱਟਿਆ ਗਿਆ, ਮਾਰਿਆ ਗਿਆ, ਪਿੰਡੇ ਦੇ ਵਿੱਚੋਂ ਲਹੂ ਸਿਮਿਆ। ਮੇਰੀ ਉਹ ਭੈਣੋ, ਜਦੋਂ ਤੁਹਾਡੇ ਸਾਹਮਣੇ ਤੁਹਾਡੇ ਬੱਚੇ ਦੇ ਕੋਈ ਓਪਰਾ ਬੰਦਾ ਚਪੇੜ ਵੀ ਮਾਰ ਦੇਵੇ ਤੇ ਕਾਲਜਾ ਪਾੜ ਜਾਂਦਾ, ਪਰ ਉਹ ਮਾਂ ਵਿਚਾਰੀ ਕਰ ਕੀ ਸਕਦੀ ਸੀ, ਉਹ ਪਿਓ ਕਰ ਕੀ ਸਕਦਾ ਸੀ, ਹਕੂਮਤ ਦਾ ਰਾਜ ਸੀ, ਕਰ ਕੁਛ ਨਹੀਂ ਸੀ ਸਕਦੇ। ਪਰ ਇੱਕ ਉਹ ਮਾਤਾ ਗੌਰਾਂ ਇੱਕ ਬਾਹ ਉੱਚੀ ਕਰਕੇ ਤਰਲਾ ਕਰਦੀ ਹੈ, ਕਹਿੰਦੀ ਉਹ ਸਰਕਾਰ ਇਹ ਦੁਨੀਆ ਦੇ ਰੱਖਿਆ, ਮੈਂ ਬੜੇ ਤਰਲੇ ਕਰ ਕਰਕੇ ਪੁੱਤ ਲਿਆ ਸੀ, ਮੈਂ ਤੇਰੇ ਮੂਹਰੇ ਤਰਲਾ ਕਰਦੀ ਆ ਮੋਤੀਆਂ ਵਾਲਿਆ, ਦੇਖੀ ਕਿਤੇ ਮੈਨੂੰ ਇਸ ਦੁਨੀਆ ਤੋਂ ਇਹ ਵਾਂਝੀ ਪੁੱਤ ਤੋਂ ਬਗੈਰ ਨਾ ਕਰ ਦੇਈ, ਤੂੰ ਦੱਸ ਮੈਂ ਤੇਰੀ ਖਾਤਰ ਖੁਦਾ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦੀ ਆ। ਉਹ ਮਾਤਾ ਗੌਰਾਂ ਬੜਾ ਤਰਲਾ ਕਰਕੇ ਇੱਥੇ ਦੇ ਹਾਕਮ ਨੂੰ ਇੱਕ ਬੜਾ ਜ਼ੋਰਦਾਰ ਤਰਲਾ ਕਰਦੀ ਹੈ ਕਿ ਮੇਰੇ ਪੁੱਤ ਨੂੰ ਕਿਸੇ ਨਾ ਕਿਸੇ ਤਰ੍ਹਾਂ ਛੱਡ ਦੇਵੇ। ਉਹ ਕਿਵੇਂ ਦਹਾਈਆਂ ਪਾਉਂਦੀ ਹੈ ਢਾਡੀ ਜਿੱਤੇ ਦੇ ਪਾਸੋਂ।

ਦੇ ਬੜੇ ਸਿਆਣੇ ਸਿਆਣੇ ਹਿੰਦੂ ਤੇ ਮੁਸਲਮਾਨਾਂ ਨੂੰ ਇਕੱਠੇ ਕੀਤਾ ਗਿਆ ਕਿਉਂਕਿ ਭਾਗ ਮਲ ਦੇ ਇਲਾਕੇ ਵਿੱਚ ਬੜੀ ਚੰਗੀ ਬੋਲ ਚਾਲ ਸੀ। ਉਹਦੇ ਪੁੱਤ ਦੀ ਜਾਨ ਬਚਾਉਣ ਵਾਸਤੇ ਗੁਰੂ ਪਿਆਰਿਓ ਆਏ ਬਹੁਤ ਲੋਕ, ਪਰ ਕਿਸੇ ਦੀ ਵੀ ਇੱਥੇ ਪੇਸ਼ ਨਾ ਚੱਲੀ। ਉਹ ਜਿਹੜੇ ਇਸ ਕਲਾਸ ਵਿੱਚ ਪੜ੍ਹਦੇ ਛੋਟੇ ਛੋਟੇ ਬੱਚੇ ਹਕੀਕਤ ਸਿੰਘ ਦੇ ਨਾਲ, ਉਹ ਰੌਲਾ ਪਾ ਰਹੇ ਸਨ ਔਰ ਜ਼ਾਲਮ ਖਾਂ ਉਹ ਰੌਲਾ ਪਾ ਰਿਹਾ ਸੀ, ਕਹਿੰਦਾ ਨਹੀਂ ਇਹਨੂੰ ਕਿਸੇ ਹਾਲਤ ਵਿੱਚ ਵੀ ਛੱਡਿਆ ਨਹੀਂ ਜਾਵੇਗਾ। ਬਥੇਰੀਆਂ ਰਿਸ਼ਵਤਾਂ ਦੇਣ ਦਾ ਯਤਨ ਕੀਤਾ ਪਰ ਕਿਸੇ ਪਾਸੇ ਕੋਈ ਗੱਲ ਸੂਤ ਨਾ ਆਈ ਤੇ ਆਖਰ ਇਸ ਅਮਰ ਬੇਗ ਨੇ ਆਖ ਦਿੱਤਾ ਵੀ ਮਾਤਾ ਮੈਂ ਕੁਛ ਨਹੀਂ ਕਰ ਸਕਦਾ। ਮਾਤਾ ਗੌਰਾਂ ਨੂੰ ਆਖਦਾ, ਕਹਿੰਦਾ ਮਾਈ ਹੁਣ ਮੈਂ ਕੁਛ ਨਹੀਂ ਕਰ ਸਕਦਾ, ਤੇਰੇ ਪੁੱਤ ਨੂੰ ਲਾਹੌਰ ਭੇਜ ਦਿੰਦੇ ਹਾਂ, ਉੱਥੇ ਜ਼ਕਰੀਆ ਖਾਨ ਜਿੱਦਾਂ ਚਾਹੇਗਾ ਸੂਬੇ ਸਰਹੰਦ ਦੇ ਕੋਲ ਉਹ ਉੱਦਾਂ ਉਹਨੂੰ ਕਰ ਲਏਗਾ। ਗੁਰੂ ਪਿਆਰਿਓ ਸੂਬੇ ਸਰਾ ਇੱਥੇ ਸੂਬੇ ਜ਼ਕਰੀਆ ਖਾਨ ਦਾ ਸੁਣ ਕੇ ਦੋਨਾਂ ਮਾਂ ਪਿਓ ਦੇ ਪੈਰਾਂ ਦੇ ਹੇਠੋਂ ਧਰਤੀ ਨਿਕਲ ਜਾਂਦੀ ਹੈ। ਅੱਜ ਤੱਕ ਜਿਹੜਾ ਕੋਈ ਲਾਹੌਰ ਗਿਆ ਨਾ ਜ਼ਕਰੀਆ ਖਾਨ ਦੇ ਕੋਲ, ਉਹ ਜਿੰਦਾ ਜਾਂ ਮੁਰਦਾ ਵਾਪਿਸ ਨਹੀਂ ਆਇਆ ਸੀ। ਏਡਾ ਜ਼ਾਲਮ 1719 ਤੋਂ ਲੈ ਕੇ 1745 ਤੱਕ 26 ਸਾਲ ਇਸ ਪਾਪੀ ਜ਼ਕਰੀਆ ਖਾਨ ਨੇ ਸਿੰਘਾਂ ਦਾ ਲੱਭ ਲੱਭ ਕੇ ਸ਼ਿਕਾਰ ਕੀਤਾ ਸੀ, ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ। ਜਿੱਥੇ ਕੋਈ ਸਿੰਘ ਟੱਕਰਦਾ ਨਾ ਕੋਈ ਅਪੀਲ, ਨਾ ਕੋਈ ਵਕੀਲ, ਨਾ ਕੋਈ ਦਲੀਲ, ਬਸ ਖਤਮ ਕਰ ਦਿਓ, ਪੈਸੇ ਚੱਕੋ ਆ ਕੇ। ਗੁਨਾਹ ਨਹੀਂ ਸੀ ਪੁੱਛਿਆ ਜਾਂਦਾ ਸਿੰਘ ਨੂੰ ਮਾਰਨ ਵਾਸਤੇ, ਗੁਨਾਹ ਨਹੀਂ ਸੀ ਪੁੱਛਿਆ ਜਾਂਦਾ। ਕੋਈ ਸਮਾਂ ਪਹਿਲਾਂ ਤੁਹਾਡੇ ਨਾਲ ਵੀ ਪੰਜਾਬ ਦੇ ਵਿੱਚ ਇਹੀ ਕੁਛ ਹੋਇਆ, ਜੱਟਾਂ ਦੇ ਮੁੰਡਿਆਂ ਨੂੰ ਖੇਤਾਂ ਦੇ ਵਿੱਚ ਹਲ ਵਾਹੁੰਦਿਆਂ ਨੂੰ ਪੁਲਿਸ ਕਦੋਂ ਚੱਕ ਕੇ ਲੈ ਜਾਂਦੀ ਸੀ। ਕੋਈ ਆਪਣੇ ਬੁੱਢੇ ਮਾਂ ਬਾਪ ਦੀ ਦਵਾਈ ਲੈਣ ਗਿਆ ਸਾਈਕਲ ਦੇ ਉੱਤੇ ਜਾਂ ਸਕੂਟਰ ਦੇ ਉੱਤੇ, ਕਦੋਂ ਉਹਨੂੰ ਰਸਤੇ 'ਚੋਂ ਅਗਵਾ ਕਰ ਦਿੱਤਾ ਜਾਂਦਾ ਸੀ ਅਤੇ ਕਦੋਂ ਪੁਲਿਸ ਮੁਕਾਬਲਾ ਬਣਾ ਕੇ ਗੁਰੂ ਪਿਆਰਿਓ ਨੂੰ ਖਤਮ ਕਰ ਦਿੱਤਾ ਜਾਂਦਾ ਸੀ। ਬੇਅੰਤ ਲਾਸ਼ਾਂ, ਜਸਵੰਤ ਸਿੰਘ ਜੀ ਖਾਲੜਾ ਕੌਮ ਦਾ ਉਹ ਮਹਾਨ ਸ਼ਹੀਦ 25,000 ਲਾਸ਼ਾਂ ਦਾ ਜ਼ਿਕਰ ਕਰ ਗਿਆ ਔਰ ਆਪ ਇੱਕ ਦਿਨ ਆਪ ਵੀ ਲਾਸ਼ ਬਣ ਗਿਆ। ਆ ਫਿਲਮ ਆ ਰਹੀ ਹੈ ਉਹਦੀ, ਪਤਾ ਲੱਗਾ ਹੁਣ ਸੈਂਸਰ ਬੋਰਡ ਨੇ ਉਹ ਫਿਲਮ ਪਾਸ ਕਰ ਦਿੱਤੀ ਹੈ। ਬਹੁਤ ਕੁਛ ਉਸ ਫਿਲਮ ਦੇ ਜੇ ਕਿਤੇ ਸੀਨ ਸਾਰੇ ਕੱਟੇ ਨਾ ਗਏ ਤੇ ਬਹੁਤ ਕੁਛ ਉਸ ਉਹਦੇ ਵਿੱਚੋਂ ਸਾਡੇ ਨੌਜਵਾਨਾਂ ਨੂੰ ਮਿਲੇਗਾ। ਜਿਹੜਾ ਇਤਿਹਾਸ ਦੇ ਵਿੱਚ ਹੁਣ ਗੁਰੂ ਪਿਆਰਿਓ ਨਿੱਤ ਤੇ ਇਤਿਹਾਸ ਕਿੱਥੇ ਗੁਰਦੁਆਰਿਆਂ 'ਚ ਰਹਿ ਗਿਆ ਨਾ, ਢਾਡੀ ਸੁਣਾ ਸਕਦੇ ਆ। ਹੁਣ ਤੁਹਾਡੇ ਕੋਲ ਪਿਆਰਿਓ ਕਿੰਨਾ ਕੁ ਵਕਤ ਹੈ? ਕਿਤੇ ਤੁਹਾਡੇ ਕੋਲ ਇੰਨਾ ਵਕਤ ਨਹੀਂ ਹੁੰਦਾ ਵੀ ਘੰਟਾ ਡੇਢ ਘੰਟਾ ਬੈਠ ਕੇ ਅਸੀਂ, ਕਿਉਂਕਿ ਰੁਝੇਵੇਂ ਵੀ ਇੰਨੇ ਆ, ਵੱਸ ਦੀ ਗੱਲ ਨਹੀਂ ਕਿਸੇ ਦੇ। ਹਫ਼ਤੇ ਬਾਅਦ ਇੱਕ ਛੁੱਟੀ ਹੋਣੀ ਤੇ ਗੁਰੂ ਪਿਆਰਿਓ ਦੇ ਵਿੱਚ ਕਿੰਨੇ ਜ਼ਿਆਦਾ ਕੰਮ ਕਰਨ ਵਾਲੇ ਹੁੰਦੇ ਆ। ਹਾਂ, ਤੁਸੀਂ ਨੈੱਟ ਦੇ ਉੱਤੇ ਯੂਟਿਊਬ ਦੇ ਉੱਤੇ ਫਿਲਮ ਆ ਜਾਏਗੀ, ਉਹਨੂੰ ਦੇਖ ਕੇ ਤੇ ਕੁਝ ਨਾ ਕੁਝ ਸਿੱਖਣ ਦਾ ਨੌਜਵਾਨੋ ਯਤਨ ਕਰਿਓ ਕਿ ਉਸ ਕੌਮ ਦੇ ਸੂਰਬੀਰ ਯੋਧੇ ਨੇ ਜਿਹੜੀਆਂ ਮਾਵਾਂ ਦੇ ਪੁੱਤ ਗਵਾਚੇ ਹੋ ਗਏ ਸੀ। ਗੁਰੂ ਪਿਆਰਿਓ ਅੱਜ ਵੀ ਕਈ ਮਾਵਾਂ ਨਾ ਬੁੱਢੀਆਂ ਹੋ ਗਈਆਂ, ਅਜੇ ਵੀ ਆਪਣੇ ਦਰਵਾਜ਼ੇ ਵੱਲ ਨੂੰ ਦੇਖਦੀ ਕਹਿੰਦੀ ਮੇਰੇ ਪੁੱਤ ਹਲੇ ਆ ਜਾਣਾ, ਮੇਰਾ ਪੁੱਤ ਕਿਤੇ ਨਹੀਂ ਗਿਆ, ਮੇਰੇ ਪੁੱਤ ਨੇ ਆ ਜਾਣਾ। ਇਹ ਮਾਵਾਂ ਦਾ ਦਿਲ ਹੁੰਦਾ ਹੈ, ਪਰ ਇਹਨਾਂ ਜ਼ਾਲਮਾਂ ਨੇ ਮਾਵਾਂ ਦੇ ਦਿਲਾਂ ਦੇ ਵਿੱਚ ਦੀ ਗੋਲੀਆਂ ਲੰਘਾਈਆਂ। ਇੱਥੇ ਪਾਪੀ ਪੂਲੇ ਵਰਗੇ ਜਲਾਦ ਇਹਨਾਂ ਨੇ ਪੈਦਾ ਕੀਤੇ, ਟੌਟ ਪੈਦਾ ਕੀਤੇ। ਜਦੋਂ ਨੌਜਵਾਨਾਂ ਦੀਆਂ ਗੁਰੂ ਪਿਆਰਿਓ ਉਹਨਾਂ ਨੂੰ ਟੁਕੜੇ ਟੁਕੜੇ ਕਰਕੇ ਇਹ ਦੇਖਣ ਨੂੰ ਗੱਲਾਂ ਲੱਗਦੀਆਂ, ਇੱਦਾਂ ਨਹੀਂ ਹੋਇਆ ਹੋਣਾ। ਇਹ ਸੱਚ ਹੈ ਕਿ ਪੂਲੇ ਵਰਗੇ ਪਾਪੀਆਂ ਨੇ ਸਾਡੇ ਨੌਜਵਾਨਾਂ ਨੂੰ ਅਗਵਾ ਕਰਕੇ ਉਹਨਾਂ ਦੇ ਸਰੀਰਾਂ ਦੇ ਟੋਟੇ ਟੋਟੇ ਕਰਦੇ ਵਿਆਸਾ ਦਰਿਆ ਵਿੱਚ ਮੱਛੀਆਂ ਨੂੰ ਪਾਇਆ ਸੀ ਤੇ ਬਾਅਦ ਵਿੱਚ ਹੰਕਾਰ 'ਚ ਕਹਿੰਦਾ ਹੁੰਦਾ ਸੀ, ਕਹਿੰਦਾ ਆਹ ਮੱਛੀ ਮੋਟੀ ਹੋਈ ਹੈ, ਇਹਨੇ ਚੰਗਾ ਸਿੰਘ ਖਾਧਾ ਲੱਗਦਾ, ਇਹਨੂੰ ਬਣ ਕੇ ਬਣਾਉਣੇ। ਆਹ ਕੁਝ ਹੋਇਆ ਸਾਡੇ ਨੌਜਵਾਨਾਂ ਦੇ ਨਾਲ, ਆਹ ਕੁਝ ਹਕੂਮਤਾਂ ਨੇ ਕੀਤਾ। ਇਹ ਕਿਤੇ ਨਾ, ਇਹ ਕਿਤੇ ਨਾ ਯਾਦ ਰੱਖਣ ਵਾਲੀ ਗੱਲ ਹੈ, ਇਹ ਕਦੀ ਨਾ ਭੁੱਲਣ ਵਾਲੇ ਸਾਕੇ ਨੇ। ਔਰ ਅੱਜ ਤੱਕ ਹੁੰਦਾ ਆ ਰਿਹਾ, ਗਾਏ ਬਗਾਏ ਹੈ ਨਾ, ਸਰਕਾਰਾਂ ਯਾਦ ਕਰਾਉਂਦੀਆਂ ਰਹਿੰਦੀਆਂ, ਤੁਹਾਨੂੰ ਪੰਜਾਬ ਵਿੱਚ ਯਾਦ ਕਰਾਉਂਦੀਆਂ ਰਹਿੰਦੀਆਂ ਵੀ ਕਿਤੇ ਭੁੱਲ ਨਾ ਜਾਇਓ। ਹਜੇ ਵੀ ਜੇ ਕੋਈ ਹੰਕਾਰੀ ਉੱਠਦੇ ਆ ਕਹਿੰਦੇ ਇਹਨਾਂ ਨੂੰ 84 ਯਾਦ ਕਰਾ ਦਾਂਗੇ, ਨਿਤ ਪੜ੍ਹਦੇ ਹੋ ਤੁਸੀਂ ਸੋਸ਼ਲ ਮੀਡੀਆ ਦੇ, ਇਹ ਸਾਨੂੰ ਵੰਗਾਰਿਆ ਜਾ ਰਿਹਾ 84 ਯਾਦ ਕਰਾਉਣ ਦੀਆਂ ਗੱਲਾਂ। ਹਲੇ ਇਹਨਾਂ ਨੂੰ ਭੁੱਲੀਆਂ ਨਹੀਂ, ਉੱਥੇ ਦੇ ਬ੍ਰਾਹਮਣਵਾਦ ਨੂੰ, ਸਰਕਾਰਾਂ ਨੂੰ, ਹਿੰਦੂਤਵ ਨੂੰ ਭੁੱਲੀਆਂ ਨਹੀਂ। ਇਹ ਸਾਡੇ ਨਾਲ ਜੋ ਧੱਕਾ ਕਰਦੇ ਆ ਔਰ ਦੱਸ ਰਹੇ ਨੇ ਵੀ ਤੁਸੀਂ ਸਾਡੇ ਤੋਂ ਭੱਜੇ ਨਹੀਂ, ਅਜੇ ਕੱਲ੍ਹ ਨੂੰ ਵੀ ਕਰ ਸਕਦੇ ਆ, ਵਕਰ ਜੋ ਮਰਜ਼ੀ ਕਰ ਸਕਦੇ ਆ।
ਸਤਿਗੁਰੂ ਕਿਰਪਾ ਕਰੇ ਇਹਨਾਂ ਲੋਕਾਂ ਨੂੰ ਸਮਤ ਆਵੇ ਔਰ ਸਾਡੀ ਕੌਮ ਇੱਕਜੁੱਟ ਹੋਵੇ, ਇੱਕਮੁੱਠ ਹੋਵੇ। ਜਦੋਂ ਅਸੀਂ ਇੱਕਮੁੱਠ ਹੋਵਾਂਗੇ ਤੁਹਾਡੇ ਕੋਈ ਵਾਹ ਵੱਲ ਨਹੀਂ ਦੇਖ ਸਕਦਾ। ਸਤਿਗੁਰੂ ਕਿਰਪਾ ਕਰਨ, ਇੱਦਾਂ ਦੇ ਦਿਨ ਸਾਡੀ ਕੌਮ ਦੇ ਉੱਤੇ ਆਉਣ, ਚੰਗੇ ਲੀਡਰ ਸਾਡੀ ਕੌਮ ਨੂੰ ਮਿਲਣ। ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧੇ, ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਵਰਗੇ ਯੋਧੇ, ਇੱਦਾਂ ਦੇ ਯੋਧੇ ਜਿਹੜੇ ਦਿਲੋਂ ਆਪਣਾ ਆਪ ਕੁਰਬਾਨ ਕਰਕੇ ਕੌਮ ਦੀ ਅਗਵਾਈ ਕਰਨ, ਤਾਂ ਕਿਤੇ ਕੌਮਾਂ ਬਚ ਸਕਦੀਆਂ। ਨਹੀਂ ਤੇ ਗੁਰੂ ਪਿਆਰਿਓ, ਜਿਹੜੇ ਲੀਡਰ ਕੁਰਸੀਆਂ ਦੇ ਭੁੱਖੇ ਹੋਣ, ਉਹ ਸਾਡੇ ਨੌਜਵਾਨਾਂ ਦੇ ਲਾਚਾਂ ਦੇ ਉੱਤੇ ਰਾਜਨੀਤੀ ਕਰਦੇ ਔਰ ਕਰਦੇ ਆ ਰਹੇ ਨੇ। ਅੱਜ ਇਹ ਬੀਬੀ ਗੌਰਾਂ ਤੇ ਭਾਗਮਲ ਤਰਲੇ ਕਰਦੇ, ਆਖਰ ਇਹਨੇ ਆਖ ਦਿੱਤਾ, ਕਹਿੰਦਾ ਹੁਣ ਜ਼ਕਰੀਆ ਖਾਨ ਦੇ ਇਹਦੀ ਪੇਸ਼ੀ ਹੋਵੇਗੀ, ਉੱਥੇ ਜਾ ਕੇ ਜੋ ਫੈਸਲਾ ਹੋਵੇਗਾ ਉਹ ਦੇਖ ਲਿਓ। ਆਖਰ ਇਸ ਬਾਲ ਹਕੀਕਤ ਸਿੰਘ ਨੂੰ ਲਾਹੌਰ ਲੈ ਆਂਦਾ ਗਿਆ, ਲਾਹੌਰ ਦੀ ਲੱਗੀ ਹੋਈ ਕਚਹਿਰੀ ਦੇ ਵਿੱਚ ਇਹਦੀ ਪੇਸ਼ੀ ਹੁੰਦੀ ਆ ਤੇ ਜ਼ਕਰੀਆ ਖਾਨ ਬੜੇ ਰੋਹਬ ਦੇ ਨਾਲ ਆਖਦਾ, ਕਹਿੰਦਾ ਬੱਚਾ ਜੇ ਤੂੰ ਕਿਸਮਤ ਚਾਹੁੰਦਾ ਹੈ, ਜੇ ਤੂੰ ਜ਼ਿੰਦਗੀ ਚਾਹੁੰਦਾ ਹੈ ਤੇ ਇਸਲਾਮ ਨੂੰ ਪ੍ਰਵਾਨ ਕਰ ਲਾ। ਗੁਰੂ ਪਿਆਰਿਓ, ਉਹ ਅੱਗਿਓਂ ਬਾਲ ਹਕੀਕਤ ਰਾਏ ਸਿੰਘ ਕਹਿੰਦਾ, ਕਹਿੰਦਾ ਸੂਬੇਦਾਰ ਸਾਹਿਬ ਤੁਸੀਂ ਮੇਰੀ ਦਲੀਲ ਤੇ ਸੁਣੀ ਨਹੀਂ, ਮੇਰੀ ਗੱਲ ਤੇ ਸੁਣੀ ਨਹੀਂ ਵੀ ਹੋਇਆ ਕੀ ਆ। ਕਹਿੰਦਾ ਕੁਛ ਵੀ ਹੋਇਆ ਹੋਵੇ, ਬਸ ਇਸਲਾਮ ਕਬੂਲ ਕਰੇਗਾ ਤੇ ਤੇਰੀ ਜਾਨ ਬਚ ਸਕਦੀ ਹੈ, ਵਰਨਾ ਮਰਨ ਵਾਸਤੇ ਤਿਆਰ ਹੋ ਜਾ। ਇਸ ਛੋਟੇ ਜਿਹੇ ਬਾਲਕ ਦੇ ਉੱਤੇ ਫਿਰ ਇੱਥੇ ਲਾਹੌਰ ਲਿਆ ਕੇ ਜਿਹੜਾ ਤਸ਼ੱਦਦ ਕੀਤਾ ਗਿਆ, ਉਸ ਵੇਲੇ ਦੀਆਂ ਸਤਰਾਂ ਨੂੰ ਢਾਡੀ ਦਿੱਤਾ।

ਇਸ ਬਾਲ ਹਕੀਕਤ ਸਿੰਘ ਨੂੰ ਲਾਹੌਰ ਲਿਆਂਦਾ ਗਿਆ ਜ਼ਕਰੀਆ ਖਾਨ ਦੀ ਕਚਹਿਰੀ ਦੇ ਵਿੱਚ। ਬੇਵਸ ਮਾਂ ਪੇ ਨੂੰ ਵੀ ਪਤਾ ਲੱਗਾ, ਉਹ ਵੀ ਲਾਹੌਰ ਦੀ ਕਚਹਿਰੀ ਵਿੱਚ ਪਹੁੰਚੇ, ਤਰਲਾ ਕੀਤਾ ਜਾ ਕੇ ਜ਼ਕਰੀਆ ਖਾਨ ਦਾ। ਕਹਿੰਦੇ ਮੋਤੀਆਂ ਵਾਲਿਆ, ਪੁੱਤਾਂ ਵਾਲਿਆ, ਰੱਬ ਤੇਰੀਆਂ ਪੁੱਤਾਂ ਦੀਆਂ ਲੰਬੀਆਂ ਉਮਰਾਂ ਕਰੇ, ਤੂੰ ਜੁਗ ਜੁਗ ਜੀਵੇਂ, ਤੂੰ ਰਹਿੰਦੀ ਦੁਨੀਆਂ ਤੱਕ ਰਾਜ ਮਾਣੇ, ਇੱਕ ਵਾਰ ਮੇਰੇ ਪੁੱਤ ਦੇ ਗੁਨਾਹ ਮਾਫ਼ ਕਰ ਦੇ, ਇਹਦੀ ਜਾਨ ਬਖਸ਼ ਦੇ। ਜ਼ਕਰੀਆ ਖਾਨ ਆਖਣ ਲੱਗਾ, ਕਹਿੰਦਾ ਮਾਤਾ ਜੀ ਆਪਣੀ ਪੁੱਤ ਦੀ ਜਾਨ ਬਚਾਉਣੀ, ਇਹਨੂੰ ਕਹਿ ਇਸਲਾਮ ਦੇ ਵਿੱਚ ਆ ਜਾ, ਆਪਣਾ ਧਰਮ ਤਿਆਗ ਦੇ, ਹੁਣੇ ਛੱਡ ਦਿੰਦੇ, ਇਹ ਕਿਹੜੀ ਗੱਲ ਹੈ। ਕਹਿੰਦਾ ਅੱਗਿਓ ਮਾਂ ਕਹਿੰਦੀ ਆ, ਸਰਕਾਰ ਮੈਂ ਆਪਣੇ ਪੁੱਤ ਨੂੰ ਕਿੱਦਾਂ ਕਹਿ ਦੇਵਾਂ, ਆਹ ਗੱਲ ਮੈਂ ਕਿੱਦਾਂ ਕਹਿ ਦੇਵਾਂ ਆਪਣੇ ਪੁੱਤ ਨੂੰ, ਜਿਹਨੇ ਛੋਟੀ ਉਮਰ ਦੇ ਵਿੱਚ ਆਪਣੇ ਨਾਨੀ ਨਾਨੇ ਦੇ ਕੋਲੋਂ, ਆਪਣੇ ਮਾਮੀਆਂ ਨਾਨਕਿਆਂ ਦੇ ਕੋਲੋਂ ਗੁਰੂਆਂ ਦੀਆਂ ਸਾਖੀਆਂ, ਪੰਜਵੇਂ ਪਾਤਸ਼ਾਹ ਨੂੰ ਤੱਤੀ ਤਵੀ ਦੇ ਉੱਤੇ ਬਾਲ ਕੇ ਕਿਵੇਂ ਸ਼ਹੀਦ ਕੀਤਾ ਸੀ, ਮੈਂ ਕਿਵੇਂ ਇਹਨੂੰ ਭੁਲਾ ਦੇਵਾਂ। ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਕਿਵੇਂ ਤਲਵਾਰ ਚੱਲੀ ਸੀ, ਔਰ ਕਿਵੇਂ ਮਤੀਦਾਸ ਸਤੀਦਾਸ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਦਿੱਲੀ ਚਾਂਦਨੀ ਚੌਂਕ। ਮੈਂ ਉਹ ਉੱਬਲਦਾ ਦੇਗ ਵਿੱਚ ਉੱਬਲਦਾ ਭਾਈ ਦਿਆਲਾ ਜੀ ਕਿਵੇਂ ਇਹਦੇ ਮਨ ਦੇ ਵਿੱਚੋਂ ਕੱਢ ਦੇਵਾਂ, ਇਹ ਨਹੀਂ ਨਿਕਲਣਾ, ਤੂੰ ਮੇਰੇ ਪੁੱਤ ਦੇ ਉੱਤੇ ਤਰਸ ਕਰ, ਇਹਦੀ ਜਾਨ ਬਖਸ਼ ਦੇ, ਨਿਤ ਮੇਰਾ ਪੁੱਤ ਜਿਹੜਾ ਮੈਂ ਉਹਨੂੰ ਧਰਮ ਤਿਆਗਣ ਲਈ ਨਹੀਂ ਕਹਿ ਸਕਦੀ, ਇਹ ਮਹਾਂ ਸੀ ਪਿਆਰਿਓ। ਔਰ ਧੱਕੇ ਮਾਰ ਕੇ ਇਹਨਾਂ ਮਾਂ ਤੇ ਪਿਓ ਨੂੰ ਇਸ ਕਚਹਿਰੀ ਦੇ ਵਿੱਚੋਂ ਕੱਢ ਦਿੱਤਾ, ਕਹਿੰਦੇ ਬਾਹਰ ਜਾਓ, ਫੈਸਲੇ ਦੀ ਇੰਤਜ਼ਾਰ ਕਰੋ। ਆਖਰ ਗੁਰੂ ਪਿਆਰਿਓ ਜ਼ਕਰੀਆ ਖਾਨ ਨੇ ਐਲਾਨ ਕਰਤਾ, ਸਖ਼ਤ ਐਲਾਨ ਕੀਤਾ, ਕਹਿੰਦਾ ਇਹਨੂੰ ਕੁੱਟ ਮਾਰ ਕੇ ਇਸਲਾਮ ਦੇ ਵਿੱਚ ਲਿਆਂਦਾ ਜਾਵੇ, ਇਹਨੂੰ ਜਿੰਨਾ ਮਰਜ਼ੀ ਕੁੱਟਿਆ ਮਾਰਿਆ ਜਾਵੇ। ਸਤਸੰਗ ਜੀ, ਪਹਿਲੇ ਦਿਨ ਪੁੱਠਾ ਟੰਗਿਆ ਗਿਆ, ਪੁੱਠੇ ਟੰਗ ਕੇ ਪਲਾਸਾਂ ਦੇ ਨਾਲ, ਜੰਬੂਰਾਂ ਦੇ ਨਾਲ ਇਹਦੇ ਸਰੀਰ ਦੀਆਂ ਬੋਟੀਆਂ ਖਿੱਚੀਆਂ ਗਈਆਂ, 10 ਕੁ ਸਾਲ ਦੇ ਬੱਚੇ ਦਾ ਗਨਾਹ ਦੇਖ ਲਓ। ਪਰ ਜਾਬਰ ਹਕੂਮਤਾਂ, ਜਬਰ ਕਰਨ ਵਾਲੇ, ਸਾਡੇ ਬਾਬਿਆਂ ਦੇ ਉੱਤੇ ਇੱਦਾਂ ਦੇ ਜ਼ੁਲਮ ਹੁੰਦੇ ਰਹੇ, ਜੰਬੂਰਾਂ ਦੇ ਨਾਲ, ਪਲਾਸਾਂ ਦੇ ਨਾਲ ਸਰੀਰ ਦਾ ਮਾਸ ਜਿਹੜਾ ਨੋਚ ਦਿੱਤਾ ਗਿਆ, ਚੂੰਡੀਆਂ ਵੱਢ ਵੱਢ ਕੇ, ਹਰ ਪਾਰਟ ਦੇ ਵਿੱਚੋਂ, ਸਰੀਰ ਦੇ ਵਿੱਚੋਂ ਖੂਨ ਵਗ ਰਿਹਾ ਸੀ। ਜਦੋਂ ਬੇਹੋਸ਼ ਹੋ ਜਾਂਦਾ, ਥੱਲੇ ਲਾ ਲੈਂਦੇ, ਮਰਜ਼ੀ ਸੁਰਤ ਆਉਂਦੀ ਆ, ਫਿਰ ਉਹਨੂੰ ਇਸਲਾਮ ਵਿੱਚ ਆਉਣ ਵਾਸਤੇ ਆਖਦੇ ਤੇ ਗੁਰੂ ਪਿਆਰਿਓ। ਪਰ ਉਹ ਹਕੀਕਤ ਸਿੰਘ ਆਖਦਾ, ਮੇਰਾ ਗੁਨਾਹ ਦੱਸੋ, ਮੈਂ ਗੁਨਾਹ ਕੀ ਕੀਤਾ, ਮੇਰਾ ਗੁਨਾਹ ਕੋਈ ਨਹੀਂ, ਜੇ ਮੈਂ ਕੋਈ ਸ਼ਬਦ ਗਲਤ ਬੋਲਿਆ ਤੇ ਇਹਨਾਂ ਨੇ, ਤੁਹਾਡੇ ਇਸਲਾਮ ਵਾਲੇ ਮੁੰਡਿਆਂ ਨੇ ਵੀ ਸਾਡੇ ਗੁਰੂ ਸਾਹਿਬਾਨਾਂ ਨੂੰ ਗਲਤ ਸ਼ਬਦ ਬੋਲਿਆ, ਉਹਨਾਂ ਨੂੰ ਬਰਾਬਰ ਸਜ਼ਾ ਦਿੱਤੀ ਜਾਵੇ। ਇੱਦਾਂ ਦੀਆਂ ਗੁਰੂ ਪਿਆਰਿਓ ਗੱਲਾਂ ਦੇ ਉੱਤੇ ਜਦੋਂ ਨਾ ਅਸਰ ਹੋਇਆ, ਤਾਂ ਫਿਰ ਜ਼ਕਰੀਆ ਖਾਨ ਕਹਿੰਦਾ ਇਹਨੂੰ ਕਤਲ ਕਰ ਦਿੱਤਾ ਜਾਵੇ। ਮਾਤਾ ਪਿਤਾ ਬਾਹਰ, ਇਹਨਾਂ ਦੇ ਨਾਲ ਹੋਰ ਸਰਮਾਏਦਾਰ ਹਿੰਦੂ ਵੀ ਆਏ, ਵੀ ਛੁਡਵਾ ਲਈ ਨੇ ਖਰੇ ਪੈਸੇ ਦੇ ਕੇ, ਪਰ ਇਹ ਹੰਕਾਰੀ ਨਾ ਮੰਨੇ। ਆਖਰ ਤਲਵਾਰ ਚੱਲੀ ਹੈ, ਹਕੀਕਤ ਸਿੰਘ ਦਾ ਧਾੜ ਤੇ ਸਿਰ ਅਲੱਗ ਅਲੱਗ ਕਰ ਦਿੱਤੇ। ਹੁਣ ਮਾਤਾ ਦੇ ਪਿਤਾ ਨੂੰ ਆਵਾਜ਼ ਮਾਰੀ ਹੈ, ਕਹਿੰਦੇ ਲੈ ਜਾਓ ਆਪਦੇ ਪੁੱਤ ਦੀ ਲਾਸ਼ ਨੂੰ ਉਠਾ ਕੇ। ਧਾੜ ਅਲੱਗ ਪਿਆ, ਸਿਰ ਅਲੱਗ ਪਿਆ, ਮਾਤਾ ਗੌਰਾਂ ਨੇ ਧਾਹਾਂ ਮਾਰਦੀ ਨੇ ਆਪਣੇ ਪੁੱਤ ਦਾ ਸਿਰ ਆਪਣੀ ਝੋਲੀ ਚ ਪਾ ਲਿਆ। ਗੁਰੂ ਪਿਆਰਿਓ, ਵੈਰਾਗ ਦੇ ਭਰੇ ਉਸ ਭਾਗ ਮਲ ਨੇ ਆਪਣੇ ਪੁੱਤ ਦੀ 10 ਕੁ ਸਾਲਾਂ ਦੀ ਲਾਸ਼ ਚੱਕੀ ਆ, ਤੇ ਲਾਹੌਰ ਦੇ ਬਾਹਰਲੇ ਪਾਸੇ ਦੋਵੇਂ ਪਤੀ ਪਤਨੀ ਤੇ ਕੁਝ ਹੋਰ ਸ਼ਹਿਰ ਦੇ ਪਤਵੰਤਿਆਂ ਨੂੰ ਲੈ ਕੇ ਆਪਣੇ ਪੁੱਤ ਦਾ ਮਾੜਾ ਮੋਟਾ ਸੰਸਕਾਰ ਕਰਕੇ ਤੇ ਫਿਰ ਆਪਣੇ ਘਰ ਸਿਆਲਕੋਟ ਵਿਖੇ ਆ ਜਾਂਦੇ ਨੇ। ਪਰ ਗੁਰੂ ਪਿਆਰਿਓ, ਉਹਨੇ ਇੱਕ ਹਾ ਦਾ ਨਾਰਾ ਮਾਰਿਆ ਸੀ, ਐ ਖੁਦਾ ਮੈਂ ਤਾਂ ਮੰਨਾਂਗੀ ਜੇ ਇਹ ਜਿਹਨਾਂ ਨੇ ਮੇਰੇ ਪੁੱਤ ਦੇ ਕਤਲ ਕੀਤਾ ਉਹਨਾਂ ਦੇ ਸਿਰ ਮੇਰੇ ਪੈਰਾਂ ਵਿੱਚ ਹੋਣਗੇ, ਖੁਦਾ ਮੈਂ ਤਾਂ ਮੰਨਾਂਗੀ। ਹੁਣ ਇਹ ਹਕੀਕਤ ਸਿੰਘ ਦੇ ਨਾਨਕੇ ਜਿਹੜੇ ਸੀ ਨਾ, ਉਹ ਵੀ ਸਰਦਾਰ ਸੀ, ਅੰਮ੍ਰਿਤਧਾਰੀ ਸਨ, ਤੇ 9 ਕੁ ਸਾਲ ਦੀ ਉਮਰ ਦੇ ਵਿੱਚ ਹਕੀਕਤ ਸਿੰਘ ਦਾ ਵਿਆਹ ਵੀ ਕਰ ਦਿੱਤਾ ਸੀ। ਔਰ ਗੁਰੂ ਪਿਆਰਿਓ, ਉਦੋਂ ਸਾਡੇ ਬਜ਼ੁਰਗ ਬਾਲ ਅਵਸਥਾ ਦੇ ਵਿੱਚ ਬੱਚਿਆਂ ਦੇ ਵਿਆਹ ਕਰਨ ਦੇ ਵਿੱਚ ਖੁਸ਼ੀ ਮਾਣ ਕਰਿਆ ਕਰਦੇ ਸਨ। ਵਡਾਲੇ ਦੇ ਰਹਿਣ ਵਾਲੇ ਸਰਦਾਰ ਕਿਸ਼ਨ ਸਿੰਘ ਜੀ, ਦਲ ਸਿੰਘ ਜੀ, ਮੱਲ ਸਿੰਘ ਜੀ, ਉਹਨਾਂ ਦੀ ਧੀ ਦੇ ਨਾਲ ਇਹਦਾ ਵਿਆਹ ਕਰ ਦਿੱਤਾ ਸੀ। ਔਰ ਇਹੀ ਕਾਜੀ ਨੇ ਆਖਿਆ ਸੀ ਵੀ ਆਪਣੇ ਸਹੁਰਿਆਂ ਦਾ ਤੇ ਆਪਣੇ ਨਾਨਕਿਆਂ ਦਾ ਸਿੱਖਾਂ ਦਾ ਸਾਨੂੰ ਡਰਾਵਾ ਦਿੰਦਾ, ਇਹ ਵੀ ਇਲਜ਼ਾਮ ਲੱਗਾ ਸੀ। ਤੇ ਸਤਸੰਗਤ ਜੀ, ਫਿਰ ਸਮਾਂ ਬਦਲਿਆ, ਸਰਦਾਰ ਕਿਸ਼ਨ ਸਿੰਘ, ਸਰਦਾਰ ਮੱਲ ਸਿੰਘ, ਸਰਦਾਰ ਦਲ ਸਿੰਘ, ਔਰ ਜੇਸ ਕਾਜੀ ਨੇ ਫਤਵਾ ਦਿੱਤਾ ਸੀ, ਔਰ ਵੱਡੇ ਹੁਕਮਰਾਨ ਸਿਆਲਕੋਟ ਦੇ ਜਿਹਨੇ ਕੁੱਟਿਆ ਸੀ, ਕੁੱਟ ਮਾਰ ਕਰਕੇ ਤਸੀਹੇ ਦੇ ਕੇ ਲਾਹੌਰ ਭੇਜਿਆ ਸੀ, ਉਸ ਅਮਰ ਬੇਗ, ਇਹਨਾਂ ਤਿੰਨਾਂ ਚਾਰਾਂ ਜ਼ਾਲਮਾਂ ਦੇ
गुरु प्यारी उस सिर वड के एक दिन माता गौरां दे पैरां दे विच सिट दित्ते ते माता गौरां ने फिर सिर उपर नूं हथ करके आख्या सी जा खुदा इन्हां जालमां दी कचहरी विचों मैनूं इंसाफ नहीं मिलिया पर तेरे सच्चे दर तों अज मैनूं मेरे रिश्तेदारां ने इंसाफ लैके दित्ता। सो यह सी उस योधे का इतिहास उस सूरमे का इतिहास जिन्हें सिखी की खातर अपने प्राणा की आहूती दे दिती पर अपना धर्म नहीं त्यागया। करोड़ा करोड़ा वार नमस्कार ऐसे कौम के योध्या जिन्होंने अपने बलिदान दे के इतिहास के इन्हों पत्रियां दे उत्ते गूढ़ा रंग चाड़ के इतिहास नूं होर गहरा करके लंबा कर दिता। सो वाहिगुरु कृपा करे असी चंगे सिख बन जाइए सच्चे सतगुरां दे चरणां विच। यही अरदास बेनती करिया करिए कि महाराज जिदा दे साडे बाबे दादे सी उन्हां वर्गी सिखी साडे च आ जाए। इतिहास बोलदिया विचारां करदिया बहुत सारिया भुलां गलतियां हो जांदियां। साध संगत बख्शन योग है दिओ प्यार दा सबूत। बुलाओ फतेह। वाहेगुरु जी का खालसा वाहेगुरु जी की।

ਪਹਿਲਾ ਦੁਖਦਾਰੂ ਸੁਖਰੋਗ ਪਿਆ ਜਾਂ ਸੁਖਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੁਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਗਲ ਕਲਾ ਪ੍ਰਪੋਰਿਆ ਤੂੰ ਸੱਚਾ ਸਾਹਿਬ ਸਿਵ ਸਵਾਲਿਓ ਜਿਨ ਕੀਤੀ ਸੋ

ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹੇ ਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇ ਵਡਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵੇਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤੁਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਤਭੁਖ ਖਾਏ ਚਲੀਏ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹਿ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਟ ਆਪ ਤੇ ਵਟ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜ਼ਾਤ ਨਾਨਕ ਨਾਵੇ ਬਾਸਨਾਥ ਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ਼ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ਼ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ਼ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼ ਰਾਹ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਮੈਂ ਉਦਮ ਜਾਇਆ ਹਰ ਹਰ ਜੀ ਉਪਰਿਆ ਸੈਲ ਪੱਥਰ ਮੈਂ ਜੰਤੇ ਉਪਾਏ ਤਾ ਘਰ ਜ਼ਕੇ ਅੱਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਾਰਿਆ ਸਿਰ ਸਿਰ ਜਗ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਉਡੇ ਉਡੇ ਆਵੇ ਸੈ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸੱਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਕੋ ਅੰਕਾਰ ਸਤ ਗੁਰਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗੰਮਾ ਅਗਾਮੇ ਅਪਾਰਾ ਸਭ ਤਿਆਵੇਂ ਸਭ ਤਿਆਵੇਂ ਤੁਧ ਜੀ।